ਖਸਮ ਵਸਾਰੇ ਤੇ ਕਮ ਜਾਤ। ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਅਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰਸ ਨਾਮ ਨਾ ਪਾਇਆ ਤੇ ਪਾਗਿਣ ਜੰਪਾਸ, ਜੋ ਸਤਿਗੁਰ ਸੰਸਗਨ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਖਾਸ, ਧਨ ਧਨ ਸਾ ਸੰਜ ਤਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਸ। ਰਾਹ ਗੁਜਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤਵ ਹੈ ਉਦਮ, ਜਾਂ ਆਰਾਜੀਓ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾਰਿਜ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ ਹਰਿਆ ਰਹਾਉ। ਜਨਨ ਪਿਤਾ ਲੋ ਸੁਤ ਬੰਤਾ, ਕੋਏ ਨਾ ਕਿਸਕੀ ਤਰਿਆ, ਸੇ ਸੇ ਰਿਨ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਉੜੇ ਉੜਾ ਵੈ ਸੈ ਕੋਸਾ, ਤੇ ਪਾਸੇ ਬਰੇ ਸਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਕਿਉ ਓੰਕਾਰ, ਸਤਿਗੁਰ ਪ੍ਰਸਾਦ ਸੋ ਪੁਰਖ ਨਜਣਾਰ ਪੁੰਜਣ, ਗਮਾ ਗਮ ਅਪਾਰਾ, ਸਭ ਧਿਆਵੇਂ ਸਭ ਧਿਆਵੇਂ ਤੁਧ ਜੀ, ਹਰ ਸੱਚੇ ਸਿਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਤਾਰਾ, ਹਰ ਦਿਆ ਵੋ ਸੰਤੋ ਜੀ, ਸਭ ਦੂ ਵਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਗੜ ਗੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ, ਇਕ ਦਾਤੇ ਇਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾੜਾ। ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ, ਤੇਰੇ ਕਿਆ ਗੁਣ ਆਪ ਵਖਾੜਾ। ਜੋ ਸੇਵੈ ਜੋ ਸੇਵੈ ਤੋ ਜੀ, ਜਨ ਨਾਨਕ ਤਿਨ ਕਰਬਾੜਾ। ਹਰ ਦਿਆਵੇ ਹਰ ਧਿਆਵੇ ਤੋ ਜੀ, ਸੇ ਜਨ ਜੁਗ ਮੈਂ ਸੋ ਵਾਸੀ, ਸੇ ਮੂਹ ਸੇ ਮੂਤ ਭੈ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗ ਤੇਰੇ ਪਸਲਾਂ ਤੁਝ ਅਨਕ ਅਨੇਕ ਅਨੰਤਾ। ਤੇਰੇ ਅਨਕ ਤਿਨ ਕਰੇ ਹਰ ਪੂਜਾ ਜੀ, ਤਬ ਤਾਪੇ ਜਵੇ ਬੇਅੰਤਾ। ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ, ਕਰ ਕਿਰਿਆ ਖਾਟ ਕਰਮ ਕਰੰਤਾ। ਸੇ ਭਗ ਸੇ ਭਗਤ ਪਲੇ ਨਾਨਕ ਜੀ,
जो पावे मेरे यार भगवंता। तू आद पुर ब्रह्म पर करता जी तुझे वडवर न कोई, तू जो जो एको सराहदा तू एको जी, तू ने चल करता सोई, तू ने आपे पावे सोई वरते जी, तू आपे करे सोई, तोदे आपे से सब पाई जी, तोदे आपे से सब गोई, जनान गुण गावे करते के जी, जो सबसे का जानू या समला चौथा, तू करता सचार मैडा साई, जो तू पावे सोई थी सी, जो तू दे सोई ओ पाई रहाओ, सब तेरी तू सबनी त्याया, जिसनो कृपा करे ते नाम रतन पाया, गुरमहला दा मन मोगवाया, तोदे आप विछोड़े आया आप मिलाया, तू दरियाओ सब तुझी माए, तोय बिन दूजा कोई नाए, जी जंद सब तेरा खेल, विजोग मिल विछड़िया संजोगी मेल, जिसनों तू जाना है सोई जन जाने, हर गुण साधी आव खाने, जिन हर सेव्या तिन सो पाया, सहजे ही हर नाम समाया, तू आपे करता तेरा किया सब होए, तुद बिन दूजा वर न कोए, तू कर कर वेखे जाने सोए, जन नानक गुरमुख प्रगटोए आसा महला पहला, तेत सरवले भैले नवासा पानी पाव तिन्ने किया, पंकज मोह पग नहीं चाले, हम देखा तै डूबी अले, मन एक न चेस मूड मंगा, हर बिसर तेरे गुण गलिया रहाओ, ना हो जसती नी पढ़िया, मूरख मुदा जन्म भया, प्रणवत नानक तिन की सरना, जिन तो नाही विसरिया आसा महला पंजवा, कई प्राप्त मनुख दे हुरिया, गोबिंद मिलन की है तेरी बरिया, अवर काज तिर किते ना काम, मिल सा संत पाई केवल नाम, सरंजाम ला पाओ जल तरन कह जन्म बिरथा, जात रंग माया के रहाओ, जाप तप संयम धर्म ना कमाया, सेवा साधना जानिया हर राया, कहो नानक हम नीच करमा, शरण परे की राखो शर्मा, पातशाही दसवीं कव्यो आज बेनती चौपाई, हमरी करो हाथ दय रक्षा, पूर्ण होए चित की इच्छा, ताव चरण मर हमारा, अपना जान करो प्रत पारा, हमरे दो सवे तो काबो, आप हादे मोए बचावो, सुखी वसे मोरो परवारा, सेवक से सबे करतारा, मोर अच्छा निज कर दे करिया, सब ऐन को आज संगरिया, पूर्ण होए हमारी आसा, तोर भजन की रहे प्यासा, तुम्हें छाड़ कोई अवर ना त्याऊं, जो बर चाहूं तुम ते पाऊं, सेवक से कम हारे तारी है, चौं चौं सत्र हमारे मारी है, आप हाथ दे मुझे अबरिये, मरन काल का त्रास नवरिये, हो जो सदा हमारे पच्छा, श्रिया तुझो करी हो रच्छा, रा लियो मोय राखण हारे, साहिब संत सहाय प्यारे, दीन बन दुष्टन के हंता, तुम हो पुरी चतुरदास कंता, काल पाए ब्रह्मा अवतरा, काल पाए शिव जीव अवतरा, काल पाए कर्मी बरकासा, सगल काल का किया तमाशा,
जवन काल जोगी शिव की हो, वेद राज ब्रह्मा ज्योति हो, जवन काल सब लोक सुवारा, नमस्कार है ताय हमारा, जवन काल सब जगत बनायो, देव दै जशन अपजायो, आद अंते के अवतारा, सोई गुरु समझियो हमारा, नमस्कार तिसी को हमारी, सर पर जाजने आप सवारी, सेवकन को सेवकन सो दियो, सतरन को पलम बद कियो, कड़ कड़ के अंतर की जानत, भले बुरे की पीर पछानत, चीटी ते कुंजरे अस्तूला, सा पर कृपा दृष्टि कर फूला, संतन दो पाए ते दुखी, सो पाए साधन के सुखी, एक की पीर पछाने, कड़ कड़ के पढ़ पढ़ के जाने, जाबुद कर करां कर तारा, पर जा तर तव दे अपारा, जाबा कर कर तो कब हूं, तुम में मिलत दे तर सब हूं, जेते बरन से सब तारे, आप अपने बूझो चारे, तुम सभी ते रहत निरालम, जान बे भेद रियालम, निरंकार निर्विकार निर्लंब, आदन इलहन आद संभ, ताका मूड़ चात भेदा, जाको भेव न पावत बेदा, ताको कर पान न मानत, महा मूड़ कर पे न जानत, महादेव को कह सदा शिव, निरंकार का चिन्हत न भेव, आव अपने बुद्ध है जेती, बनत पिन पिन तो है तेती, तुमरा लखा न जाए पसारा, के बे सजा प्रथम संसारा, एक रूप अनूप सरूपा, रंग प्योरा कहीं पूपा, अंडा जर से तजकीनी, होत भोई खान बहोर राच दीनी, कहूं भूरा जाहूं बैठा, कहूं सिंह प्यो संकर कैठा, सरी से दुहाए अचंभव, आद जगासरू से अंभव, अब रक्षा मेरी तुम करो, सिख अबार सिख संगरो, दो जिते उठुत पाता, सकल मलेश करो रणगाता, जया तू सब सरणी परे, तिनके दुष्ट दूत है मरे, पुरख जमन पग परे तिहारे, तिनके तुम संकट सब टारे, जो काल को एक बार ते आए हैं, ताके काल निकट नहीं आए हैं, रचा होए ताए सब काला, दोष्टरी टरे तद काला, कृपा दृढ़ तन जाए न हर हो, ताके ताव तनक में हर हो, रिद सिद कर्म सब होई, दो स्वै सह सके न कोई, एक बार जिन तुम्हें संभारा, काल फांते ताएं उबारा, जिनर नाम त्यारो कहा, दार दू दो तेरा, खड़ग के तमें शरण तिहारी, आप हादे लियो अबारी, सर्व डोर मोह सुहाई, दोष दो ते लियो बचाई सवैया, पाएंगे जब ते तुम रे, ताबते को आतरे नी आने ओ, राम रिहीं पुराण कुरान ने कहे मत एक न माने ओ, सिमरत शास्त्र बे सब बहु भेद के हमेक न जाने ओ, श्री आसपान कृपा तुमरी कर, मैं न कहो सब तोय बखाने दोहरा, सल द्वार को छाड़ के गहो तवारो द्वार, बाहेंगे की लाज अस गोबिंदास तुहार, राम कली
ਮਹਲਾ ਤੀਜਾ ਆਨੰਦ ਕਿਉ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਨ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਸਦਾ ਸਿਫਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨੇ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋ ਤੁਰ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮੱਲਾ ਪੰਜਵਾਂ ਥਾਲ ਵੇਤਨ ਵਸਤੂ ਪਈਓ ਸਾਸਨ ਤੋਂ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੂੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨੈ ਜਾਈ ਨਿਤ ਨਿਰਾਖੁਰ ਤਾਰੋ ਤਮ ਸੰਸਾਰ ਚੰਨ ਲਗ ਤਰੀਐ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀਤੋ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆਓ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਯੋ ਸਤਸੰਗ ਜੀਓ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਚੁੱਕੀ ਹੈ ਸ਼ਬਦ ਚੌਂਕ ਜੀ ਕੀਰਤਨ ਸੋਧਰ ਸਭ ਦੇ ਪਾਠ ਹੋਏ ਨੇ ਹੁਣ ਪਰਿਵਾਰਾਂ ਵੱਲੋਂ ਸੁਖਮਣੀ ਸਾਹਿਬ ਦਾ ਪਾਠ ਹੈ ਮੈਂ ਸਮੂਹ ਪਰਿਵਾਰਾਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਵੱਲੋਂ ਸ਼ਾਮਾਂ ਦੇ ਦੀਵਾਨ ਦੀ ਸੇਵਾ ਕਿ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋ ਰਹੇ ਨੇ ਭਾਈ ਸੁਖਜੀਤ ਸਿੰਘ ਮਨਜੀਤ ਕੌਰ ਬਾਜਵਾ ਪਰਿਵਾਰ ਵੱਲੋਂ ਕਾਕਾ ਚਰਨਵੀਰ ਕਰਨਵੀਰ ਅਤੇ ਸਹਿਜ ਕੌਰ ਦੇ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ
ਅਤੇ ਭਾਈ ਦਰਸ਼ਨ ਸਿੰਘ ਅਤੇ ਗੁਰਦੀਪ ਸੰਧੂ ਪਰਿਵਾਰ ਦੇ ਪੋਤੇ ਅਤੇ ਪੋਤ

ਤੇ ਭਾਈ ਅਜਾਇਬ ਸਿੰਘ ਦੇ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਨੇ। ਸੋ ਸਮੂਹ ਪਰਿਵਾਰਾਂ ਨੂੰ ਬੇਨਤੀ ਹੈ ਕਿ ਪਾਠ ਆਰੰਭ ਹੋਣ ਲੱਗੇ ਨੇ, 7:45 ਤੱਕ ਸੁਖਮਨੀ ਸਾਹਿਬ ਦਾ ਪਾਠ ਹੋਏਗਾ, ਉਸ ਤੋਂ ਬਾਅਦ ਅਰਦਾਸ ਹੋਏਗੀ। ਅਰਦਾਸ ਤੋਂ ਉਪਰੰਤ ਪਰਿਵਾਰਾਂ ਦੇ ਜਿਨ੍ਹਾਂ ਬੱਚਿਆਂ ਦੇ ਜਨਮ ਦਿਨ ਨੇ ਉਹਨਾਂ ਨੂੰ ਕੋਂਗਰੈਚੁਲੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ। ਉਹਨਾਂ ਬੱਚਿਆਂ ਨੂੰ ਤੁਸੀਂ ਦਰਬਾਰ ਵਿੱਚ ਹੀ ਰੱਖਣਾ, ਔਰ ਤੁਹਾਡੇ ਪਰਿਵਾਰਾਂ ਵੱਲੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। 8:10 ਤੱਕ ਦੀਵਾਨ ਸਜਣੇ ਨੇ, ਉਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਹੋਏਗੀ। ਸੋ ਸਭ ਨੇ ਗੁਰੂ ਕੇ ਲੰਗਰ ਵੀ ਛਕਣੇ ਨੇ, ਸੇਵਾ ਵੀ ਕਰਨੀ ਆ, ਦੀਵਾਨ ਦੀਆਂ ਹਾਜ਼ਰੀਆਂ ਭਰਨੀਆਂ। ਸਭ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਆਇਆਂ ਨੂੰ। ਔਰ ਆਓ ਸੁਖਮਨੀ ਸਾਹਿਬ ਦੇ ਪਾਠ ਭਾਈ ਗੁਰਦੀਪ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਤੋਂ ਆਪ ਜੀ ਨੂੰ ਬੇਨਤੀ, ਬੜੇ ਪਿਆਰ ਨਾਲ ਸਰਵਣ ਕਰਨਾ। 7:45 ਤੱਕ ਸੁਖਮਨੀ ਸਾਹਿਬ ਦਾ ਪਾਠ ਹੋਏਗਾ। 3 ਖੰਡ ਪਰ ਚੱਲ ਰਹੇ ਨੇ, ਬਿਲਾਸਪੁਰ, ਲੁਧਿਆਣਾ, ਨਗਰ ਨਿਵਾਸੀ ਪਰਿਵਾਰਾਂ ਵੱਲੋਂ ਇੰਦਰਜੀਤ ਸਿੰਘ ਪਨੇਸਰ ਅਤੇ ਅਰਸ਼ਦੀਪ ਸਰੋਵਾ ਪਰਿਵਾਰ ਵੱਲੋਂ ਕੱਲ੍ਹ ਨੂੰ ਭੋਗ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਿੜਨਗੇ। ਕੱਲ੍ਹ ਨੂੰ ਇੱਥੇ ਜਿਹੜੀ ਹੈ ਸੈਮੀਨਾਰ ਵੀ ਹੈ, ਗੁਰਮਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ 1 ਸਤੰਬਰ ਦਾ, ਅਤੇ ਨਾਲ ਨਾਲ ਦੂਸਰੀ ਬੇਨਤੀ ਹੈ ਕਿ ਕਲਾਸਾਂ 1 ਸਤੰਬਰ ਤੋਂ ਸੰਥਿਆ ਦੀਆਂ ਸ਼ੁਰੂ ਨੇ। ਅੰਮ੍ਰਿਤ ਸੰਚਾਰ 1 ਤੋਂ 3 ਵਜੇ ਤੱਕ ਹੈ, ਖਿਮਾ ਕਰਨਾ ਸੈਮੀਨਾਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਆ। ਐਤਵਾਰ ਨੂੰ 13 ਤਰੀਕ ਨੂੰ ਅੰਮ੍ਰਿਤ ਸੰਚਾਰ ਨੇ 9:30 ਵਜੇ। ਆਪ ਜੀ ਨੂੰ ਬੇਨਤੀ ਨਾ ਇਸ ਪ੍ਰੋਗਰਾਮ ਵਿੱਚ ਹਾਜ਼ਰੀਆਂ ਭਰਨੀਆਂ। ਆਓ ਸਰਵ ਕਰੀਏ ਸੁਖਮਨੀ ਸਾਹਿਬ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਧੂ

ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸਵਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਸ ਬਸੰਬਰੀ ਇੱਕੈ ਨਾਮ ਜਪਤੇ ਅਗੰਤ ਅਨੇਕੈ ਵੇਦ ਪ੍ਰਾਨ ਸਿਮਰ ਸੋਧਾ ਅਖਰ ਕੀਨੇ ਰਾਮ ਨਾਮ ਇੱਕ ਆਖਰ ਕਿਨਕਾ ਇੱਕ ਜੇ ਜੀ ਵਸਾਵੈ ਤਾਂ ਕਿ ਮੈਂ ਮੰਗਣੀ ਨਾ ਆਵੈ ਕਾਂਕਿ ਇੱਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਾਵ ਪ੍ਰਭ ਕੇ ਸਿਮਨ ਗਰਭ ਨਾ ਬਸੈ ਪ੍ਰਭ ਕੇ ਸਿਮਨ ਦੁਖ ਜਮ ਨਸੈ ਪ੍ਰਭ ਕੇ ਸਿਮਨ ਕਾਲ ਪਰ ਹਰੈ ਪ੍ਰਭ ਕੇ ਸਿਮਨ ਦੁਸ਼ਮਣ ਟਰੈ ਪ੍ਰਭ ਸਿਮਨ ਕਛ ਵਿਘਨ ਨਾ ਲਾਗੈ ਪ੍ਰਭ ਕੇ ਸਿਮਨ ਅੰਧਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੁਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੇ ਸਿਮਰਨ ਸਭ ਕੇ ਸੂਝੈ ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮਹਿ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ

ਉਪਕਾਰੀ। ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੁਖ ਵਿਆਵੈ, ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿੰਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ, ਪ੍ਰਭ ਕੇ ਸਿਮਰਨ ਅਨੁਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕ ਰਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ, ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰ।

ਸਤਿ ਸ਼੍ਰੀ ਵਾਰੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਾਨੁਆ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮਦਲ ਹੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਅਕਾਵੈ ਜੇ ਮਾਰਗ ਹੇ ਜਾਤ ਅਕੇਲਾ ਤੈ ਹਰ ਨਾਮ ਸੰਗੋਤ ਸਹੇਲਾ ਐਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰੂ ਪਰਮ ਗਤ ਪਾਈਐ ਛੂਟ ਨਹੀਂ ਕੋਟ ਲਖ ਪਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜੈ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਭਾਵੇ ਵਿਸਰਾਮ ਹਉ ਮਹਿਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰਗ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਊਆ ਸੰਗ ਤੋਸਾ ਜੇ ਪੈਂਡੇ ਮਹਾਨ ਦਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੇ ਮਾਂ ਭਿਆਨ ਤਪਤ ਭਉ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਗਤ ਸਾਧ ਕੁਮਾਰ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਥੇ ਰੰਗ ਏਕੈ ਨਾਨਕ ਜਨ ਕੈ ਬਿਰਤ ਪਵੇਕੈ ਹਰ ਕਾ ਨਾਮ ਜਨ ਕਹੁ ਮੁਗਤ ਜੁਗਤ ਹਰ ਕੇ ਨਾਮ ਜਨ ਕਹੁ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕਹੁ ਭੋਗ ਜੋਗ ਹਰ ਨਾਮ ਜਪਤ ਕਹੇ ਨਏ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀ ਨਾਮ ਹਰ ਧਨ ਜਨ ਕਵਾ ਪ੍ਰਭ ਦੀਨਾ ਹਰ ਹਰ ਜਨ ਕਹਿ ਓਟ ਸਥਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਹਰ ਪੈ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਕੇ ਤੇ ਤਰੈ ਪਾਰ ਜਾ ਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਵਰੀ ਜਾਪ ਤਾਪ ਗਿਆਨ ਸਭ ਧਿਆਨ ਹਰ ਸਤ ਧਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥੀ ਫਿਰੇ ਚਿਰ ਜੀਵੇ ਮਹਾਂ ਉਦਾਸ ਤਪੀ ਸਰ ਥੀਵੇ ਅਗਨ ਮਹਿ ਹੋਮਤ ਪੁਰਾਨ ਕਣਕ ਅਸਭ ਹੈ ਭਰਪੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਸ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੈ ਮਹਿਲ ਨ ਜਾਵੈ ਹਰ ਕੇ ਨਾਮ ਸਮ ਸਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇਹ ਛੁਟੈ ਕਰੋ ਗੁਮਾਨ ਨ ਮਨ ਤੇ ਉਠੈ ਸੋਚ ਕਰੇ ਦਿਨ ਸਹਰ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਖਿਆ ਟਰੈ ਜਲ ਤੋਵੇ ਬਹੁਤੇ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਹਾਂ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਬਹੁ ਵਿਆਪੈ ਅਣਕ ਜਤਨ ਤਿਸਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੂਝੈ ਕੋਟੋ ਭਾਵ ਦਰਗਾਹ ਨਹੀਂ ਸਿਜੈ ਛੂਟ ਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਲ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ
हर हर नाम हृदय सदगावै जे को अपनी शोभा लोरै साध संगे होमे शोरै जे को जन्म मरण ते डराय साध जना की सरनी फराय जिस जन को प्रभ दर्श प्यासा नानक ताके बल भर जासा सगल पुरख में पुरख प्रधान सा संग जा का मिटे अवमान आपस को जो जाने नीचा सो हू गनिये सब ते ऊंचा जा का मन होय सगल गिरीना हर हर नाम दिन गढ़ गढ़ चीना मने अपने ते बुरा मिटाना पेखे सगल से साजना सुख दुख जन समेता नानक पाप पुन नहीं लेपा निर्धन को तन तेरो नाओ नावे को नाव तेरा थाओ न माने को प्रभ तेरो मान सगल कटा को देवो दान करन करावन हार स्वामी सगल कटा के अंतर जामी अपनी गदमित जान हो आपे आपन सांगा प्रभ राते तुमरी उस तुम ते होए नानक अवर न जान सकोए सर्व धर्म में से धर्म हर को नाम जब निर्मल कर्म सगल क्रिया में उत्तम क्रिया साध संग दुर्मद मल हिरिया सगल उद्यम में उद्यम भला हर का नाम जपो जी सदा सगल बानी में अमृत बानी हर को जसन रसन बखानी सगल थान त्यो उत्तम थान नानक जे घट बसे हर नाम श्लोक निर्गुण हर आनिया सो प्रभ सदा संभाल जिनकी आ तिस चीज रख नानक निभही नाल सबरी रमैया के गुण चेत परानी कवन मूल ते कवन दिष्टानी जंतु सार सवार सिगारिया गर्भ अग्न में जिने वारिया बार बसा तुझ प्यारे दूध पर जोबन भोजन सुख सूद बिरद पया ऊपर साग सहन मुख प्याओ बैठ को दैन ए निर्गुण गुण कछु न बूझै बख्श ले तो नानक सीजै जे प्रसाद धर ऊपर सुख बसै सुत प्राद मीत बनता संग हसै जे प्रसाद पीवे शीतल जला सुखदाई पन पाव के अमूला जे प्रसाद भोगे सब रसा सगल समग्री संग साध बसा दीने हस पाव कर नेत रसना तिसे त्याग अवर संग रचना ऐसे दुख मुड़ो अंध व्यापे नानक काल लेहो प्रभ आपे आदंत जो रखन हार तेस्यो प्रीत न करे गवार जाकी सेवा नव निध पावे।

0: ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾਹ ਝੋੜ ਝੂੜ ਸੰਗ ਮਚਾ ਜੋ ਸ਼ਰਣਾ ਸੋ ਅਸਿਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਏ ਤਿਸ ਕਾ ਸ਼ਰਮ ਕਰਾਏ ਸੰਗ ਸਹਾਇ ਤਿਸ ਪਰ ਹਰਾਏ ਚੰਦਨ ਲੇਪੋ ਤਾਰੇ ਤੋਏ ਗਰਦੋ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਖਰਾਲ ਨਾਨਕ ਹਰ ਲਿਓ ਪ੍ਰਭ ਦਿਆਲ ਕਰਤੂਤ ਪਸੀ ਕੋਈ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਜ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨਬਾਰ ਧਨ ਸਵਾ ਕਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਪਸੇ ਪ੍ਰਭਾਵ ਨਾਨਕ ਤੇ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੇ ਕਰ ਗੈ ਲਿਹੋ ਓੜ ਨਿਭਾਵੇ ਕਹਾਂ ਬੁਝਾਰਤ ਬੁਝੇ ਡੋਰਾ ਨਿਸਕਈਏ ਤੋ ਸਮਝੇ ਪੋਰਾ ਕਹਾਂ ਵਿਸ਼ਨੁ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਆ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵਿਨ ਚੀਤ ਜੋ ਬਿਰਾਈ ਤਾ ਸਿਓ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਤਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਤੁਰੋ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਇ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਕਦਮੇ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ
1: ਏਕ ਭੀਨਾ ਦੇ ਦਸ ਪਿਹਰ ਲੇ ਤੋ ਮੂੜਾ ਕਹੁ ਕਾ ਕਰੇ ਜਿਸਟਾ ਕਰ ਸੋਨਾਈ ਚਾਰਾ ਤਾਖੋ ਕੀਜੈ ਸਤ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਨੇ ਆਪਣਾ ਹੁਕਮ ਨਾਇਆ ਸਰਬ ਥੂਕ ਨਾਨਕ ਤਿਨ ਪਾਇਆ

ਸਿਮਰੂਪ ਉਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਹੇ ਜੇ ਪ੍ਰਸਾਦ ਭੂਖਨ ਪੈਰੀ ਜੈ ਮਨ ਤੇ ਸਿਵ ਕੋ ਆਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਪਾਰੀ ਮਨ ਤਿਸ ਪ੍ਰਭ ਕੋ ਕਬਹੁ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਰਖਤ ਨ ਰਾਖ ਪ੍ਰੋਇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਫਣ ਫਣਾਈ ਉਠਤ ਬੈਠ ਸਾ ਤਿਸੇ ਧਿਆਇ ਤਿਸੇ ਧਿਆਇ ਜੋ ਇਕ ਲਖੈ ਇਹਾਂ ਉਹਾਂ ਨਾਨਕ ਤੇਰੀ ਰਖੈ ਜੇਹੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਆਠ ਪੈਰ ਕਰ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਪਿਹਾਰੀ ਤਿਸ ਪ੍ਰਭ ਕੋ ਸਾਥ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਹੋ ਸਦਾ ਨੂਪ ਜੇ ਪ੍ਰਸਾਦ ਤੇ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਨਿਰਲਾਦ ਜੇ ਪ੍ਰਸਾਦ ਤੇਰੀ ਪਾਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਨ ਜੇਹੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਏ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗ ਜੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਸਾ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਤਾ ਪੂਜਾ ਜੇਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸੋਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾ ਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬਨ ਧਨ ਪ੍ਰਭ ਤੇਰੀ ਮਇਆ ਆਪੋ ਕਛੁ ਨ ਕਿਨਹੁ ਲਿਆ ਜਿਤ ਜਿਤ ਲਾਭੋ ਤਿਤ ਲਖੇ ਹਰਨਾਥ ਨਾਨਕਿਨ ਕਹਿ ਕਛੁ ਨ ਹਾਸ ਲੋਕ ਅਗਮ ਅਕਾਰ ਪਾ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਨਮੀਤਾ ਨਾਨਕ ਪਿਨਵੰਤਾ ਸਾਜਨਾ ਕੀ ਅਚਰਜ ਕਥਾ ਅਠ ਪਦੇ ਸਾਧ ਕੇ ਸੰਗ ਮੁਖ ਉਜਲ ਹੋਤਾ ਸਾਧ ਸਮਰ ਸਰੀ ਖੋਤਾ ਸਾਧ ਕੇ ਸੰਗ ਮਿਟੇ ਅਪਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁੱਧੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਣੇ ਕੌਣ ਪ੍ਰਾਣੀ ਨਾਨ ਸਾਧ ਕੀ ਸੋਭਾ ਪ੍ਰਮਾ ਇਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਕਤ ਹੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਕੇ ਸੁਨੀ ਬੈਰ ਸਾਧ ਕੇ ਸੰਗਨ ਬੀਂਗਾ ਪੈਰ ਸਾਧ ਕੇ ਸੰਗ ਨਾਈ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੇ ਸੰਗ ਨਾਈ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਨੇ ਸਾਭ ਵਡਾਈ ਨਾਨ ਸਾਧ ਪ੍ਰਭੂ ਬਨਿਆਈ ਸਾਧ ਕੇ ਸੰਗ ਨਾ ਕਬਹੁ ਧਾਵੇ ਸਾਧ ਕੇ ਸੰਗ ਸਦਾ ਸੁ ਪਾਵੇ ਸਾਧ ਸੰਗ ਬਸਤ ਅਗੋਚਰ ਲਹੇ ਸਾਧੂ ਕੇ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਸਨ ਉੱਚੈ ਸਾਧੂ ਕੇ ਸੰਗ ਮਹਿਰ ਪਹੁੰਚੈ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਲ ਪਾ ਪ੍ਰਮ ਸਾਧ ਕੇ ਸੰਗ ਪਾਏ ਨਾਮ ਨਿਤਾਨ ਨਾਨਕ ਸਾਧੂ ਕੇ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੇ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰ ਸੇਵਾ ਸਾਧ ਕੇ ਸੰਗ ਸੋਭਾ ਸੁਰਦੇ ਪਾ ਸਾਧੂ ਕੇ ਸੰਗ ਪਾ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਤਨ ਗਮ ਨਾਨ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਿਜ ਕਾਲ ਦਰਸ਼ਨ ਪੀੜਤ ਹੋਤ ਨਿਹਾਲ ਸਾਧ ਕੇ ਸੰਗ ਕਰੂ ਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਈਹਾ ਉਹਾਂ ਸਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ
जो इच्छा है सोई फल पावे, साधक संगन बिरता जावे, पार ब्रह्म साध रिद वसै, नानक उदर सार सुन सै। साध के संग सुनो हर नाम, साध संग हर के गुण गाव, साध के संग नमन ते बिसरै, साध संग सर पर निस्तरै, साध के संग लगे प्रमीटा, साधु के संग कर कर डीटा, साध संग पे आज्ञाकारी, साध संगत पे हमारे, साध के संग बिटे सब रोक, नान सार पेटे संजोक, साध की महिमा पेत न जाने, जेता सुने तेता बखियान, साध की उपते गुणते दूर, साध की उपमा रही भरपूर, साध की शोभा का ना ही अंत, साध की शोभा सदा बेअंत, साध की शोभा उते ऊची, साध की शोभा मूचते मूचे, साध की शोभा साध पुन्याई, नान साध प्रभे न पाए सलोक, मन सचा।

ਆਨੰਦ ਬ੍ਰਹਮ ਗਿਆਨੀ ਸੋ ਸਾਜਨ ਵਾਸ ਨਾਨ ਪ੍ਰਮ ਗਿਆਨੀ ਕਾ ਨਹੀਂ ਪਨਾ ਪ੍ਰਮ ਗਿਆਨੀ ਪ੍ਰਮ ਕਾ ਪੇਤਾ ਪ੍ਰਮ ਗਿਆਨੀ ਇੱਕ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਮਰਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਯਾਪ ਬ੍ਰਹਮ ਗਿਆਨੀ ਕਾ ਬਟ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਰ ਬਲ ਜਾਈ ਹੈ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨ ਬ੍ਰਹਮ ਗਿਆਨੀ ਆ ਪਰਮੇਸਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾਂਤ ਨਪਾ ਨਾਨ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਿਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਾਯੂ ਪ੍ਰਹਾਥ ਬ੍ਰਹਮ ਗਿਆਨੀ ਕਾ ਸਰਿਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਭਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਸਰੋਕ ਗੁਰਧਾਰੇ ਜੋ ਅੰਤਰ ਨਾਲ ਸਰਬ ਮੈਂ ਭੇਖੈ ਭਗਵਾਨ ਨਿਮਖ ਨਿਮਠਾਕ ਨਮਸਕਾਰੇ ਨਾਨਕੋ ਪਰ ਸਗਨ ਸਤਾਰੇ ਅਠ ਪਦੇ

ਤੈ ਕਰਨ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਰ ਤੇ ਹੋਏ ਭਿੰਨ ਕਰਮ ਕਰਤ ਹੋ ਪੈ ਨਿਹ ਕਰਮ ਤਿਸ ਪੈਸਨੋ ਕਰ ਨਿਰਮਲ ਧਰਮ ਕਾਹੂ ਫਲ ਕੀ ਸ਼ਾਨੀ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਵਨ ਗੁਪਾਰ ਸਾਇ ਉਪਰ ਹੋਰ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਚ ਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਖ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਾਰ ਪੂਜੇ ਸਗਲ ਪਾਪ ਬ੍ਰਹਮ ਸਾਧ ਸੰਗ ਪਾਪਾ ਮਲ ਖੂਬੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਬਸਾਫੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੁਧ ਹੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ ਜਗ ਜੀਵੈ ਹਰ ਕੇ ਕਥਾ ਹਿਰਦੇ ਬਸਾਇ ਸੋ ਪੰਡਿਤ ਫਿਰ ਜੋ ਨ ਆਪੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੇ ਸਥੂਲ ਚੌਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਵਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੇ ਪਾਸ ਪਰੇਦ ਮੁਧ ਪਾਤਰ ਕੋ ਤਾਰੈ ਸਰਬ ਰੋਕਾ ਖੁਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੋਗਤਾ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਰਖਿਆ ਤੁਰ ਕਰਮ ਜਿਸਕੇ ਮਨ ਪਾ ਬ੍ਰਹਮ ਕਾ ਨਿਭਾ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਸੋ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਬਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਵ ਜਿਤ ਜਿਤ ਕਰ ਰਾਖੇ ਤੈਸਾ ਤੇ ਨਾਉ ਆਪੇ ਕਰਨ ਕਰਾਵਨ ਜੋ ਪ੍ਰਭਾਵੇ ਸੋਈ ਫਨ ਹੋਗਾ ਪਸਰੂ ਆਪ ਹੋਇਆ ਅੰਤਰੰਗ

ਵਿਚਾਰੈ ਕਈ ਕੋਟ ਨਵਤ ਨਾਮ ਧਿਆਵੇ ਨਾਨਕ ਕਰਤੇ ਕਾਂਤ ਨ ਪਾਵੇ ਕਈ ਕੋਟ ਪੈ ਪਮਾਨੇ ਕਈ ਕੋਟ ਅੰਧ ਗਿਆਨੇ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਹਿ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮੈ ਸ਼ਰਮ ਮਾਹੇ ਕਈ ਕੋਟ ਪਰਦੇਸ ਪਰ ਮਾਹੇ

ਪੱਥਰ ਬਿਰਖਨ ਪਜਾਏ ਕਈ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖੇਤਰ ਕਈ ਕੋਟ ਦੇਵਦਾਨ ਮਿੰਦਰ ਸਸ਼ਤਰ

ਪੂਰ ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਪੈ ਮਰੇ, ਕਈ ਕੋਟ ਫੋਜੋ ਨੀ ਫਿਰੈ, ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲ ਲਹੇ ਥੱਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮੈਂ ਚਿੰਤ।

ਪ੍ਰਭ ਭਾਵੇ ਬਿਨਸਾ ਤੇ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਭਾਖੈ, ਪ੍ਰਭ ਭਾਵੇ ਤਾਂ ਪਥ ਤੇ ਉਧਾਰੇ, ਆਪ ਕਰੇ ਆਪਣ ਵਿਚਾਰੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਬਖਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਖਿਲਾਬੇ, ਨਾ ਤਿਸ਼ਟੀ ਅਵਨ ਆਵੈ। ਕਹੁ ਮਾਨੁਖ ਤੇ ਕਿਆ ਹੋਏ, ਆਪੇ ਜੋ ਤਿਸ ਪਾਏ ਸੋਈ ਕਰਾਵੇ, ਸਕੇ ਹਾਥ ਹੋਏ ਤਾਂ ਸੁਖ ਚਲੇ, ਜੋ ਤਿਸ ਪਾਵੇ ਸੋਈ ਕਰੇ। ਅਨ ਜਾਣਤ ਵਿਖਿਆ ਮੈਂ ਰਚੈ, ਜੇ ਚੰਦ ਆਪਣੇ ਆਪ ਬਚੈ, ਭਰਮੇ ਫੂਲਾ ਦਿਸਤਾਵੇ, ਨਿਮਖ ਮਾਏ ਚਾਰ ਕੁੰਡ ਫਰਿਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ ਪਾ, ਬ੍ਰਹਮ ਗਰੀਬ ਨਵਾ, ਜਾ ਕਾ ਦ੍ਰਿਸ਼ਟ ਕਛੂ ਨ ਆਪੇ, ਤਸਤਕਾਰ ਦੈਤ ਪਟਾਏ।

ਵਡਾਈ ਇਸਕਾ ਬਲ ਨਾਹੀ ਸਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋਤਿ ਪਾਇ ਸੋਇ ਪੁਨਤਿਉ ਕਬਹੁ ਊਚ ਨੀਚ ਮੈਂ ਬਸੈ ਕਬਹੁ ਸੋਕ ਰੰਗ ਹਸੈ ਕਬਹੁ ਸੋਕ ਹਰਖ ਰੰਗ ਹਸੈ ਕਬਹੁ ਨਿੰਦ ਚਿੰਦ ਬਿਹਾਰ ਕਬਹੁ ਊਬ ਅਕਾਸ ਪਿਆਰ

ਜਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਬਿਨ ਕੋਏ ਕਬਹੂ ਸਾਧ ਸੰਗਤ ਇਹੋ ਪਾਵੇ ਉਸ ਸਥਾਨ ਤੇ ਬਹੁ ਨਿਆਪੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾਸ਼ ਉਸ ਸਥਾਨ ਕਾ ਨਹੀਂ ਬਿਨਾ ਮਨ ਤਨ ਨਾਮ੍ਰਿਤ ਇੱਕ ਰੰਗ ਸਦਾ ਬਸੇ ਪਾ ਬ੍ਰਹਮ ਕੇ ਸੰਗ ਜੋ ਜਲ ਮੈਂ ਜਲਿਆ ਖਟਾਨਾ ਤਿਉਂ ਜੋਤੀ ਸਾਂ ਜੋ ਸਮਾਨ ਮਿਟ ਗਿਆ ਗਬਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧੁ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪਣੇ ਵਾਰ ਤਲੇ ਵੱਡੇ ਵੱਡੇ ਅੰਕਾਰੀਆ ਨਾਨਕ ਕਰਮ ਕਰੇ ਅਠ ਪਦੇ ਜਿਸਕੇ ਅੰਤਰਾਜ ਬਿਮਾਨ ਸੋ ਨਰਕ ਪਾਤੀ ਹੋਵਨ ਸਵਾਨ ਜੋ ਚਾਨੇ ਮੈਂ ਜੁਬਨ ਬੰਤ ਸੋ ਹੋਵਤ ਬੇਟਾ ਕਾ ਜੰਤ ਆਪਸ ਕੋ ਕਰ ਬੰਦ ਕਹਾਵੇ ਜਨ ਮਰੇ ਬੋ ਜੋਨ ਪਰਮਾਵੇ ਤਨ ਭੂਮਿਕਾ ਜੋ ਖਰੇ ਕੁਮਾਰ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਹਿਰ ਦੇ ਗਰੀਬੀ ਵਸਾਏ ਨਾਨਕੀ ਹਾਂ ਮੁਕਤ ਆ ਗੈ ਸੋ ਪਾਏ ਧਨਵੰਤਾ ਹੋਏ ਕਰ ਗਰਪਾਏ ਤਨ ਸਮਾਨ ਕੇ ਸੰਗ ਨ ਜਾਵੇ ਬਹੁ ਲਸ ਕਰਮਾਨ ਕੂਪਰ ਕਰੇ ਆਸ ਪਰ ਪਿਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਪ੍ਰਵਾਨ ਖਿਨਮੇ ਹੋਏ ਜਾਏ ਪਸਮੰਤ

ਸਜਾਏ। ਸੰਤ ਕਾ ਦੁਖੀ ਸਦਾ ਸਹਿ ਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਛਿਪਾਈਏ, ਸੰਤ ਕਾ ਦੁਖੀ ਕੀ ਪੁਜੈ ਨਿਆਸਾ, ਸੰਤ ਕਾ ਦੁਖੀ ਉੱਠ ਚੜੇ ਨਿਰਾਸਾ, ਸੰਤ ਕਾ ਦੁਖ ਨ ਤਿਸ਼ਟੇ ਕੋਈ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮਿਟੇ ਕੋਈ, ਨਾਨਕ ਜਾਣੇ ਸੱਚਾ ਸੋਏ, ਸਭ ਘਟ ਤਿਸਕੇ ਉਕਰਣੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰਹੁ ਦਿਨ ਰਾਤ, ਤਿਸੇ ਤਿਆਵੋ ਸਾਗਰਾਜ, ਸਭ ਕਿਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲਾ ਉਕਰਣੇ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ, ਬੜਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ, ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਪੋ ਜਾਇ ਅਠਪਦੇ, ਮਨ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸ ਕਾ ਦੀਆ ਰਹੇ ਅਕਾਇ, ਬਹੁਰ ਨਾ ਤਿਸਨ ਲਾਗੇ ਆਇ, ਮਾਰੇ ਰਾਖੇ ਕੋ ਆਪ, ਮਨ ਕਖਿ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਾ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਸੋਏ, ਨਾਨਕ ਪਿਉ ਨ ਲਾਗੇ ਕੋਈ, ਉਸਤਤ

ਗੁਣਕਾਰੀ ਸ਼ਾਵਦੋ ਸਤੋ ਸਤਿਪੁਰ ਬਖਨਾ ਸੁਰਤ ਸਤੋ ਸਜ ਸੁਣਤਾ ਬੁਝਨ ਹਾਰ ਕੋ ਸਤ ਸਭ ਕੋਏ ਨਾਨਕ ਸਤੋ ਸਤਿਪੁਰਬ ਸੋਏ ਸਤ ਸਰੂਪ ਔਰ ਦੇਛਨ ਮਾਨਿਆ ਕਰਨ ਕਰਾਵਣ ਤਨ ਮੂਲ ਪਛਾਨਿਆ ਜਾਂ ਕੇਰੇ ਦੇ ਵਿਸਵਾਸ ਪ੍ਰਭ ਆਇਆ ਤਤ ਖਿਆਣ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੋਏ ਬਸਾਨਾ ਤਿਸ ਤੇ ਉਪਜਤ ਮਾਹਿ ਸਮਾਨਾ ਬਸਤ ਮਾਇਲ ਹੈ ਬਸਤ ਗੜਾਈ ਤਾਂ ਕੋ ਭੈਣ ਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਭਵੇਖ ਨਰੈਲ ਮਿਲੇ ਨਾਨਕ ਏਕਾ ਠਾਕੁਰ ਕਾ ਸੇਵਕ ਅੱਖਾਂ ਖਾਨੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤਾ ਠਾਕੁਰ ਖੇ ਸੇਵਕੀ ਨਿਰਮਲ ਰੀਤੋ ਠਾਕੁਰ ਔਖੋ ਸੇਵਕ ਜਾਨੈ ਸੰਗੋ ਪ੍ਰਭ ਕਾ ਸੇਵਕ ਨਾਮ ਖਰੰਗਾ ਸੇਵਕੋ ਪ੍ਰਭ ਪਾਲਣ ਹਾਰਾ ਸੇਵਕੀ

ਲਸਕਰ ਕੋਟ ਲਖੈ ਜਿਸ ਕਾ ਸਾਸਨ ਕਰਥ ਆਪੋ ਤਾਂ ਕੋ ਰਖਤ ਥੇ ਕਰ ਹਾਥ ਮਾਨਸ ਜਥਨ ਕਰਤਵ ਪਾਤੋ ਤਿਸਕੇ ਕਰਤਵ ਵਿਰਥੇ ਜਾਤਾ।

ਗੱਛ ਅਵਰ ਨਹੀਂ ਦਿਸਟਾਇਆ। ਨਾਮ ਧਨ ਨਾਮੋ ਰੂਪ ਰੰਗੋ ਨਾਮੋ ਸੁਖ ਹਰ ਨਾਮ ਕਾ ਸੰਗੋ ਨਾਮ ਰਜੋ ਜੰਤਰ ਬਤਾਨੇ ਮੰਤਨ ਨਾਮੈ ਨਾਮ ਸਮਾਨੇ ਉਠ

ਆਸਨ ਲੋਕਾ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਗ ਉਦਰਾ ਨਾਨਕ ਹਰਖੁਣ ਗਾਓ ਅਸ਼ਟਪਦੇ ਸਤਿਗੁਰ ਸਿੱਖੀ ਖਨੇ ਪ੍ਰਤਪਾਲ ਸੇਵਖ ਗੁਣ ਸਦਾ ਦਿਆਲ ਗੁਰਖ ਸਿੱਖੀ ਗੁਰ ਦੁਰਮਥ ਮਲਹਿਰਾ ਗੁਰ ਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੀ ਬੰਧਨ ਘਟੈ ਗੁਰ ਕਾ ਸਿੱਖ ਵਿਕਾਸ ਹਟੈ ਸਤਿਗੁਰ ਸਿੱਖ ਨਾਮ ਤਣ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਲਦ ਪਲਦ ਸਵਾਰੈ ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵ ਖਜੋਰ ਹੈ

ਸੁਆਮੀ ਆਪਣੀ ਕਿਰਪਾ ਜਿਸ ਆਪ ਕਰ ਹੈ। ਨਾਨਕੋ ਸੋ ਸੇਵ ਗੁਰਖੀ ਮਤਲੇ ਬੀ ਸਵੇ ਸਵੇ ਗੁਰਖਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਖੀ ਗਤ ਜਾਨੈ ਸੋ ਸਤਗੁਰ ਜਿਸਨ ਦੇ ਹਰ ਨਾਉ ਅਣਕ ਬਾਰ ਗੁਰਖ ਮਲ ਜਾਉ ਸਰਵ ਨਿਧਾਨ ਜੀ ਖਾਂ ਦਾਤਾਉ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਏਖੇ ਆਪ ਨਹੀਂ ਕਛ ਭਰਮ ਸਹਿ ਸਿਆਣ ਬਲਿਆਣ ਜਾਇ ਨਾਨਕ ਐਸਾ ਗੁਰ ਬੜ ਭਾਖੀ ਪਾਈਐ

ਗਵੇ। ਸੁਣ ਕਰ ਬਚਨ ਕਰਨ ਅਕਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅੱਖ ਜਾਂ ਕਾ ਮੰਤਰੋ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤਾ।

ਸਾ ਸੋਭਾ ਬਜ ਹਰਖੀ ਸਰਨੇ ਅਣਕਵ ਪਾਵੀ ਰੋਖਣ ਜਾਏ ਰੋਖ ਮਿਟੇ ਹਰ ਅਵਖਣ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪਰ ਬੋਧੋ ਹਰਖੇ ਨਾਏ ਤੈਦ ਧਾਵਤ ਆਵੈ ਠਾਏ ਤਾਂ ਕੋ ਵਿਖਨ ਲਖੇ ਕੋਏ ਜਾਂ ਕਿਰੇ ਤੇ ਵਸੇ ਹਰ ਸੋਏ ਕਾਲੋ ਥੀ ਠੰਡਾ ਹਰ ਨਾਉ ਸਿਮ ਸਿਮ ਸਦਾ ਸੁਖ ਪਾਓ ਭੋ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਹੱਥ ਪ੍ਰਕਾਸ਼ ਤਿਤ ਖਨ ਜਾਏ ਵਸੇ ਅਵਨਾਸੀ ਕਹੁ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ।

ਆਧਾਰਾ ਅਣਕ ਪਾਵਨ ਛੂਟਣ ਹਾਰੇ ਸਿਮਤ ਸਾਥ ਬੇਦ ਵਿਚਾਰੇ ਹਰਖੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ।

ਝੂਠ ਪਸਾਰੇ ਜਨਾ ਦੀਏ ਤੇ ਸਭ ਪੁਜੇ ਨਾ ਬਗਾਨਾ ਨਾਮ ਸਾਰ ਨਾਨਕ ਪਛਤਾਨਾ ਗੁਰਖੀ ਮਤ ਤੂੰ ਲੇਹ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ।

ਸਰਬ ਨਿਰੰਤਰ ਏਖੋਂ ਦੇਖਾ ਕਹੋ ਨਾਨਕ ਜਾਂ ਕਹਿ ਮਸਤਕ ਲੇਖ ਏਕੋ ਜਪ ਏਖੋ ਸਲਾ ਏਕ ਸਿਮਰ ਏਖੋ ਮਨ ਆਹੇ ਏਕ ਸਕੇਖਣ ਗਾਉ ਅਨੰਤੋ ਮੰਤਨ ਜਾਪ ਏਕ ਭਗਵੰਤੋ ਏਕੋ ਏਕ ਏਖਨ ਆਪ ਪੂਰਨ ਪੂਰ ਰਿਹੋ ਪ੍ਰਵਿਆਪ ਅਣਕ ਵਿਸਤਾਰ ਏਕ ਤੇ ਭਏ ਏਕ ਅਰਾਧ ਪਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਵਰਾਥਾ ਗੁਰਪਸਾ ਨਾਨਕ ਏਕ ਜਾਥਾ ਸਲੋਕਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸੁਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੇ

ਪਾਏ। ਏਕ ਨਿਮਖ ਹਰਿ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰਿ ਕੇ ਨਾਮ ਕੀ ਕਥਾ ਮਨ ਪਾਏ। ਬਹੁ ਭੋਜਨ ਕਾ ਪ੍ਰਸੰਗੀਤ, ਹੋ ਰਸਨਾ ਜਪਤੀ ਹਰਿ ਹਰਿ ਨੀਤ, ਭਲੀ ਸੁ ਕਰਨੀ ਸੋਭਾ ਤਨਵੰਤਾ।

ਸਿਮਿਆ ਪਤਾ ਜਾਵੋ ਆਪਣੋ ਆਪੋ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਾਨ ਦੂਜਾ।

ਕਖੀ ਸਾ ਜੈ ਜੋਤ ਸਰੂਪੀ ਜੋਤ ਸੰਗ ਸਮਾਵਾ ਤਕ ਸਹਿ ਭੂਖ ਕਵਨ ਤਰਵਤਾਵਾ ਕਰਨ ਖਰਾਵਣ ਕਰਨੇ ਹਾਰਾ ਨਾਨਕ ਕਰਤਿਖ ਨਹਿ ਸਮਾਰੋ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿਤ ਸਦ ਭਾਏ

ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਸੁਣਤੇ ਪਾਨੀਤ ਕਹਿਤੇ ਸਤਿਗੁਰ ਆਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

तुमरी कृपा में तू न जाने बच्चे फड़ लियो ऊंचे ते ऊंचा

ਵਾਹਿਗੁਰੂ ਵਾਹਿਗੁਰੂ ਜੀ ਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਦ ਕੇ ਸਾਂ ਸਵਾਸਾਂ ਸੰਗ ਨਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੇ ਓਨੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਆਵੀ ਦਾ ਕੋਟਾਨ ਕੋ ਸ਼ੁਕਰ ਹੈ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ ਪੰਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੂੰ ਅੱਜ ਦੇ ਪੂਰੇ ਸਮਾਗਮ ਦੀ ਸੇਵਾ ਹੋ ਰਹੀ ਹੈ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਤੇ ਅਖੰਡਪੁਰ ਸਾਹਿਬ ਵਾਲੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਸ਼ਬਦ ਚੌਂਕ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਹੋਏ ਨੇ ਉਪਰੰਤ ਦਾਤਾ ਜੀ ਉਹ ਆਪ ਨੇ ਕਿਰਪਾ ਕੀਤੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦਰੋਂ ਕਰੋਂ ਸਾਹਿਬ ਭਾਈ ਸੁਖਜੀਤ ਸਿੰਘ ਅਤੇ ਬੀਬੀ ਮਨਜੀਤ ਕੌਰ ਬਾਜਵਾ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਦਾਤਾ ਜੀ ਕਾਕਾ ਕਰਨਵੀਰ ਸਿੰਘ ਅਤੇ ਬੱਚੀ ਸਹਿਜ ਕੌਰ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਆਪ ਦੀ ਅਲਾਹੀ ਬਾਣੀ ਦੇ ਸੁਖਮਣੀ ਸਾਹਿਬ ਆਰੰਭ ਹੋਏ ਇਸੇ ਤਰ੍ਹਾਂ ਦਾਤਾ ਦਰੋਂ ਕਰੋਂ ਸਾਹਿਬ ਭਾਈ ਦਰਸ਼ਨ ਸਿੰਘ ਬੀਬੀ ਗੁਰਦੀਪ ਕੌਰ ਸੰਧੂ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਅਤੇ ਆਪਣੇ ਪੋਤੇ ਅਤੇ ਪੋਤ ਨੂੰ ਦੇ ਦਾਤਾ ਜੀ ਵਿਆਹ ਦੀ ਪਹਿਲੀ ਸਾਲਗਿਰਾ ਨੂੰ ਮਨਾਉਂਦੇ ਹੋਏ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਦੀ ਸੇਵਾ ਆਰੰਭ ਹੋਈ ਇਸੇ ਤਰ੍ਹਾਂ ਦਰੋਂ ਕਰੋਂ ਸਾਹਿਬ ਮੈਥ ਫੋਰ ਮੀ ਦੇ ਪਰਿਵਾਰ ਭਾਈ ਹਰੁਪਿੰਦਰ ਸਿੰਘ ਬਲਦੇਵ ਕੌਰ ਵਿਨੀਤ ਸਿੰਘ ਗੁਰਲੀਨ ਕੌਰ ਗੁਰਮੇਹਰ ਸਿੰਘ ਬੈਂਸ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਅਦਾਰੇ ਦੀ ਚੜ੍ਹਦੀ ਕਲਾ ਲਈ ਅਤੇ ਬੱਚੀ ਜਪਨੀਤ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋਏ ਇਸੇ ਤਰ੍ਹਾਂ ਦਰੋਂ ਕਰੋਂ ਸਾਹਿਬ ਭਾਈ ਕੁਲਬੀਰ ਸਿੰਘ ਅਤੇ ਬੀਬੀ ਰਸਪਾਲ ਕੌਰ ਭੁੱਲਰ ਵੱਲੋਂ ਪੋਤੇ ਅਤੇ ਹਰਜਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਦਿਓਲ ਵੱਲੋਂ ਦੋਹਤਿਆਂ ਕਾਕਾ ਮਨਜੋਤ ਸਿੰਘ ਅਤੇ ਭਾਈ ਮਨਜੋਤ ਸਿੰਘ ਅਤੇ ਬੀਬੀ ਰਣਜੀਤ ਕੌਰ ਭੁੱਲਰ ਪਰਿਵਾਰ ਵੱਲੋਂ ਕਾਕਾ ਸਮਰਾਜ ਸਿੰਘ ਦਾ 8ਵਾਂ ਜਨਮ ਦਿਨ ਅਤੇ ਕਾਕਾ ਗੁਰਬਾਜ ਸਿੰਘ ਦਾ 5ਵਾਂ ਜਨਮ ਦਿਨ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਸ਼ੁਕਰਾਨੇ ਵਜੋਂ ਸੁਖਮਣੀ ਸਾਹਿਬ ਦੇ ਪਾਠ ਦੀ ਸੇਵਾ ਆਰੰਭ ਹੋਈ ਇਸੇ ਤਰ੍ਹਾਂ ਭਾਈ ਇਕਬਾਲ ਸਿੰਘ ਸੁਨੀਤਾ ਰਾਣੀ ਢੰਡਾ ਪਰਿਵਾਰ ਵੱਲੋਂ ਕਾਕਾ ਸੁਖਤਾਜ ਸਿੰਘ
ਸੁਖਤਾਜ ਬੱਗੜ ਦਾ ਜਨਮ ਹੋਇਆ। ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਭਾਈ ਅਜਾਇਬ ਸਿੰਘ ਅਤੇ ਬੀਬੀ ਮਨਜੀਤ ਕੌਰ ਗਰੇਵਾਲ ਦੀ ਦੋਹਤੀ ਬੱਚੀ ਕੀਸਾ ਕੌਰ ਸਿੰਘ ਵੱਲੋਂ ਦਾਤਾ ਗ੍ਰੈਜੂਏਸ਼ਨ ਅਤੇ ਆਉਣ ਵਾਲੇ ਸਮੇਂ ਨਵੇਂ ਦਾਤਾ ਜੀ ਕੋਰਸਾਂ ਦੇ ਐਡਮਿਸ਼ਨ ਦੀ ਸਰਗਾਨਾ ਅਤੇ ਕਾਕਾ ਵਾਰ ਸਿੰਘ ਅਤੇ ਨੇਕ ਸਿੰਘ ਗਰੇਵਾਲ ਦੀ ਚੜ੍ਹਦੀ ਕਲਾ ਲਈ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਪਰਿਵਾਰਾਂ ਵੱਲੋਂ ਆਰੰਭ ਕੀਤੇ ਗਏ। ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸੰਪੂਰਨ ਹੋਏ ਹਨ। ਉਪਰੰਤ ਦਾਤਾ ਜੀ ਨਾਨਕ ਸਾਹਿਬ ਦੀ ਛੇ ਪੌੜੀਆਂ ਦੇ ਜਾਪ ਅਤੇ ਆਪ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ। ਦਾਤਾ ਜੀ ਮਿਹਰ ਕਰਨੀ, ਸਰਬੱਤ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ, ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਬਖਸ਼ੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ। ਅਤੇ ਦਾਤਾ ਜੀ ਮਿਹਰ ਕਰਨੀ, ਜਿਨ੍ਹਾਂ ਬੱਚਿਆਂ ਦੇ ਜਨਮ ਦਿਨ ਮਨਾਏ ਜਾ ਰਹੇ ਨੇ, ਜਨਮ ਹੋਏ ਨੇ, ਉਹਨਾਂ ਬੱਚਿਆਂ ਨੂੰ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵਕ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੋ ਗੁਰੂ ਗ੍ਰੰਥ ਗੁਰੂ ਪੰਥਾ ਅਸ਼ਨਸਰ ਜੀਵਨ ਬਖਸ਼ਣਾ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਅਤੇ ਦਾਤਾ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ। ਅਤੇ ਮਿਹਰ ਕਰਨੀ ਕਾਕਾ ਰਾਜਦੀਪ ਸਿੰਘ ਬੱਪੀ ਬੱਚੀ ਜਸਲੀਨ ਕੌਰ ਦੇ ਸਿਰ 'ਤੇ ਮਿਹਰ ਭਰਿਆ ਸੁਭਾਗ ਜੋੜੇ ਨੂੰ ਪ੍ਰੇਮ ਪਿਆਰ ਅਫਦਾਗ ਦੀ ਦਾਤਾਂ, ਆਉਣ ਵਾਸਤੇ ਸਮੇਂ ਗ੍ਰਿਸ਼ਤੀ ਜੀਵਨ 'ਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ ਅਤੇ ਦੋਨਾਂ ਪਰਿਵਾਰ ਬੱਚਿਆਂ ਨੂੰ ਚੜ੍ਹਦੀਆਂ ਗੱਲਾਂ ਦਾ ਜੀਵਨ ਬਖਸ਼ ਕੇ ਨਿਹਾਲ ਕਰਨਾ। ਸ਼ੁਕਰਾਨੇ ਵਜੋਂ ਪਰਿਵਾਰਾਂ ਨੂੰ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਸਰਬੱਤ ਸੇਵਾ ਦੀ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨੀਆਂ, ਆਉਣ ਵਾਲੇ ਸਮੇਂ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਹਰ ਮਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ। ਕਾਕਾ ਜੋਰਾ ਸਿੰਘ ਤੱਖਰ ਚੌਥੇ ਜਨਮ ਦਿਨ ਦੀ ਖੁਸ਼ੀ ਹੈ। ਮਿਹਰ ਬੱਚੇ ਨੂੰ ਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ ਬੱਚਾ, ਸ਼ੁਭ ਗੁਣਾਉਣ ਵਾਲਾ ਸਮਾਂ, ਚੜ੍ਹਦੀਆਂ ਕਲਾ ਦੇ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ। ਦਾਤਾ ਜੀ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਨਗਰ ਬਿਲਾਸਪੁਰ ਭਾਈ ਇੰਦਰਜੀਤ ਸਿੰਘ ਪਨੇਸਰ, ਭਾਈ ਅਮਰਦੀਪ ਸਰੋਵਾ, ਪਰਿਵਾਰਾਂ ਵੱਲੋਂ ਅਖੰਡ ਪਾਠ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਸਰਬੱਤ ਪਰਿਵਾਰਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨੀਆਂ। ਸਮੂਹ ਪਰਿਵਾਰਾਂ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨਿਤ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਐਸ ਉਤ ਪਰਿਵਾਰਾਂ ਦੀ ਚੜ੍ਹਦੀ ਕਲਾ, ਬੱਚਿਆਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਦੀਵਾਨ ਸੱਜ ਰਹੇ ਨੇ। ਮਿਹਰ ਭਰਿਆ ਹੱਥ ਰੱਖਣਾ, ਮਿਹਰ ਕਰੋ ਦਾਤਾ ਜੀ, ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਸਮੂਹ ਪਰਿਵਾਰਾਂ ਨੂੰ ਅਤੇ ਬੱਚਿਆਂ ਨੂੰ ਅਤੇ ਸੰਗਤਾਂ ਨੂੰ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਹੂੰ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋ ਸਭ ਮਿਲੇਗੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਜਥੇ ਦਾ, ਜਿਹਨਾਂ ਨੇ ਕੀਰਤਨ ਸਰਮ ਗਏ। ਹੁਣ ਇੱਕ ਬੱਚੀ, ਇੱਕ ਸ਼ਬਦ ਪਰਿਵਾਰ ਦੀ ਬੱਚੀ ਆ ਕੀਸਾ ਸਿੰਘ, ਇਹਨੇ ਇੱਕ ਸ਼ਬਦ ਦੀ ਸੇਵਾ ਕਰਨੀ ਆ, ਉਸ ਤੋਂ ਬਾਅਦ ਕਥਾ ਹੋਏਗੀ। ਬੜੇ ਪਿਆਰ ਨਾਲ ਸਰਮ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚੀ ਕੀ ਸਾ ਸਿੰਘ, ਜਿਹਨੂੰ ਗ੍ਰੈਜੂਏਸ਼ਨ ਪ੍ਰਾਪਤ ਹੋਈ ਹੈ ਅਤੇ ਅਗਲੀ ਹਾਇਰ ਐਡਵਾਂਸ ਸਟੱਡੀ ਵਾਸਤੇ ਇਸਨੇ ਅੱਗੇ ਐਡਮਿਸ਼ਨ ਲਈ ਹੈ, ਗੁਰੂ ਕਿਰਪਾ ਕਰੇ ਇਹਨਾਂ ਨੂੰ। ਚੜ੍ਹਦੀਆਂ ਕਲਾ ਆਪਣੇ ਪਰਿਵਾਰ ਵੱਲੋਂ ਇਹਨਾਂ ਦੀ ਚੜ੍ਹਦੀ ਕਲਾ ਲਈ ਅੱਜ ਦੇ ਸਮੁੱਚੇ ਸਮਾਗਮ ਨੇ। ਸੋ ਜਥੇ ਦਾ ਵੀ ਧੰਨਵਾਦ ਜਿਹਨਾਂ ਨੇ ਸਹਿਯੋਗ ਬਖਸ਼ਿਆ, ਬੱਚੀ ਦਾ ਧੰਨਵਾਦ। ਸੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ 7:50 ਤੱਕ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼ਰਮ ਕਰਾਉਣਗੇ, ਉਸ ਤੋਂ ਬਾਅਦ ਤੁਹਾਡੀ ਜਥਾ ਆਪਦੀ ਸੇਵਾ 'ਚ ਹਾਜ਼ਰ ਹੋਏਗਾ। ਅੱਜ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੈ। ਵੈਸੇ ਪਰਿਵਾਰ ਤਾਂ ਮੈਨੂੰ ਲੱਗਦਾ ਸਾਰੇ ਹੀ ਚਲੇ ਗਏ, ਅਤੇ ਪ੍ਰੋਗਰਾਮ ਜਿਹੜਾ ਹੁੰਦਾ ਹੈ ਬੜੇ ਉਡੀਕੀ ਦੀ ਆ ਵੀ ਪ੍ਰੋਗਰਾਮ ਸੰਗਤਾਂ ਲਈ ਕਰੀਏ, ਪਰ ਖਿਮਾ ਕਰਨਾ ਪ੍ਰਚਾਰਕ ਸ਼੍ਰੇਣੀ ਜਿਹੜੀ ਹੈ ਉਹ ਫਿਰ ਮਗਰੋਂ ਇਕੱਲੀ ਰਹਿ ਜਾਂਦੀ ਹੈ। ਸੋ ਸਾਡਾ ਰੁਝਾਨ ਨਹੀਂ ਬਣ ਰਿਹਾ ਇਸ ਪਾਸੇ ਨੂੰ, ਜੇ ਅਸੀਂ ਬੋਲਦੇ ਹਾਂ ਤਾਂ ਵੀ ਚੰਗੇ ਨਹੀਂ ਲੱਗਦੇ, ਅਤੇ ਕੋਸ਼ਿਸ਼ ਕਰੀਏ ਕਿ ਆਪਾਂ ਮਾਣ ਸਤਿਕਾਰ ਕਰੀਏ, ਕਿਉਂਕਿ ਜਿੰਨਾ ਪ੍ਰਮੋਟ ਅਸੀਂ ਗਾਣੇ ਵਾਲਿਆਂ ਨੂੰ ਕਰ ਰਹੇ ਹਾਂ, ਕਦੇ ਪ੍ਰਚਾਰਕ ਸ਼੍ਰੇਣੀ ਨੂੰ ਪ੍ਰਮੋਟ ਕਰਨ ਦਾ ਯਤਨ ਕਰੋ, ਸ਼ਾਇਦ ਹੋ ਸਕਦਾ ਗੁਰੂ ਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਸਕੀਏ। ਸੋ ਪਰਿਵਾਰਾਂ ਦਾ ਧੰਨਵਾਦ। ਕੱਲ੍ਹ ਨੂੰ ਖੰਡ ਪਾਠਾ ਸਾਹਿਬ ਦੇ ਭੋਗ ਪੈਣੇ ਨੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਸੈਮੀਨਾਰ ਕੱਲ੍ਹ ਨੂੰ ਹੋਇਆ 3-30 ਅਗਸਤ ਤੋਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਦਿਹਾੜਾ 1 ਸਤੰਬਰ ਦਾ ਸਮਾਂ ਹੈ, 1 ਤੋਂ 3 ਦਾ। ਸੰਥਿਆ ਦੀਆਂ ਕਲਾਸਾਂ 1 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਨੇ 7-8 ਤੱਕ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ 9:30 ਵਜੇ। ਸੋ ਆਓ ਹੁਣ ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ, ਵਾਹਿਗੁਰੂ ਸਾਹਿਬ ਜੀਓ।

सभ्य वस्तु मिठिया रब ना पुजन तुद तो

0: जुगो जुग टल, चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसां पातशाहियां दी जोत, साहब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले दे सज्जे दीवाना दियां हाजरियां भर रहे सत्कारयोग सन्मानयोग सतसंगी जनों, अकाल पुरख वाहिगुरु दी बड़ी बख्शिश है आप सब हजूरी विच जुड़ बैठ के सतगुरु की अमृतमयी बाणी दे कीर्तन मेरे तो पहला सरवण कर रहे सी। तो आओ मनोबिरतियां नूं एकागर करदिआं कुछ कु समय लई लड़ीवार चल रही शेख फरीद साहब दे श्लोकां दी विचार दे नाल जुड़न दा यतन करिए। विचारां नूं आरंभण तो पहला फतेह दी सांझ पाईए जी। वाहिगुरु जी का खालसा, वाहिगुरु जी की फतेह। भगत साहबान की बाणी की आपां शाम नूं लड़ीवार विचार करते हाँ। धन गुरु ग्रंथ साहब महाराज की बाणी के पैटर्न के हिसाब नाल अखीर दे उत्ते भगत साहबान की बाणी विच कबीर साहब अते शेख फरीद साहब के श्लोक दर्ज ने। तो दो श्लोकों का पाठ मैं आप जी के नाल साझा किया है, 24 नंबर ते 25 नंबर श्लोक ते शेख फरीद साहब के बोल ने फरीदा मैं भुलावा पग दा। पग जिन्हों आपां दस्तार कहने आ, सिर ते पहले समयां तो लोग बन्नदे आ रहे ने, खास करके राजे महाराजे उन्होंने इहनूं एक सिंबल स्टेटस का बनाया सी, उच्चे होण दा एक ये सिंबल जिहड़ा सी वो भारतीय खिते दे विच सिर उत्ते दस्तार सी। तुसीं वेखो बहुत सारे ऐसे मुहावरे पंजाबी कल्चर विच नॉर्थ इंडिया विच प्रचलित ने भी कोई पग वट भरा बन गया, तो उत्थे भी शब्द इहो वरत्या जांदा है भी असीं आपस दे विच पग वटाई हुई है, इस करके असीं की हाँ पग वट भरा हाँ। इदां ही जदों किसी बंदे नूं झुकाया जांदा है, जे उहदी दस्तार नूं उतार दिता जावे तो उहनूं एक भयानक चीज मन्निया जांदा है, ते जे बंदा आप कोई गलती कर लवे गुनाह कर लवे ते माफ़ी मंगदा होवे ते तां वी सिर दी दस्तार ला के कई वार दूजे दे पैरां दे विचों रखदा है। तो इह चीज़ ऐसी है जिहड़ी उच्ची होण दा एक सिंबल बन गई। आम ही तुसीं वेखो कई वार पंजाबी परिवारां विच जदों आपस विच लड़ाइयां हो जांदियां ने पिंडां दे विच, ते एक धिर दूजी धिर बारे भावें उन्हां दी लड़ाई बहुत असावी होवे, जे कोई बंदा किसी की पग लै जाए तो वह कहिंदे ने असीं फलाने के बजुर्गों की पग जिहड़ी है वह ला के लै आंदी है, जाने कि इस चीज़ नूं किहदा प्रतीक मन्निया गया, इज्जत का। तो शेख फरीद साहब ने भी पग की गल की है तो शब्द इत्थे वरत्या है, आख्या मैनू अपनी पग का हंकार है। हुण दो चीज़ां ने, जदों तुसीं भाई गुरदास साहब नूं पढ़ोगे तो उन्होंने ना एक बड़ा सोहना व्यंग भी कसिया है, वह भी पग दे प्रथाई है। वह व्यंग की है, कहिंदे कोई बंदा खूह दे उत्ते नहाउण गया, इशनान करन गया, ते जदों उन्हें खूह ते इशनान किया तो वह अपनी कितें पग उत्थे भुल आया, जदों पग भुल आया तो घरे आया तो घर विच चीक झाड़ा रोना धोना शुरू हो गया, कहिंदे जी मर गया कोई मर गया मर गया। अच्छा उस बंदे नूं चेता भुल गया भी ये लोग रो तो इस करके रहे ने भी मेरे सिर उत्ते पग नहीं हैगी, क्योंकि इहनूं मन्निया इदां जांदा सी भी जे सिर उत्ते पग नहीं है तो जरूर किसी की हो गई होगी, मौत हो गई होगी। हुण उत्थे घर विच रिश्तेदार आ गए साख संबंधी आ गए, रोंदे करलाउंदे रहे 2-4 घंटे, ते अखीर ते पुछिया भी बंदा किहड़ा मरिया है, वो तो लभो आप रो का रहे हैं। ਤੇ ਜਦੋਂ ਉਸ ਬੰਦੇ ਨੂੰ ਪੁੱਛਿਆ ਵੀ ਤੂੰ ਦੱਸ ਵੀ ਤੂੰ ਸਿਰ ਦੀ ਤੇਰੀ ਪੱਗ ਕਿੱਥੇ ਗਈ, ਉਹ ਕਹਿੰਦਾ ਉਹ ਪੱਗ ਤੇ ਮੈਂ ਕਿਤੇ ਨਹਾਉਣ ਡਿਆ ਸੀ ਤੇ ਉਹ ਖੂਹ ਦੇ ਉੱਤੇ ਹੀ ਰਹਿ ਗਈ। ਤੇ ਭਾਈ ਗੁਰਦਾਸ ਸਾਹਿਬ ਨੇ ਉਹਨੂੰ ਆਖਿਆ ਵੀ ਮੂਰਖਾਂ ਦੇ ਸੰਗ ਕਾਵਾਂ ਰੌਲੀ ਹੁੰਦੀ ਹੈ, ਇਹ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ। ਉਹਨਾਂ ਨੇ ਅਖੀਰਲੀ ਉੱਥੇ ਤੁੱਕ ਵਰਤੀ ਹੈ ਵੀ ਕਾਵਾਂ ਰੌਲੀ ਮੂਰਖ ਸੰਗੇ। ਜਿਹੜਾ ਮੂਰਖਾਂ ਦਾ ਸੰਗ ਹੁੰਦਾ ਉਹ ਵੀ ਇੱਦਾਂ ਦਾ ਹੀ ਹੁੰਦਾ ਵੀ ਗੱਲ ਕਿਸੇ ਨੂੰ ਕੋਈ ਨਹੀਂ ਪਤਾ, ਬਸ ਰੌਲਾ ਗੌਲਾ ਸ਼ੁਰੂ ਹੋ ਗਿਆ, ਚੀਕ ਝਾੜੇ ਵੱਜਣੇ। ਤੋ ਖੈਰ, ਤੋ ਪੱਗ ਦੀ ਇੱਕ ਜਿਹੜੀ ਮਤਲਬ ਉਹਦੀ ਪ੍ਰਭਤਾ ਸੀ, ਪੱਗ ਦੀ ਉਹਦਾ ਜਿਹੜਾ ਸਨਮਾਨ ਸੀ, ਜਿਹੜੀ ਉਹਦੀ ਇੱਜ਼ਤ ਸੀ, ਇਹ ਆਪਣੇ ਆਪ ਵਿੱਚ ਲੋਕ ਜਿਹੜਾ ਸਿਰ ਉੱਤੇ ਪੱਗ ਬੰਨਦਾ ਸੀ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਸੀ। ਤੋ ਗੁਰੂ ਸਾਹਿਬ ਨੇ ਇਹ ਵੀ ਚਲੋ ਸਾਡੇ ਉੱਤੇ ਇੱਕ ਬੜੀ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਿਰ ਉੱਤੇ ਦਸਤਾਰ ਬੰਨਣ ਦਾ ਅਧਿਕਾਰ ਤੱਕ ਨਹੀਂ ਸੀ ਹੈਗਾ, ਮੇਰੇ ਬਾਬੇ ਨੇ ਉਹਨਾਂ ਨੂੰ ਵੀ ਆਖਿਆ ਵੀ ਤੁਸੀਂ ਵੀ ਆਪਣੇ ਸਿਰ ਉੱਤੇ ਸੁੰਦਰ ਦਸਤਾਰਾਂ ਸਜਾਇਆ ਕਰੋ। ਤੋ ਇਹ ਇੱਕ ਤਰੀਕੇ ਨਾਲ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਸੀ ਉਹਨਾਂ ਲਈ ਇੱਕ ਚੈਲੰਜ ਦੇ ਰੂਪ ਦੇ ਵਿੱਚ ਵੀ ਸਿੱਖਾਂ ਨੇ ਸਿਰ ਉੱਤੇ ਪੱਗ ਸਜਾਈ ਹੈ। ਜਿੰਨੇ ਵੀ ਇਹ ਮਹਾਂਪੁਰਖ ਸਨ, ਗੁਰੂ ਨਾਨਕ ਸਾਹਿਬ ਸਨ, ਗੁਰੂ ਅੰਗਦ ਸਾਹਿਬ ਸਨ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਫਿਰ ਇਸੇ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਨੇ ਸਿਰ ਉੱਤੇ ਟੋਪੀ ਨਾ ਪਾ ਕੇ ਤੇ ਪੱਗ ਨੂੰ ਪ੍ਰੈਫਰ ਕੀਤਾ ਤੇ ਸਿਰ ਉੱਤੇ ਪੱਗ ਹੀ ਪਾਈ ਹੈ। ਤੋ ਇੱਥੇ ਕਬੀਰ ਸਾਹਿਬ ਨੇ ਆਖਿਆ ਵੀ ਮੈਨੂੰ ਆਪਣੀ ਪੱਗ ਦਾ ਹੰਕਾਰ ਹੋ ਗਿਆ, ਜਾਣੀ ਕਿ ਉਹਨੂੰ ਸਿੰਬਲ ਵਰਤ ਕੇ ਆਖਿਆ ਮੈਨੂੰ ਆਪਣੇ ਵੱਡੇ ਹੋਣ ਦਾ ਬੜਾ ਹੰਕਾਰ ਹੈ। ਜਿਵੇਂ ਕਹਿ ਲਓ ਵੀ ਮੈਂ ਆਪਣੇ ਆਪ ਨੂੰ ਕੀ ਸਮਝਦਾ, ਵੱਡਾ ਸਮਝਦਾ। ਵੇਖੋ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋਗੇ ਨਾ, ਤੇ ਵਾਰਾਂ ਤੇ ਵਧੀਕ ਵਿੱਚ ਸਤਿਗੁਰ ਦਾ ਇੱਕ ਸਲੋਕ ਹੈ, ਦਾੜੀ ਜਿਹੜੀ ਹੈ ਉਹਨੂੰ ਚੰਗਾ ਵੀ ਮੰਨਿਆ ਗਿਆ ਤੇ ਦਾੜੀ ਨੂੰ ਮਾੜਾ ਵੀ ਮੰਨਿਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਜਿਹੜੀ ਦਾੜੀ ਹੈ ਨਾ, ਇਹਨੂੰ ਮਹਾਰਾਜ ਨੇ ਚੰਗਾ ਵੀ ਮੰਨਿਆ, ਇਹਨੂੰ ਸਤਿਗੁਰੂ ਮਹਾਰਾਜ ਨੇ ਮਾੜਾ ਵੀ ਮੰਨਿਆ। ਦੋ ਬਚਨ ਨੇ ਬਾਬੇ ਦੇ ਆਖਿਆ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਆਖਿਆ ਉਹ ਦਾੜੀ ਸੱਚੀ ਹੈ ਜਿਹੜੀ ਕਿਹਦੇ ਚਰਨਾਂ ਵਿੱਚ ਲੱਗੀ ਹੋਈ ਹੈ, ਗੁਰੂ ਦੇ ਚਰਨਾਂ ਵਿੱਚ ਲੱਗੀ ਹੋਈ। ਉਹ ਤੇਰਾ ਵੱਡਾਪਣ ਸਭ ਕੁਝ ਠੀਕ ਹੈ, ਜੇ ਤੂੰ ਗੁਰੂ ਦੀ ਭੈ ਭਾਵਨੀ ਵਿੱਚ ਹੈ ਤੇ ਤੇਰੀ ਆਹ ਜਿਹੜੀ ਦਾੜੀ ਹੈ ਨਾ, ਜਿਹੜਾ ਤੇਰਾ ਦਾੜਾ ਹੈ, ਇਹ ਸੱਚਾ ਹੈ, ਇਹ ਸੱਚੀ। ਇਹਦੇ ਬਾਰੇ ਮਤਲਬ ਕਿਹਾ ਜਾ ਸਕਦਾ ਵੀ ਵਾਕਈ ਕਿਸੇ ਮਰਦ ਬੰਦੇ ਦੇ ਚਿਹਰੇ ਉੱਤੇ ਦਾੜੀ ਹੈ। ਹੁਣ ਦੂਜੀ ਗੱਲ ਵੇਖੋ, ਬਾਬੇ ਨੇ ਬਾਣੀ ਵਿੱਚ ਕੀ ਆਖੀ, ਆਖਿਆ ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਆਖਿਆ ਪਰ ਜੇ ਇਹ ਦਾੜੀ ਤੇਰਾ ਵੱਡਾਪਣ, ਜਿਹਨੂੰ ਵੀ ਤੂੰ ਇੱਦਾਂ ਚਾਹੇ ਪੱਗ ਨੂੰ ਮੰਨਦਾ ਚਾਹੇ ਆਪਣੇ ਸਰੀਰ ਨੂੰ ਮੰਨਦਾ, ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਜਿਹੜੀ ਦਾੜੀ ਗਰੀਬਾਂ ਦੇ ਉੱਤੇ ਖਿੰਜਦੀ ਹੈ, ਗਰੀਬਾਂ ਉੱਤੇ ਧੱਕਾ ਕਰਦੀ ਹੈ, ਜ਼ੁਲਮ ਕਰਦੀ ਹੈ, ਮਹਾਰਾਜ ਨੇ ਆਖਿਆ ਉਹ ਪ੍ਰਵਾਨ ਨਹੀਂ ਜੀ ਹੋ ਸਕਦੀ। ਆਖਿਆ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪਾਰ ਬ੍ਰਹਮ ਪਰਮੇਸ਼ਰ ਨੇ ਉਸ ਦਾੜੀ ਨੂੰ ਆਖਿਆ ਵੀ ਇਹਨੂੰ ਅੱਗ 'ਚ ਸਾੜ ਦਿਓ, ਜਿਹੜੀ ਦਾੜੀ ਕਿਹਦੇ ਨਾਲ ਧੱਕਾ ਕਰਦੀ ਹੈ, ਕਿਸੇ ਗਰੀਬ ਦੇ ਨਾਲ, ਕਿਸੇ ਮਾੜੇ ਦੇ ਨਾਲ। ਹੁਣ ਸ਼ਬਦ ਦਾੜੀ ਬਾਰੇ ਦੋਵੇਂ ਵਰਤੇ ਗਏ, ਇੱਕ ਪਾਸੇ ਆਖਿਆ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਬਾਬੇ ਨੇ ਆਖਿਆ ਦੂਜੇ ਪਾਸੇ ਵੀ ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਪਾਰ ਬ੍ਰਹਮ ਸਾਗਨ ਮੈਂ ਸਾੜੀ। ਸ਼ਬਦ ਦੋਵੇਂ ਦਾੜੀ ਦੇ ਪ੍ਰਥਾਏ ਵਰਤੇ ਨੇ। ਇੱਦਾਂ ਪੱਗ ਜਿੱਥੇ ਬੰਦੇ ਦੇ ਸਵਾਭਿਮਾਨ ਦਾ ਪ੍ਰਤੀਕ ਹੈ, ਉੱਥੇ ਜੇ ਬੰਦੇ ਨੂੰ ਆਪਣੇ ਵੱਡੇ ਹੋਣ ਦਾ ਹੰਕਾਰ ਹੈ, ਤੇ ਸ਼ੇਖ ਫਰੀਦ ਸਾਹਿਬ ਨੇ ਉਸ ਚੀਜ਼ ਦਾ ਇੱਥੇ ਜ਼ਿਕਰ ਕਰਦੇ ਆਖਿਆ ਫਰੀਦਾ ਮੈਂ ਭੁਲਾਵਾ ਪੱਗ ਦਾ, ਆਖਿਆ ਮੈਨੂੰ ਆਪਣੇ ਵੱਡੇ ਹੋਣ ਦਾ ਹੰਕਾਰ ਹੈ। ਵੈਸੇ ਦੁਨੀਆਂ ਵਿੱਚ ਕੋਈ ਵੱਡਾ ਨਹੀਂ ਹੁੰਦਾ, ਕੋਈ ਛੋਟਾ ਨਹੀਂ ਹੁੰਦਾ। ਮੈਂ ਤੇ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਬੰਦੇ ਨੂੰ ਕਿਸੇ ਵੀ ਪੋਜੀਸ਼ਨ ਦਾ ਆਪਣੀ ਜ਼ਿੰਦਗੀ ਵਿੱਚ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ, ਚਾਹੇ ਉਹ ਟੌਪ ਦੀ ਪੋਜੀਸ਼ਨ ਉੱਤੇ ਬੈਠਾ ਹੋਵੇ। ਮੰਨ ਲਓ ਇੱਕ ਇੰਸਟੀਟਿਊਸ਼ਨ ਹੈ, ਇਹਨੂੰ ਸੌਖਾ ਸਮਝ ਲਈਏ। ਇੰਸਟੀਟਿਊਸ਼ਨ ਵਿੱਚ ਵੱਖ ਵੱਖ ਪੋਸਟਾਂ ਨੇ, ਇੱਕ ਆਮ ਵਰਕਰ ਹੈ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਐਸੇ ਵੀਰ ਭਰਾ ਨੇ ਜਿਹੜੇ ਵਰਕਰ ਦੀ ਪੋਸਟ ਉੱਤੇ ਕੰਮ ਕਰਦੇ ਨੇ, ਕੋਈ ਇੰਪਲੋਈ ਨੇ, ਸਧਾਰਨ ਇੰਪਲੋਈ ਨੇ। ਉਸੇ ਇੰਸਟੀਟਿਊਸ਼ਨ ਵਿੱਚ, ਉਸੇ ਕਿਸੇ ਸੰਸਥਾ ਦੇ ਵਿੱਚ ਇੱਕ ਮੈਨੇਜਰ ਹੈ, ਉਹਦੇ ਥੱਲੇ ਕੋਈ 5-10 ਬੰਦੇ ਕੰਮ ਕਰ ਰਹੇ ਨੇ। ਮੈਨੇਜਰ ਦਾ ਕੰਮ ਤਾਂ ਇਹੋ ਹੀ ਹੁੰਦਾ ਵੀ ਉਹਨੇ ਚੀਜ਼ਾਂ ਨੂੰ ਕੀ ਕਰਨਾ, ਮੈਨੇਜ ਕਰਨਾ, ਉਹਨੇ ਪੋਸਟ ਹੈ ਨਾ ਉਹ ਇੱਕ। ਅੱਛਾ, ਉਸੇ ਮੈਨੇਜਰ ਦੇ ਉੱਤੇ ਉਹਦਾ ਇੱਕ ਹੋਰ ਅਫਸਰ ਲੱਗਾ ਹੋਇਆ, ਉਹਦੇ ਥੱਲੇ 2-4 ਮੈਨੇਜਰ ਕੰਮ ਕਰਦੇ ਨੇ, ਉਸੇ ਬੰਦੇ ਦੇ ਉੱਤੇ ਕੋਈ ਹੋਰ ਇੱਕ ਮਾਲਕ ਬੈਠਾ ਹੋਇਆ। ਹੁਣ ਮਾਲਕ ਜਿਹੜਾ ਹੈ ਉਹ ਹੰਕਾਰ ਵਿੱਚ ਆ, ਜਾਂ ਇੱਦਾਂ ਕਹਿ ਲਓ ਵੀ ਮੈਨੇਜਰ ਜਿਹੜਾ ਹੈ ਉਹ ਹੰਕਾਰ ਵਿੱਚ ਹੈ ਵੀ ਮੇਰੇ ਥੱਲੇ ਤੇ 5-7-10 ਬੰਦੇ ਕੰਮ ਕਰਦੇ ਨੇ। ਪਰ ਇੱਕ ਮਿੰਟ ਲਈ ਇਮੇਜਿਨ ਕਰੋ, ਜੇ 5-7 ਬੰਦੇ ਥੱਲੇ ਨਾ ਹੋਣ ਤੇ ਕੀ ਮੈਨੇਜਰ ਦੀ ਕੋਈ ਬੁਕਤ ਹੈ? ਕੀ ਉਹ ਮੈਨੇਜਰ ਰਹੇਗਾ? ਅੱਛਾ, ਜੇ 10-15 ਇੰਪਲੋਈ ਥੱਲੇ ਨਾ ਕੰਮ ਕਰਦੇ ਹੋਣ ਤੇ ਜਿਹੜਾ ਟੌਪ ਤੇ ਬੈਠਾ ਹੋਇਆ ਮਾਲਕ ਹੈ ਉਹਦੀ ਕੋਈ ਬੁਕਤ ਹੈਗੀ ਹੈ? ਜਿਹੜੀ ਦੁਨੀਆ ਹੈ ਨਾ, ਜਿਹੜਾ ਸੰਸਾਰ ਹੈ, ਇਹ ਇੱਕ ਦੂਜੇ ਦੇ ਨਾਲ ਰਲ ਕੇ ਚੱਲ ਰਿਹਾ। ਜੇ ਗੁਰਦੁਆਰਾ ਹੀ ਨਾ ਹੋਵੇ, ਜੇ ਕੋਈ ਆਰਗੇਨਾਈਜੇਸ਼ਨ ਹੀ ਨਹੀਂ ਹੋਵੇ, ਤੇ ਚੇਤਾ ਰੱਖੋ ਉਹਦੇ ਅਹੁਦੇ ਵੀ ਆਪਣੇ ਆਪ ਹੀ ਨਹੀਂ ਹੋਣਗੇ, ਉਹ ਵੀ ਨਾਲ ਦੀ ਨਾਲ ਹੀ। ਮਤਲਬ ਜਿੱਥੇ ਬੰਦਾ ਇਕੱਠ ਦੇ ਰੂਪ ਵਿੱਚ ਚੱਲ ਰਿਹਾ ਹੈ ਨਾ, ਕੋਈ ਅਹੁਦਾ ਵੀ ਤਾਂ ਹੈ, ਕੋਈ ਉੱਚਾ ਵੀ ਤਾਂ ਹੈ, ਕਿਉਂਕਿ ਤੁਹਾਡੇ ਥੱਲੇ ਕੋਈ 4 ਬੰਦੇ ਕੰਮ ਕਰਨ ਵਾਲੇ ਹੈਗੇ ਨੇ। ਜੇ ਉਹ 4 ਬੰਦੇ ਤੁਹਾਡੇ ਥੱਲੇ ਕੰਮ ਕਰਨ ਵਾਲੇ ਨਾ ਹੋਣ ਤੇ ਤੁਹਾਡਾ ਅਹੁਦਾ ਵੀ ਨਹੀਂ ਰਹਿਣਾ, ਤੁਹਾਨੂੰ ਤੇ ਸਗੋਂ ਉਹਨਾਂ ਦਾ ਮੈਂ ਕਹਿੰਦਾ ਪਹਿਰ ਧੋ ਕੇ ਪੀਣੇ ਚਾਹੀਦੇ ਨੇ ਵੀ ਭਾਈ ਤੁਸੀਂ ਸਾਨੂੰ ਇਸ ਜੋਗੇ ਬਣਾਇਆ ਵੀ ਅਸੀਂ ਤੁਹਾਨੂੰ ਮੈਨੇਜ ਕਰ ਰਹੇ ਹਾਂ। ਤੇ ਜਿਹੜਾ ਸਭ ਤੋਂ ਟੌਪ ਵਾਲਾ ਹੈ ਉਹ ਵੀ ਇਸ ਗੱਲ ਨੂੰ ਸਮਝੇ ਵੀ ਤੁਸੀਂ 10 ਬੰਦੇ ਭਾਈ ਮੇਰੇ ਇੱਥੇ ਫੈਕਟਰੀ 'ਚ ਕੰਮ ਕਰ ਰਹੇ ਹੋ, ਇਹ ਫੈਕਟਰੀ ਤਾਂ ਚੱਲ ਰਹੀ ਹੈ, ਤੁਸੀਂ ਮੈਨੂੰ ਉੱਚਾ ਬਣਾਇਆ, ਮੈਂ ਆਪਣੇ ਆਪ ਦੇ ਵਿੱਚ ਵੱਡਾ ਨਹੀਂ ਹੈਗਾ। ਦੁਨੀਆਂ ਦੇ ਜਿੰਨੇ ਅਹੁਦੇ ਨੇ, ਇੱਥੋਂ ਦਾ ਵੱਡਾਪਣ ਕਿਸੇ ਥੱਲੇ ਵਾਲੇ ਦੇ ਉੱਤੇ ਡਿਪੈਂਡ ਹੈ। ਜਿਵੇਂ ਬੰਦਾ ਪੌੜੀ ਲਾ ਕੇ ਉੱਪਰਲੇ ਡੰਡੇ 'ਤੇ ਚੜਿਆ ਹੋਵੇ, ਉਹ ਉੱਪਰ ਪਹੁੰਚਿਆ ਹੀ ਤਾਂ ਕਿਉਂਕਿ ਥੱਲੇ ਵਾਲੇ ਡੰਡੇ ਵੀ ਥੱਲੇ ਖਲੋਤੇ ਹੋਏ ਨੇ। ਘਰ ਮਕਾਨ ਨਜ਼ਰ ਆਉਂਦਾ, ਆ ਬਿਲਡਿੰਗ ਨਜ਼ਰ ਆ ਰਹੀ ਹੈ, ਨੀਂਹ ਤੇ ਨਜ਼ਰ ਨਹੀਂ ਨਾ ਆਉਂਦੀ। ਨੀਂਹ ਨੇ ਆਪਣੇ ਆਪ ਨੂੰ ਮਿੱਟੀ ਦੇ ਵਿੱਚ ਗੱਡਿਆ ਹੋਇਆ। ਜੇ ਨੀਂਹ ਨਾ ਹੋਵੇ ਤੇ ਮਕਾਨ ਦਾ ਮੁੱਲ ਕੀ ਹੈ? ਇਸ ਕਰਕੇ ਜ਼ਿੰਦਗੀ ਵਿੱਚ ਤੁਹਾਡੇ ਕੋਲ ਕੋਈ ਅਹੁਦਾ ਹੋਵੇ, ਤੁਹਾਨੂੰ ਕੋਈ ਮਾਲਕ ਨੇ ਮਾਣ ਬਖਸ਼ਿਆ ਹੋਵੇ ਤੇ ਉਹਦਾ ਹੰਕਾਰ ਨਾ ਕਰਿਓ, ਕਿਉਂਕਿ ਉਹ ਵੀ ਲੋਕਾਂ ਦੇ ਸਿਰ ਉੱਤੇ ਹੀ ਹੈ। ਤਾਂ ਹੀ ਤੇ ਬਾਬਾ ਜੀ ਕਹਿੰਦੇ ਨੇ ਵੀ ਮੇਰਾ ਮੁਜਮ ਹੈ ਕਿਛ ਨਹੀਂ। ਜੇ ਸੋਚਿਆ ਜਾਵੇ ਬੰਦੇ ਕੋਲ ਕੀ ਹੈ? ਕੁਝ ਵੀ ਨਹੀਂ ਹੈ, ਕੱਖ ਵੀ ਨਹੀਂ ਹੈ। ਤੇ ਮੈਂ ਕਰਜ਼ ਕਰਾਂ, ਕੋਈ ਬੰਦਾ ਹੋਸਪਿਟਲ ਦਾ ਹੈੱਡ ਹੋਵੇ, ਡਾਕਟਰਾਂ ਦਾ ਹੈੱਡ ਹੋਵੇ, ਟੀਮ ਪੂਰੀ ਹੋਵੇ, ਕੋਈ ਸਰਜਨਾਂ ਦੀ ਟੀਮ ਉਹਦਾ ਹੈੱਡ ਹੋਵੇ, ਜਿਸ ਦਿਨ ਉਹਦੇ ਆਪਣੇ ਹਾਰਟ ਦਾ ਓਪਰੇਸ਼ਨ ਹੋਵੇਗਾ, ਆਪਣੇ ਹਾਰਟ ਦਾ ਓਪਰੇਸ਼ਨ ਆਪ ਨਹੀਂ ਕਰ ਸਕਦਾ, ਉਹਨੂੰ ਵੀ ਉੱਥੇ ਹੈੱਡ ਆਫ ਦਾ ਡਿਪਾਰਟਮੈਂਟ ਵੀ ਜੇ ਹੋਵੇ ਨਾ, ਤੇ ਉਹਨੂੰ ਵੀ ਉਸੇ ਤਖ਼ਤ ਦੇ ਉੱਤੇ ਲਟਾ ਕੇ ਓਪਰੇਸ਼ਨ ਉਹਦੇ ਕੋਈ ਦੂਜੇ ਹੀ ਕਰਨਗੇ, ਆਪ ਨਹੀਂ ਬੰਦਾ ਆਪਣੇ ਆਪ ਨੂੰ ਚੀਰ ਸਕਦਾ। ਹੁਣ ਬੰਦਾ ਕੀ ਕਰਦਾ? ਬੰਦਾ ਹੰਕਾਰ ਕਰਦਾ, ਈਗੋ ਵਿੱਚ ਜੀਂਦਾ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਮੈਨੂੰ ਵੀ ਬੜਾ ਹੰਕਾਰ ਹੈ, ਜਿਹਦਾ ਕਰਕੇ ਮੇਰੀ ਮੱਤ ਮੈਲੀ ਹੋ ਗਈ। ਹੰਕਾਰ ਕੀ ਕਰਦਾ? ਬੰਦੇ ਦੀ ਮੱਤ ਨੂੰ ਮੈਲਿਆਂ ਕਰ ਦਿੰਦਾ। ਤੋ ਬਾਬਾ ਜੀ ਨੇ ਆਖਿਆ ਫਰੀਦਾ ਮੈਂ ਭੁਲਾਵਾ ਪੱਗ ਦਾ, ਮੱਤ ਮੈਲੀ ਹੋਏ ਜਾਏ। ਇਸ ਹੰਕਾਰ ਨੇ ਕੀ ਕੀਤਾ? ਮੇਰੀ ਮੱਤ ਨੂੰ ਮੈਲਿਆਂ ਕਰ ਦਿੱਤਾ। ਤੇ ਦੂਜੇ ਦੇ ਅਰਥ ਇਹ ਵੀ ਨੇ ਵੀ ਮੈਨੂੰ ਇਹ ਵੀ ਹੈ ਵੀ ਕਿਤੇ ਮੇਰਾ ਇਹ ਹੰਕਾਰ ਡਿੱਗ ਨਾ ਪਵੇ। ਕਈ ਵਾਰ ਬੰਦੇ ਨੂੰ ਇੱਦਾਂ ਲੱਗਦਾ ਹੁੰਦਾ ਹੈ ਵੀ ਜੇ ਉਹ ਹੋਮੇ ਕਰ ਰਿਹਾ ਹੈ, ਹੰਕਾਰ ਕਰ ਰਿਹਾ ਹੈ, ਕੋਈ ਉਹਨੂੰ ਉੱਚਾ ਸਮਝੇ, ਇਹ ਚੀਜ਼ ਵੀ ਬੰਦੇ ਨੂੰ ਮਲੀਨ ਕਰ ਦਿੰਦੀ ਹੈ, ਮੈਲਾ ਕਰ ਦਿੰਦੀ ਹੈ। ਜਦੋਂ ਤੁਹਾਡੇ ਅੰਦਰ ਇਹ ਭਾਵਨਾ ਹੋਵੇ ਵੀ ਕੋਈ ਮੈਨੂੰ ਉੱਚਾ ਹੀ ਸਮਝਦਾ ਰਹੇ, ਇਹ ਵੀ ਬੰਦੇ ਨੂੰ। ਇੱਕ ਅਹੁਦੇ ਉੱਤੇ ਬੰਦਾ ਬੈਠਾ ਹੈ, ਆਪਣੇ ਆਪ ਨੂੰ ਉੱਚਾ ਘੁਆ ਰਿਹਾ ਹੈ, ਉਹ ਜਿਹੜਾ ਉੱਚਾ ਅਹੁਦਾ ਸੀ ਉਹਨੇ ਉਹਨੂੰ ਉਹਦੇ ਅੰਦਰ ਮੈਲ ਭਰ ਦਿੱਤੀ। ਵੀ ਮਤਾਂ ਕਿਤੇ ਹੋ ਸਕਦਾ ਹੈ ਬੰਦਾ ਆਖੇ ਮੇਰੇ ਨੇੜੇ ਵੀ ਨਾ ਟੁਕੇ, ਜਿਵੇਂ ਬ੍ਰਾਹਮਣ ਆਮ ਕਰਦਾ ਸੀ ਵੀ ਮੈਂ ਤੇ ਬ੍ਰਾਹਮਣ ਹੋ ਗਿਆ, ਮੈਂ ਤੇ ਉੱਚੀ ਜਾਤ ਵਾਲਾ ਹੋ ਗਿਆ, ਜੇ ਤੁਸੀਂ ਮੈਨੂੰ ਟੱਚ ਵੀ ਕਰ ਦਿੱਤਾ ਤੇ ਮੈਂ ਕੀ ਹੋ ਗਿਆ? ਪਿੱਟਿਆ ਗਿਆ, ਮੈਲਾ ਹੋ ਗਿਆ ਮੈਂ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਸੰਸਾਰ ਦੀ ਰਿਐਲਿਟੀ ਇਹ ਹੈ ਭਾਈ, ਗਹਿਲਾ ਰੂਹ ਨਾ ਜਾਣੀ ਸਿਰ ਭੀ ਮਿੱਟੀ ਖਾਏ। ਆਖਿਆ ਬੰਦੇ ਦੀ ਰੂਹ, ਉਹਦਾ ਅੰਤਰ ਆਤਮਾ ਇਹ ਨਹੀਂ ਜਾਣਦਾ ਵੀ ਜਿੰਨਾ ਚੀਜ਼ਾਂ ਦਾ ਤੂੰ ਹੰਕਾਰ ਕਰਦਾ ਹੈ ਅਖੀਰ ਨੂੰ ਇਹਨਾਂ ਨੇ ਮਿੱਟੀ ਹੋ ਜਾਣਾ, ਅਖੀਰ ਨੂੰ ਇਹਨਾਂ ਨੇ ਸਵਾਹ ਹੋ ਜਾਣਾ। ਬੰਦਾ ਕਿਸੇ ਅਹੁਦੇ ਤੇ ਰਹਿੰਦਾ ਹੈ, ਸਮਾਂ ਪਾ ਕੇ ਰਿਟਾਇਰ ਹੋ ਜਾਂਦਾ, ਸਮਾਂ ਪਾ ਕੇ ਉਹ ਖਤਮ ਹੋ ਗਿਆ। ਹੁਣ ਜੇ ਪਹਿਲਾਂ ਉਹ DSP ਸੀ ਜਾਂ ਕਿਸੇ ਉੱਚੇ ਅਹੁਦੇ ਉੱਤੇ ਸੀ, ਅੱਜ ਆਮ ਲੋਕਾਂ ਵਿੱਚ ਤੁਰਿਆ ਫਿਰਦਾ, ਜੇ ਬੰਦੇ ਦੀ ਕੁਆਲਿਟੀ ਹੋਵੇਗੀ ਨਾ, ਜੇ ਉਹਦੇ ਵਿੱਚ ਸੱਚੀ ਇਨਸਾਨੀਅਤ ਵਾਲੇ ਗੁਣ ਹੋਣਗੇ, ਤੇ ਭਾਵੇਂ ਅਹੁਦੇ ਤੋਂ ਵੀ ਰਿਟਾਇਰ ਹੋ ਜਾਵੇ ਤੇ ਲੋਕ ਉਹਨੂੰ ਤਾਂ ਵੀ ਦੁਆ ਸਲਾਮ ਕਰਨਗੇ। ਤੇ ਜੇ ਬੰਦਾ ਇਹ ਆਖੇ ਵੀ ਮੈਂ ਅਹੁਦੇ ਤੇ ਹਾਂ, ਮੈਨੂੰ ਕੋਈ ਦੁਆ ਸਲਾਮ ਕਰ ਰਿਹਾ, ਉਹ ਕਈ ਵਾਰ ਅਗਲੇ ਡਰਦੇ ਹੀ ਕਰਦੇ ਹੁੰਦੇ ਨੇ, ਡਰਦੇ ਕਰਦੇ ਹੁੰਦੇ ਨੇ ਵੀ ਇਹਦੇ ਕੋਲ ਭਾਈ ਪੋਜੀਸ਼ਨ ਹੈ। ਤੁਸੀਂ ਇੱਕ ਮਿੰਟ ਲਈ ਪੋਜੀਸ਼ਨ ਤੋਂ ਪਾਸੇ ਹਟ ਕੇ ਵੇਖੋ, ਫਿਰ ਵੇਨੇ ਵੀ ਜੇ ਫਿਰ ਵੀ ਤੁਹਾਡੀ ਕੋਈ ਇੱਜ਼ਤ ਕਰ ਰਿਹਾ, ਇਹਦਾ ਅਰਥ ਹੈ ਵੀ ਫਿਰ ਵਾਕਈ ਤੁਹਾਡੀ ਚੰਗਿਆਈ ਦੇ ਸਿਰ ਉੱਤੇ ਤੁਹਾਡੀ ਇੱਜ਼ਤ ਹੋ ਰਹੀ ਹੈ, ਤੁਹਾਡੇ ਗੁਣਾਂ ਦੇ ਸਿਰ ਉੱਤੇ ਹੋ ਰਹੀ ਹੈ। ਤੋ ਸਤਿਗੁਰ ਨੇ ਬਾਣੀ ਵਿੱਚ ਬੜੇ ਪਿਆਰੇ ਖਿਆਲ ਇਹ ਵੀ ਦੱਸੇ ਵੀ ਜੇ ਕੋਈ ਜਵਾਨੀ ਦਾ ਵੀ ਹੰਕਾਰ ਕਰੇ, ਤੁਸੀਂ ਬਾਣੀ ਪੜ੍ਹਦੇ ਹੋ ਵੀ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ, ਵੀ ਜਵਾਨੀ ਦਾ ਵੀ ਕਾਹਦਾ ਹੰਕਾਰ ਹੈ, ਅਖੀਰ ਨੂੰ ਇਹਨੇ ਵੀ ਮਿੱਟੀ ਹੋ ਜਾਣਾ। ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ, ਜਿਹੜਾ ਧਨ ਦਾ ਕੋਈ ਭੂਮੀ ਦਾ ਹੰਕਾਰ ਕਰਦਾ ਹੈ ਮਹਾਰਾਜ ਨੇ ਆਖਿਆ ਉਹਨਾਂ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਸਮਝਾਇਆ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ, ਆਖਿਆ ਆਹ ਜਿਹੜੇ ਸਿਰ ਦਾ ਆਹ ਜਿਹੜੀ ਪੱਗ ਦਾ ਇੰਨਾ ਹੰਕਾਰ ਹੈ ਨਾ ਅਖੀਰ ਤੇ ਦਫ਼ਨ ਹੋ ਜਾਣੀ ਹੈ, ਇਹਨੂੰ ਮਿੱਟੀ ਨੇ ਖਾ ਜਾਣਾ ਇਸੇ ਸਰੀਰ ਨੂੰ। ਅਗਲਾ ਬਚਨ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ। ਬਾਬਾ ਸ਼ੇਖ ਫਰੀਦ ਸਾਹਿਬ ਦੇ ਬਾਰੇ ਇੱਕ ਸਾਖੀ ਬੜੀ ਪ੍ਰਚਲਿਤ ਹੈ ਕਿ ਉਹਨਾਂ ਦੀ ਜਿਹੜੀ ਮਾਂ ਸੀ ਨਾ, ਉਹਨਾਂ ਨੇ ਉਹਨਾਂ ਨੂੰ ਕਹਿਣਾ ਵੀ ਕੋਈ ਧਰਮ ਨਾਲ ਜੁੜ, ਕੋਈ ਨਮਾਜ਼ ਪੜ੍ਹਾਉਣੀ, ਤੇ ਉਹਨੇ ਪੁੱਛਣਾ ਵੀ ਇਹਦੇ ਬੱਲੇ ਮੈਨੂੰ ਰੱਬ ਕੀ ਦੇਵੇਗਾ। ਚਲੋ ਇੱਕ ਚੇਟਕ ਲਾ ਦਿੱਤੀ। ਆਮ ਜਿਹੜੀ ਇੱਕ ਕਹਾਣੀ ਬੜੀ ਪ੍ਰਚਲਿਤ ਹੈ ਵੀ ਉਹਨਾਂ ਨੇ ਕਦੀ ਉਹਦੇ ਸਿਰਹਾਣੇ ਸ਼ੱਕਰ ਰੱਖ ਦੇਣੀ। ਹੁਣ ਬੱਚੇ ਸੀ, ਮੰਨ ਲਓ ਟੌਫੀ ਦੇ ਦਿੱਤੀ ਉਹਨੂੰ, ਤਾਂ ਉਹਨੇ ਚੇਟਕ ਲਾ ਦਿੱਤੀ ਬੱਚੇ ਨੂੰ ਚੰਗੇ ਪਾਸੇ। ਅਸੀਂ ਮਾੜੇ ਬੰਨੇ ਵੀ ਤੇ ਬੱਚੇ ਨੂੰ ਚੇਟਕ ਲਾਉਣਾ ਹੀ ਹੈ ਨਾ, ਚੰਗੇ ਪਾਸੇ ਵੀ ਲਾਈ ਜਾ ਸਕਦੀ ਹੈ। ਤਾਂ ਉਹ ਉਹਦੇ ਵਿੱਚ ਫਿਰ ਇੱਕ ਦਿਨ ਕਹਿੰਦੇ ਵੀ ਅੱਜ ਰੱਬ ਮੈਨੂੰ ਕੀ ਦੇਵੇਗਾ। ਕਹਿੰਦੇ ਉਹਨੇ ਉੱਠਣਾ ਤੇ ਸਿਰਹਾਣੇ ਦੇ ਥੱਲੇ ਉਹਨੂੰ ਕਦੀ ਉਹ ਸ਼ੱਕਰ ਮਿਲ ਜਾਣੀ, ਕਦੀ ਮਿਸ਼ਰੀ ਮਿਲ ਜਾਣੀ, ਇੱਦਾਂ ਕਰਕੇ। ਤੇ ਇੱਕ ਦਿਨ ਐਸੀ ਚੇਟਕ ਜੁੜੀ, ਹੁਣ ਸਮਝ ਲੱਗਣ ਲੱਗ ਪਈ, ਅੰਡਰਸਟੈਂਡਿੰਗ ਬਣਨ ਲੱਗ ਪਈ, ਜਿਵੇਂ ਬੰਦਾ ਪਹਿਲੇ ਦਿਨ ਬੱਚੇ ਨੂੰ ਸਕੂਲੇ ਛੱਡ ਕੇ ਆਵੇ, ਹੌਲੀ ਹੌਲੀ ਬੱਚਾ ਸਮਝਣਾ ਸ਼ੁਰੂ। ਹਰ ਬੰਨੇ ਤੁਹਾਨੂੰ ਚੇਟਕ ਲਾਉਣੀ ਪੈਣੀ, ਗੁਰਮਤਿ ਦੀ ਵੀ ਲਾਉਣੀ ਪੈਣੀ ਹੈ, ਬਾਕੀ ਚੀਜ਼ਾਂ ਦੀ ਆਪਾਂ ਚੇਟਕ ਲਾਉਂਦੇ ਹਾਂ ਵੀ ਬੱਚਾ ਸਾਡਾ ਡਾਕਟਰ ਬਣੇ, ਇੰਜੀਨੀਅਰ ਬਣੇ, ਸਕੂਲ ਵਿੱਚ ਛੱਡ ਕੇ ਆਉਣੇ ਆ, ਕਿੰਨੀ ਸ਼ਿੱਦਤ ਦੇ ਨਾਲ ਟਾਈਮ ਤੇ ਖੜਾਉਣੇ ਵੀ ਆ, ਚੁੱਕਣ ਵੀ ਜਾਂਦੇ ਆ, ਕਿੱਦੇ ਕਿੰਨੇ ਬੰਨੇ ਬੰਦਾ ਭੱਜੀ ਫਿਰਦਾ ਵੀ ਇਹਦੀ ਸਵਿਮਿੰਗ ਦੀ ਕਲਾਸ ਹੈ, ਇਹਦੀ ਫੁੱਟਬਾਲ ਦੀ ਕਲਾਸ ਹੈ ਉੱਧਰ, ਤੇ ਜਦੋਂ ਗੁਰਮਤਿ ਦੀ ਗੱਲ ਆਉਂਦੀ ਅਸੀਂ ਜ਼ੀਰੋ ਹੋ ਜਾਂਦੇ ਉਦੋਂ ਜ਼ੀਰੋ ਹੋ ਜਾਂਦੇ। ਤੋ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਾਰੇ ਗੱਲ ਆਖੀ ਵੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਚੇਟਕ ਲਾ ਦਿੱਤੀ, ਤੇ ਅੱਜ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਮਾਂ ਜਿਹੜੀ ਗੱਲ ਖੁਦਾਏ ਨੂੰ ਯਾਦ ਕਰਨ ਵਿੱਚ ਹੈ, ਆਹ ਹੁਣ ਦੁਨੀਆਂ ਦੇ ਰਸ ਉਹਦੇ ਸਾਹਮਣੇ ਬਹੁਤ ਫਿੱਕੇ ਰਹਿ ਗਏ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਸਾਰੀਆਂ ਵਸਤੂਆਂ ਆਪੋ ਆਪਣੀ ਥਾਂ ਤੇ ਮਿੱਠੀਆਂ ਨੇ, ਪਰ ਰੱਬ ਨਾ ਪੁੱਜਣ ਦੁੱਧ, ਇਹ ਚੀਜ਼ਾਂ ਰੱਬ ਦੇ ਤੁਲ ਨਹੀਂ ਪੁੱਜਦੀਆਂ। ਤੋ ਇਹਦੇ ਜਿਹੜੇ ਅਗਲੇ ਅਰਥ ਨੇ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ, ਸਮੇਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਭਗਤ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਸਾਂਝ ਬੜੇ ਪਿਆਰ ਨਾਲ ਕੀਤੀ। ਵੈਸੇ ਪ੍ਰਚਾਰ ਵਿਚਾਰਾ ਪ੍ਰਚਾਰਕ ਪੂਰਾ ਹੀ ਹੋਰ ਲਾਉਂਦਾ ਕਿ ਤੁਹਾਡੇ ਪੱਲੇ ਅਸੀਂ ਕੁਝ ਪਾਈਏ, ਤੇ ਜਦੋਂ ਅਸੀਂ ਹਾਲ ਵੱਲ ਵੇਖਦੇ ਹਾਂ ਤੇ ਪਰਿਵਾਰਾਂ ਵੱਲ ਵੇਖਦੇ ਹਾਂ, ਫਿਰ ਮਹਿਸੂਸ ਅਸੀਂ ਜ਼ਰੂਰ ਕਰਦੇ ਹਾਂ ਕਿ ਇੰਨਾ ਪ੍ਰਬੰਧ ਕੀਤਾ ਗਿਆ ਹੋਵੇ, ਪ੍ਰਚਾਰਕ ਲਿਆਂਦੇ ਜਾਣ ਔਰ ਸਟੇਜ ਦੇ ਸਾਹਮਣੇ ਸੁਣਨ ਵਾਲੇ ਬਹੁਤ ਘੱਟ ਹੋਣ। ਅੱਜ 6 ਪਰਿਵਾਰਾਂ ਦੇ ਤੇ 3 ਖੰਡ ਪੱਟ ਦੇ ਪਿੰਡਾਂ ਦੇ ਵਿੱਚੋਂ, ਤੇ ਮਹਾਰਾਜ ਦੀ ਕਿਰਪਾ ਲੰਗਰ ਦੇ ਵਿੱਚ ਨਾ ਤਿਲ ਸੁੱਟਣ ਨੂੰ ਥਾਂ ਨਹੀਂ, ਪਰ ਜੇ ਅਸੀਂ ਸਾਡੀ ਇੱਕ ਸਤਸਾਹ ਜੀ ਜੇ ਪ੍ਰਚਾਰਕ ਸ਼੍ਰੇਣੀ ਕੋਈ ਇਹ ਗੱਲ ਕਰਦੀ ਹੈ ਭਾਈ ਇਹਨਾਂ ਨੂੰ ਸਨਮਾਨਿਤ ਕਰਿਆ ਕਰੋ, ਇਹਨਾਂ ਦਾ ਵੀ ਮਾਣ ਸਤਿਕਾਰ ਕਰਿਆ ਕਰੋ, ਤੇ ਫਿਰ ਸਾਡੇ ਉਲਟ ਪੈਂਦਾ ਕਿਉਂਕਿ ਅਸੀਂ ਕਹਿ ਨਹੀਂ ਸਕਦੇ। ਇਸੇ ਕਰਕੇ ਪ੍ਰਚਾਰਕ ਸ਼੍ਰੇਣੀ ਸੁੰਗੜਦੀ ਜਾਂਦੀ ਗੁਰਮੁਖ ਪਿਆਰਿਓ, ਆਪਣੇ ਅਸੀਂ ਆਪਣੇ ਘਰਾਂ 'ਚ ਆਪਣੇ ਕਿਸੇ ਪਰਿਵਾਰ ਦੇ ਵਿੱਚ ਬੱਚੇ ਨੂੰ ਪ੍ਰਚਾਰਕ ਨਹੀਂ ਬਣਾਉਂਦੇ, ਕਿਉਂਕਿ ਆਪਾਂ ਤਾਂ ਦੇਖਿਆ ਭਈ ਹਾਲਾਤ ਕੀ ਨੇ। ਇੱਕ ਇੱਕ ਡਾਲੇ ਦੇ ਵਕਤ ਗੁਰਮੁਖ ਪਿਆਰਿਓ ਪ੍ਰਚਾਰਕ ਦੇਖਦਾ, ਪਰ ਆਪਾਂ ਨੂੰ ਕੋਈ ਹੁਣ ਸ਼ਹਿਰਾਂ 'ਤੇ ਇਸ ਗੱਲ ਦਾ ਗੁੱਸਾ ਲੱਗੇ। ਇੱਕ ਪਰਿਵਾਰ ਵੱਲੋਂ 100 ਜਾਂ $150 ਲਿਆ ਜਾਂਦਾ ਕੀਰਤਨ ਭੇਟਾ, ਤੇ 14 ਪੰਡਿਆਂ ਵਿੱਚ ਵੰਡੀ ਜਾਂਦੀ ਹੈ। ਤੁਸੀਂ ਆਪ ਸਾਹ ਲੋ ਵੀ 150 ਦੇ ਵਿੱਚੋਂ 14 ਪ੍ਰਾਣੀਆਂ ਦੇ ਵਿੱਚ ਵੰਡੀ ਜਾਣੀ, ਜਿੰਨੇ ਗਤ ਜਥੇ ਸਾਡੇ ਕੋਲ ਹੈਗੇ ਆ, ਤੇ ਪ੍ਰਚਾਰ ਕਮ ਸੇ ਕਮ ਪਰਿਵਾਰ ਹੀ ਆਣ ਕੇ ਵੇਖਣ ਵੀ ਹਾਂ ਰਾਗੀ ਜਥਾ ਲੱਗਾ, ਢਾਡੀ ਜਥਾ ਲੱਗਾ, ਕਥਾ ਵਾਚਕ ਲੱਗੀ, ਗ੍ਰੰਥੀ ਸਾਹਿਬਾਨ ਨੇ, ਆਪਾਂ ਕੋਈ ਇਹਨਾਂ ਦਾ ਮਾਣ ਸਤਿਕਾਰ ਕਰੀਏ, ਬਹੁਤ ਘੱਟ। ਠੀਕ ਹੈ ਸਾਡੀ ਜ਼ਿੰਦਗੀ ਲੰਘ ਗਈ ਆ, ਅਸੀਂ ਇਹਨਾਂ ਚੀਜ਼ਾਂ ਨੂੰ ਵੇਖ ਵੇਖ ਕੇ ਜ਼ਿੰਦਗੀ ਕੱਢ ਲਈ ਆ, ਪਰ ਆਉਣ ਵਾਲੇ ਜਿਹੜੇ ਅਸੀਂ ਪੜ੍ਹੇ ਲਿਖੇ ਚਾਹੁੰਦੇ ਕਿ ਪ੍ਰਚਾਰਕ ਹੋਣ, ਉਹਨਾਂ ਦਾ ਸਟੇਟਸ ਵੀ ਕੋਈ ਸਾਨੂੰ ਬਣਾਉਣਾ ਪਊਗਾ। ਜੇ ਆਪਾਂ ਨਾ ਬਣਾਇਆ ਤਾਂ ਗੱਲ ਨਹੀਂ ਬਣਨੀ, ਆਓ ਬਣਾਓ ਸਟੇਟਸ, ਔਰ ਬੱਚੇ ਲਾਜ਼ਮੀ ਇਸ ਪਾਸੇ ਨੂੰ ਆਉਣਗੇ ਵੀ ਆਪਾਂ ਗ੍ਰੰਥੀ ਬਣੀਏ, ਆਪਾਂ ਪ੍ਰਚਾਰਕ ਬਣੀਏ, ਆਪਾਂ ਕਥਾਵਾਚਕ ਬਣੀਏ, ਇਹ ਹੋਣਾ ਚਾਹੀਦਾ। ਪਰ ਦੁਖਾਨ ਸਾਡਾ ਕਿ ਪ੍ਰਚਾਰਕ ਸ਼੍ਰੇਣੀ ਦਾ ਕੋਈ ਐਸਾ ਸਕਿੱਲ ਨਹੀਂ, ਕੋਈ ਐਸਾ ਸਾਧਨ ਨਹੀਂ ਜਿਹਦੇ ਨਾਲ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੀਏ ਕਿ ਪ੍ਰਚਾਰਕ ਸ਼੍ਰੇਣੀ ਦਾ ਧਿਆਨ ਰੱਖੋ। ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਮੈਂ ਕੋਈ ਇਹ 'ਚ ਝੂਠ ਨਹੀਂ ਬੋਲ ਰਿਹਾ, ਕੋਈ ਹੈ ਪਰਿਵਾਰਾਂ 'ਚੋਂ ਜਿਨ੍ਹਾਂ ਦੇ ਲੰਗਰ ਨੇ ਇੱਥੇ ਬੈਠੇ ਨੇ? ਕੋਈ ਕੋਈ ਨਹੀਂ ਬੈਠਾ। ਗੁਰੂ ਕਿਰਪਾ ਕਰੇ ਮੇਰੀਆਂ ਗੱਲਾਂ ਸ਼ਾਇਦ ਮੇਰੇ 'ਤੇ ਹੀ ਪੈ ਜਾਣ, ਮਹਾਰਾਜ ਕਿਰਪਾ ਕਰੇ ਉਹਦੇ ਹੁਕਮ ਚ ਜੋ ਕੁਝ ਹੈ ਮਹਾਰਾਜ ਚੜ੍ਹਦੀ ਕਲਾ ਬਖਸ਼ੇ। ਭਾਈ ਸਾਹਿਬ ਦਾ ਧੰਨਵਾਦ। ਆਓ ਭਾਈ ਗੁਰਪ੍ਰੀਤ ਸਿੰਘ ਬਦਨੀ ਕਲਾਂ ਵਾਲੇ ਢਾਡੀ ਜਿੱਥੇ ਪਾਸੋਂ ਸਰਵਣ ਕਰੀਏ ਢਾਡੀ ਵਾਰਾਂ ਇਤਿਹਾਸ। ਕੱਲ੍ਹ ਨੂੰ ਸੈਮੀਨਾਰ ਵੀ ਰੱਖਿਆ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ 1 ਤਰੀਕ ਨੂੰ, ਚੇਤਾ ਬਹੁਤ ਘੱਟ ਅਤੇ ਸਮਾਂ ਹੈ 1 ਤੋਂ ਲੈ ਕੇ 3 ਵਜੇ ਤੱਕ। ਔਰ ਸੰਥਿਆ ਦੀਆਂ ਕਲਾਸਾਂ 1 ਸਤੰਬਰ ਤੋਂ ਸ਼ੁਰੂ ਹੋਣੀਆਂ 7 ਤੋਂ 8 ਤੱਕ। ਅੰਮ੍ਰਿਤ ਸੰਚਾਰ 13 ਨੂੰ ਹੋਣਗੇ 9:30 ਵਜੇ। ਸੋ ਆਓ ਸਰਵ ਕਰੀਏ ਢਾਡੀ ਵਾਰਾਂ ਇਤਿਹਾਸ। ਅਤੇ ਲੰਗਰ 'ਚ ਵੈਸੇ ਮੈਂ ਬਾਤ ਸੁਣਨੀ ਨਹੀਂ, ਮੈਂ ਚਾਹੁੰਦਾ ਕਿ ਤੁਸੀਂ ਲੰਗਰ ਛਕ ਲਿਆ ਅਤੇ ਆ ਕੇ ਸੁਣ ਲਓ ਕੁਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਦੀਵਾਨ ਸਜੇ ਹੈ, ਸ਼ਾਮਾਂ ਦੇ ਕਥਾ ਕੀਰਤਨ ਹੋਈ ਹੈ। ਬਸ ਇੱਕੋ ਹੀ ਰਚਨਾ ਬੋਲਣੀ ਹੈ ਢਾਡੀ ਕਲਾ ਦੀ, ਕਿਉਂਕਿ ਫਿਰ 8:15 ਸਮਾਪਤੀ ਹੈ ਜੀ, ਅਰਦਾਸ ਹੋਣੀ ਹੈ। ਆਓ ਸਭ ਤੋਂ ਪਹਿਲਾਂ ਮੱਖਣ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਸਤਿਗੁਰਾਂ ਨੇ ਤੁਸੀਂ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੋ। 6 ਪਰਿਵਾਰਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਊਟ ਆਸ ਲੈਂਦਿਆਂ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਕਰਾਏ ਹੈ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਵਾਸਤੇ। ਅਤੇ 3 ਪਰਿਵਾਰਾਂ ਵੱਲੋਂ ਅਖੰਡ ਪਾਠ ਆਰੰਭ ਹੈ, ਬਾਣੀ ਦੇ ਪ੍ਰਵਾਹ ਚੱਲ ਰਹੇ ਹੈ। ਅਤੇ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਅਰਦਾਸ ਹੋਈ ਹੈ। ਦੇਖੋ ਆਪਾਂ ਕਲਯੁਗੀ ਜੀਵ ਹਾਂ, ਸੰਸਾਰ ਵਿੱਚ ਵਿਚਰਦਿਆਂ ਨੂੰ ਆਪਾਂ ਨੂੰ ਸਭ ਕੁਝ ਚਾਹੀਦਾ, ਆਪਾਂ ਗੁਰੂ ਤੋਂ ਦਾਤਾਂ ਮੰਗਦੇ ਹਾਂ। ਜਦੋਂ ਗੁਰੂ ਨੂੰ ਅਰਦਾਸ ਕਰਦੇ ਹਾਂ, ਬਿਰਥੀ ਕਦੇ ਨਾ ਹੋਵੀ ਜਾਨਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਜੇ ਸਾਡਾ ਵਿਸ਼ਵਾਸ ਸਤਿਗੁਰਾਂ 'ਤੇ ਪੱਕਾ ਹੈ ਤਾਂ ਇਹ ਸਾਰਾ ਕੁਝ ਗੁਰੂ ਤੋਂ ਦਾਤਾਂ ਲੈ ਸਕਦੇ ਹਾਂ, ਕਿਉਂਕਿ ਜੇ ਸਾਡਾ ਇੱਕ ਕਾਰਜ ਪੂਰਾ ਹੋ ਗਿਆ ਅਸੀਂ ਅਗਲੀ ਅਰਦਾਸ ਕਰ ਦੇਣੀ ਹੈ, ਉਹ ਪੂਰਾ ਹੋ ਗਿਆ ਫਿਰ ਅਸੀਂ ਤਾਂ ਮੰਗੀ ਹੀ ਜਾਣਾ ਗੁਰੂ ਤੋਂ। ਤੂੰ ਦਾਤਾ ਸਭ ਮੰਗਤੇ ਕੋ ਦੇਵਣ ਹਾਰ, ਉਹ ਦਾਤਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਏਕ ਪਿਤਾ ਏਕ ਸਿਕੇ ਹਮ ਬਾਰਕ, ਅਸੀਂ ਉਹਦੀ ਸਾਰੇ ਸੰਤਾਨ ਹਾਂ। ਸੋ ਪਿਆਰੇ ਖਾਸ ਜੀ, ਅਸੀਂ ਆਪਦੇ ਜਿਸ ਤਰ੍ਹਾਂ ਹੁਣ ਬੱਚੇ ਹੋਣ, ਬੱਚਿਆਂ ਨੇ ਬਾਪੂ ਤੋਂ ਹੀ ਮੰਗਣਾ, ਅਤੇ ਸਾਡੇ ਵਾਸਤੇ ਸਾਡੇ ਸਤਿਗੁਰੂ ਸਾਡੇ ਬਾਪੂ ਸਾਡੇ ਸਾਰਾ ਕੁਝ ਹਨ, ਸਮਰਪਿਤ ਹੈ। ਅਸੀਂ ਜਿਹੜੇ ਸਿੱਖ ਕੌਮ ਹੈ, ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ ਮੁਕਤੀ ਦਾ ਦਾਤਾ ਹੈ, ਔਰ ਇੱਕ ਇੱਕ ਸ਼ਬਦ ਹਰੇਕ ਇਨਸਾਨ ਨੂੰ ਹਰੇਕ ਸਿੱਖ ਨੂੰ ਪੈਰ ਪੈਰ 'ਤੇ ਸਮਝਾਉਂਦਾ, ਕੋਈ ਸਮਝੇ ਕੋਈ ਨਾ ਸਮਝੇ ਉਸ 'ਤੇ ਨਿਰਭਰ ਕਰਦਾ। ਬਾਣੀ ਦਾ ਥਾਂ ਸਮੁੰਦਰ ਸਾਗਰ ਹੈ। ਕਿਸੇ ਨੇ ਗੁਰੂ ਸਾਹਿਬ ਦੀ ਉਸ ਦੇ ਵਿੱਚ ਲਿਖਿਆ ਸ਼ੈਰ ਨੇ, ਉਹ ਕਹਿੰਦਾ ਜੋ ਵੀ ਤੇਰੇ ਦਰ 'ਤੇ ਆਇਆ ਖਾਲੀ ਕਦੇ ਨਾ ਮੁੜਿਆ, ਨਦੀਆਂ ਨਾਲੇ ਸੁੱਕ ਸੁੱਕ ਜਾਂਦੇ ਸਾਗਰ ਕਦੇ ਨਾ ਥੁੜਿਆ। ਸੋ ਪਿਆਰੇ ਖਾਲਸਾ ਜੀ, ਕਈ ਵਾਰੀ ਨਾ ਨਦੀਆਂ ਸੁੱਕ ਜਾਂਦੀਆਂ, ਜਿਵੇਂ ਸਰਸਾ ਨਦੀ ਸੁੱਕੀ ਪਈ ਹੈ, ਨਹਿਰਾਂ ਸੁੱਕ ਜਾਂਦੀਆਂ, ਪਰ ਜਿਹੜਾ ਸਾਗਰ ਸਮੁੰਦਰ ਹੈ ਉਹ ਜੋ ਤੁਸੀਂ ਜਿੰਨਾ ਮਰਜ਼ੀ ਜਲ ਵਰਤ ਲਓ, ਨਾ ਉਹ ਥੁੜਦਾ, ਨਾ ਉਹ ਘਟਦਾ, ਨਾ ਉਹ ਸੁੱਕਦਾ। ਇਹ ਜੇ ਸਾਡੇ ਸਤਿਗੁਰੂ ਆ, ਸਾਡੇ ਗੁਰੂ ਇੱਕ ਸਾਗਰ ਸਮੁੰਦਰ ਦੀ ਤਰ੍ਹਾਂ ਹਨ, ਜਿੰਨੀ ਮਰਜ਼ੀ ਬਖਸ਼ਿਸ਼ ਕਰੀ ਜਾਣ, ਜਿੰਨੀ ਮਰਜ਼ੀ ਕਿਰਪਾ ਕਰੀ ਜਾਣ, ਭਰੇ ਖਜ਼ਾਨੇ ਸਾਹਿਬ ਦੇ ਤੋਂ ਨੀਵਾਂ ਹੋ ਕੇ ਲੁੱਟ, ਗੁਰੂ ਸਾਹਿਬ ਦੇ ਖਜ਼ਾਨੇ ਬੇਅੰਤ ਭਰੇ, ਜਿੰਨਾ ਵਰਤਾਉਣਗੇ ਜਿੰਨਾ ਵੰਡਣਗੇ ਉਹਨਾਂ ਫਿਰ ਉਹ ਸਮੁੰਦਰ 'ਚ ਉਹਦਾ ਫਿਰ ਪੂਰਾ ਹੋ ਜਾਣਾ, ਕਿਉਂਕਿ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ। ਜਿਹੜਾ ਬਾਣੀ ਦਾ ਉਟਾਸ ਲੈਂਦਾ ਗੁਰੂ ਸਾਹਿਬ ਦੇ ਸਾਰੇ ਕਾਰਜ ਸਵਾਰਦੀ ਹੈ। ਬਾਣੀ ਧੁਰੋਂ ਅਕਾਲ ਨੇ ਆਪ ਭੇਜੀ, ਭੁੱਲੇ ਭਟਕਦਿਆਂ ਨੂੰ ਰਾਹੇ ਪਾਉਂਦੀ ਏ, ਬਾਣੀ ਲੋਕ ਪ੍ਰਲੋਕ ਦੇ ਸੁੱਖ ਦੇਵੇ, ਬਾਣੀ ਮਨਾਂ ਦੀ ਮੈਲ ਨੂੰ ਲਾਂਭਦੀ ਏ, ਬਾਣੀ ਕੌੜਿਆਂ ਰੀਠੇ ਕਰੇ ਮਿੱਠੇ, ਬਾਣੀ ਠੱਗਾਂ ਨੂੰ ਸੱਜਣ ਬਣਾਉਂਦੀ ਏ, ਜਿਹੜਾ ਇਹਦਾ ਦਲਬਰਾ ਜਾਪ ਕਰਦਾ ਉਹਦੇ ਦੁੱਖ ਕਲੇਸ਼ ਮਟਾਉਂਦੀ ਏ। ਦੇਖੋ ਨਿਰਾਬਰਮ ਹੈ ਇਹ ਬਾਣੀ, ਨਿਰਾਬਰਮ ਹੈ। ਭੀਖਾ ਭਗਤ ਹੋਇਆ ਕਹਿੰਦੇ ਭੀਖੇ ਬਾਤ ਅਗੰਮ ਕੀ, ਕਹਿਣ ਸੁਣ ਮੈਂ ਨਾ ਏ, ਕਹੇ ਸੋ ਜਾਣੇ ਨਾ, ਜਾਣੇ ਸੋ ਕਹੇ ਨਾ। ਇਹ ਤਾਂ ਬ੍ਰਹਮ ਦੀਆਂ ਬਾਤਾਂ, ਇਹ ਮੰਜ਼ਲਾਂ ਉੱਚੀਆਂ ਹਨ, ਪਰ ਗੁਰੂ ਸਾਹਿਬ ਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਫਿਰ ਮੰਜ਼ਲਾਂ ਸਰ ਹੁੰਦੀਆਂ ਹਨ। ਅਸੀਂ ਥੋੜ੍ਹੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਹਾਂ ਵੀ ਕੀਤੀ ਵੀ ਅਰਦਾਸ ਕਦੇ ਵੀ ਵਿਅਰਥੀ ਜਾਵੇ ਨਾ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਔਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਅਰਦਾਸ ਗੁਰਪ੍ਰੀਤ ਸਿੰਘ ਬੱਧਨਵਾ ਢਾਡੀ ਜੱਥਾ, ਇਹ ਸਮੇਂ ਤੇ ਇੱਕ ਢਾਡੀ ਕਲਾ ਦੀ ਸੁੰਦਰ ਬਣ ਗਈ, ਆਪ ਸੰਗਤਾਂ ਚਾਨਣ 'ਚ ਪੇਸ਼।

ਵੀ ਵਿਅਰਥੀ ਜਾਵੇ ਨਾ। ਜਦੋਂ ਅਸੀਂ ਗੁਰੂ ਮਹਾਰਾਜ ਨੂੰ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਸਾਡੇ ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਗੁਰਦੁਆਰਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹ ਹਰ ਰੋਜ਼ ਹੀ ਬੇਨਤੀਆਂ ਕਰਦੇ ਹਾਂ, ਜ਼ਰੂਰੀ ਬੇਨਤੀਆਂ ਹਨ। ਗੁਰਮਤ ਸੈਮੀਨਾਰ 30 ਅਗਸਤ ਦਿਨ ਐਤਵਾਰ ਦੁਪਹਿਰ 1 ਤੋਂ 3 ਵਜੇ ਤੱਕ ਹੈ। ਸੰਥਿਆ ਕਲਾਸ 1 ਸਤੰਬਰ ਸ਼ਾਮ 7 ਤੋਂ 8 ਵਜੇ ਤੱਕ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੈ। ਸੋ ਸਾਡੀ ਬੇਨਤੀ ਹੈ, ਹਾਰਦਿਕ, ਵੀ ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹੁਲ ਨਹੀਂ ਛਕੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਧੀਆਂ ਨਹੀਂ ਬਣੇ, ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਇਸ ਗੁਰਦੁਆਰਾ ਸਿੰਘ ਸਾਹਿਬ ਦੀ ਸਿੰਘ ਸਭਾ ਦੀ ਕਮੇਟੀ ਵੱਲੋਂ ਉਪਰਾਲੇ ਕੀਤੇ ਗਏ ਹੈ। 13 ਸਤੰਬਰ ਦਿਨ ਐਤਵਾਰ ਨੂੰ ਇਹ ਖੰਡੇ ਵਾਟੇ ਦੀ ਪਹੁਲ ਤਿਆਰ ਹੋ ਰਹੀ ਹੈ, ਅੰਮ੍ਰਿਤ ਦਾ ਵਾਟਾ। ਅਤੇ ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹੁਲ ਨਹੀਂ ਛਕੀ, ਉਹ ਭਾਈ ਇਸ ਪਾਵਨ ਸਥਾਨ 'ਤੇ ਪਹੁੰਚ ਕੇ ਅੰਮ੍ਰਿਤ ਛਕੇ ਜ਼ਰੂਰ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦਾ ਹੈ। ਇਹ ਸਾਡੀਆਂ ਬੇਨਤੀਆਂ ਹਨ, ਪ੍ਰਵਾਨ ਕਰਿਓ। ਹੇ ਹੈਰਾਨ ਹਾਂ ਤੇਰੀਆਂ ਕੁਦਰਤਾਂ ਤੋਂ, ਬੜੇ ਜਗਤ ਮੈਂ ਖੇਲ ਕਮਾਲ ਕਰਤੇ, ਕਦੇ ਕੰਗਲਿਆਂ ਦੇ ਸੀਸ ਤੇ ਤਾਜ ਰੱਖਦਾ, ਲਾ ਕੇ ਗੱਦੀਆਂ ਭੂਪ ਕੰਗਾਲ ਕਰਤੇ। ਦਾਤਾ ਜਿਸ ਤੋਂ ਬਦਲਦੇ ਨਜ਼ਰ ਤੇਰੀ, ਹੌਲੇ ਕੌਡੀਓ ਕੱਖਾਂ ਦੇ ਲਾਲ ਕਰਤੇ, ਜਿਹਨੂੰ ਪੁੱਛੇ ਨਾ ਕੋਈ ਦਰਬਾਰ ਸਿੰਘਾਂ ਕਰ ਨਜ਼ਰਾਂ ਨਦਰ ਨਿਹਾਲ ਕਰਤੇ। ਇਹਦਾ ਕੋਈ ਨਹੀਂ ਹੈ, ਉਹਦਾ ਗੁਰੂ ਹੈ, ਜਿਹਨੇ ਗੁਰੂ ਦਾ ਓਟ ਆਸਰਾ ਲਿਆ ਹੈ ਨਾ, ਤੇ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਿੱਖ ਇਤਿਹਾਸ ਦਾ ਲਾ ਇਹ ਕਹਿੰਦਾ ਕਿ ਤੂੰ ਆਪਦੇ ਗੁਰੂ ਦੇ ਵਚਨ ਮੰਨ। ਜਿਸ ਤਰ੍ਹਾਂ ਜੋ ਯੂਨੀਵਰਸਿਟੀ ਹੁੰਦੀ ਹੈ, ਜੋ ਯੂਨੀਵਰਸਿਟੀ ਦਾ ਲਾ ਹੁੰਦਾ, ਹਰੇਕ ਕਾਲਜ ਨੂੰ ਮੰਨਣਾ ਪੈਂਦਾ, ਇਸੇ ਤਰ੍ਹਾਂ ਸਿੱਖ ਇਤਿਹਾਸ ਦਾ ਲਾ ਇਹ ਕਹਿੰਦਾ ਕਿ ਤੂੰ ਆਪਦੇ ਗੁਰੂ ਦੇ ਵਚਨ ਮੰਨ। ਜੇ ਗੁਰੂ ਸਿੱਖ ਨੂੰ ਕਹਿਣ ਬੇਟਾ ਤੂੰ ਤੁਰੇ ਹੀ ਜਾਣਾ, ਤੁਰੇ ਹੀ ਜਾਣਾ ਏ, ਚਾਹੇ ਤੇਰੇ ਉੱਪਰ ਗਾਂਹ ਜਾ ਕੇ ਕੋਈ ਮੁਸੀਬਤ ਆ ਜਾਵੇ, ਚਾਹੇ ਅੱਗੇ ਖੂਹ ਹੋਵੇ, ਤੂੰ ਵਿੱਚ ਡਿੱਗ ਪਵੇਂ, ਤੇਰੀ ਮੌਤ ਵੀ ਹੋ ਜਾਵੇ, ਪਰ ਫਿਰ ਵੀ ਤੂੰ ਆਪਦੇ ਗੁਰੂ ਦੇ ਵਚਨ ਮੰਨਣੇ ਹੈ। ਜਿੰਨਾ ਜਿੰਨਾ ਗੁਰਸਿੱਖਾਂ ਨੇ ਗੁਰੂ ਦੇ ਵਚਨ ਮੰਨੇ ਆ, ਉਹਨਾਂ ਵਾਸਤੇ ਸਵਰਗ ਦੇ ਰਾਹ ਖੋਲਿਆ ਗੁਰੂ ਸਾਹਿਬ ਨੇ। ਗੁਰਬਾਣੀ ਕਹਿੰਦੀ ਆ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਜਿਸ ਤਰ੍ਹਾਂ ਮਾਪਿਆਂ ਤੋਂ ਬਿਨਾ ਬੱਚੇ ਦਾ ਜੀਵਨ ਧਰਗਾ, ਇਸੇ ਤਰ੍ਹਾਂ ਗੁਰੂ ਤੋਂ ਬਿਨਾ ਸਿੱਖ ਦਾ ਵੀ ਜੀਵਨ ਧਰਗਾ। ਗੁਰੂ ਨੇ ਜਿਹੜੇ ਸੁੱਖ ਦੇਣੇ ਆ, ਲੋਕ ਦੇ ਵੀ ਦੇਣੇ ਆ ਸੁੱਖ, ਤੇ ਪਰਲੋਕ ਦੇ ਸੁੱਖ ਵੀ ਦੇਣੇ ਹੈ। ਜਦੋਂ ਆਪਾਂ ਐਸ ਸੱਚੀ ਸਰਕਾਰ ਦੇ ਮੁਬਾਰਕ ਚਰਨਾਂ 'ਚ ਆਵਾਂਗੇ, ਲਓ ਕਾਬਰਚ ਨਾਲ ਸਰਵਣ ਕਰਿਓ, ਉਹਦੇ ਰਾਹ ਸਵਰਗ ਦੇ ਖੁੱਲ ਜਾਂਦੇ, ਜਿਹੜਾ ਲੜ ਗੁਰਬਾਣੀ ਦੇ ਲੱਗਦਾ ਹੈ। ਮੇਰੇ ਸਾਥੀ ਬਿਆਨ ਇਉਂ ਕਰਦੇ ਆ।

0: ਸੈਨਿਕ ਹਾਜ਼ਰੀ ਪ੍ਰਵਾਨ ਕਰਦੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੂਰਾ ਕਰ ਤੁਮ ਜੀਓ ਪਿੰਡ ਸਭ, ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ। ਉਚੇ ਤੇ ਉਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ। ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾ, ਨਾਨਕ ਦਾਸ ਬੋਲੋ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਤੀ ਜੀ ਸਹਾਏ ਵਾਰ, ਸ਼੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਅਗੌਤੀ ਸਿਮਰਖ ਹੈ। ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਤਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ। ਦਸਮ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚਾਹੋਂ ਸਭ ਜਾਦੇ ਆ, ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇ ਕੇਂਡ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਦ ਬਾਂਦ ਕਟਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਗਏ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ, ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਆਵੇ, ਚੇਤਾ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਿਛਿਆ ਜਾਏ, ਦੇਹ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇਸ਼ ਦਾਨ, ਚੌਂਕੀਆਂ ਝੰਡੇ ਮੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਤੇ ਰਾਖੇ, ਆਪ ਕਾਲ ਪੁਰਖ ਅੰਤਰ ਜਾਮੇ, ਗੁਰੂ ਜੀ ਨਿਵਾਸ ਜੀ ਪਾਤਸ਼ਾਹ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨੇ ਉਲਟਿਆਂ ਦੀ ਉਣ, ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਆਪ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ, ਕੀਰਤਨ ਕਥਾ ਢਾਡੀ ਵਾਰਾਂ ਅਤੇ ਆਦਿ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਅੱਗੇ ਤੋਂ ਮਿਹਰ ਪ੍ਰਿਆਤਕਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰੀਆਂ, ਸਿਰ ਤੇ ਮਿਹਰ ਪ੍ਰਿਆਤਕਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਵਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ, ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ, ਆਪ ਦੇ ਦਰੋਂ ਘਰ ਵਰਸਾਏ ਹੋ ਪਰਿਵਾਰਾਂ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੋਈ ਹੈ, ਮਿਹਰ ਕਰਨੀ ਬਿਨ ਬੋਲਿਆਂ ਸਭ ਕੇ ਜਾਣਦਾ ਕਿ ਸਾਗੇ ਕੀ ਚ ਅਰਦਾਸ ਦਾਤਾ, ਹਰ ਦੇ ਸੱਚੇ ਪਾਤਸ਼ਾਹ ਤੂੰ ਆਪ ਜਾਣਦੇ ਹੋ, ਉਹਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰਾਂ ਨੂੰ ਚੜ੍ਹਦੀ ਕਲਾ ਬਣੀ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ਿਸ਼ ਕਰਨਾ, ਸਰਬੱਤ ਦੇ ਕਾਰਜ ਅਰਦਾਸ ਕਰਨੇ, ਆਪਣੇ ਦਰ ਘਰ ਨਾਲ ਜੋੜਨਾ, ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੀਵਾਨ ਦੀ ਸਮਾਪਤੀ ਹੈ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮ ਪਿਆਰੇ ਮੇਲੋ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ।

ਬਲ ਜਨਮ ਜਨਮ ਦੀ ਕਟਿਆ ਸਤਨਾਮ। ਵਾਹਿਗੁਰੂ ਸਾਹਿਬ ਜੀ ਸਲੋਕ। ਬਸੰਤ ਸਵਰ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੈ। ਬਸੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਬਸੰਤ ਸਵਰ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੈ। ਬਸੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਕਹਦੇ ਕੋਟ ਤਮਾਸ਼ਿਆ ਚੇਤਨਾ ਆਵਸਨਾਉ, ਨਾਨੇ ਕੋੜੀ ਨਰਕ ਬਰਾਬਰ ਹੈ ਉਜੜ ਸੋਈ ਥਾਉ। ਪੌੜੀ ਮਹਾਂ ਭਿਆਨ ਅਗਾ ਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਭੇਖ ਸੱਚ ਕਰ ਜਾਣੇ ਆ, ਕਾਮ ਕ੍ਰੋਧ ਹੰਕਾਰ ਫਿਰੇ ਦੀਵਾਨੇ ਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨੇ ਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗ ਜੀ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਭਾਈ ਸਾਹਿਬ ਦੇ ਜਥੇ ਦਾ ਧੰਨਵਾਦ। ਆਪ ਸਾਹਿਬ ਦੇ ਦੋ ਚਾਰ ਮਿੰਟ ਬੈਠੋ ਜੇ ਬੈਠ ਸਕਦੇ ਜਿਹਦੇ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਤਿਹਾਸ ਸ਼ਰਮ ਕਰਾਇਆ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼, ਅਰਦਾਸ ਹੋਈ ਹੈ ਪਵਿੱਤਰ ਹੁਕਮਨਾਮੇ ਸਗੋਂ ਨੇ ਬਖਸ਼ਿਸ਼ ਕੀਤੇ ਨੇ। ਮਾਲਕ ਬੜੀ ਕਿਰਪਾ ਕਰਦਾ ਸਾਡੇ ਤੇ, ਸਾਡੀ ਭਾਵਨਾ ਸਾਡੇ ਸਾਹਮਣੇ ਰੱਖ ਦਿੰਦਾ, ਕਿਉਂਕਿ ਆਪਾਂ ਧਾਰਮਿਕ ਤੌਰ 'ਤੇ ਕਰਮ ਬਹੁਤ ਕਰਦੇ ਹਾਂ, ਪਰ ਜੇ ਇਹ ਕਰਨੇ ਚਾਹੀਦੇ ਆ ਉਂਝ ਹੋ ਨਹੀਂ ਰਹੇ। ਪਾਤਸ਼ਾਹ ਬਚਨ ਕਰਦੇ, ਕਰਮ ਧਰਮ ਪਖੰਡ ਜੋ ਦਿਸੇ ਅਤੇ ਮੈਂ ਜਾਨ ਜਗ੍ਹਾ 'ਤੇ ਲੁੱਟੇ। ਧਰਮ ਦਾ ਕਰਮ ਅੱਜ ਕੱਲ੍ਹ ਵਿਖਾਵਾ ਰਹਿ ਗਿਆ। ਮਾਲਕ ਨੇ ਕਿਰਪਾ ਕੀਤੀ ਆ, ਪਾਤਸ਼ਾਹ ਕਹਿੰਦੇ ਭਾਵੇਂ ਤੂੰ ਸਵਰਗਾਂ ਵਾਲੇ ਵੀ ਸੁੱਖ ਨਾ ਤੇਰੇ ਕਿਉਂ ਹੋਣ, ਬੰਦ ਸਵਰਗ ਹੈ ਲੋਕੇ ਜਿੱਤੀ ਪ੍ਰਿਥਵੀ ਨਵ ਖੰਡਣੇ। ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੇ, ਭਾਵੇਂ ਸਾਰੀ ਦੁਨੀਆਂ 'ਤੇ ਰਾਜ ਕਰ ਲਾ, ਭਾਵੇਂ ਤੂੰ ਬਹੁਤ ਸਾਰੇ ਸਵਰਗਾਂ ਵਰਗੇ ਸੁੱਖ ਵੀ ਤੇਰੇ ਕੋਲ ਹੋਣ। ਪਰ ਅਗਲੀ ਗੱਲ ਕੀ ਕਹੀ ਆ, ਬਸੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ। ਜੇ ਤੂੰ ਰੱਬ ਚੇਤੇ ਨਹੀਂ ਨਾ ਤੈਨੂੰ, ਤੇ ਕਹਿੰਦਾ ਇੰਝ ਜਿਵੇਂ ਤੂੰ ਉਜਾੜ ਜੰਗਲਾਂ 'ਚ ਫਿਰਦਾ ਨਾ, ਕਿਉਂਕਿ ਜੰਗਲ 'ਚ ਕੌਣ ਰਹਿੰਦੇ ਨੇ, ਕੀੜੇ ਮਕੌੜੇ ਪਸ਼ੂ ਪੰਛੀ। ਵੈਸੇ ਤੇ ਮਾਲਕ ਨੇ ਵੀ ਗੁਰਮੁਖ ਪਿਆਰੇ ਹੋਏ ਇਹਦੀਆਂ ਉਦਾਹਰਨਾਂ ਵੀ ਦਿੱਤੀਆਂ ਨੇ ਕਿ ਨਾ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮੈਂ ਪਾਏ। ਨਾਮ ਤੋਂ ਬਗੈਰ ਸਿਮਰਨ ਅਤੇ ਬੰਦਗੀ ਤੋਂ ਬਗੈਰ ਬੰਦੇ ਦਾ ਪਹਿਨਣਾ ਅਤੇ ਖਾਣਾ ਇੰਜ ਵਾ ਜਿਵੇਂ, ਵੈਸੇ ਹੁਣ ਕੂਕਰ ਜੂ ਕੁੱਤੇ ਨੂੰ ਕਹਿੰਦੇ ਆ, ਜਿਵੇਂ ਕੁੱਤਾ ਜੂਠ 'ਚ ਮੂੰਹ ਪਾਉਂਦਾ। ਹੁਣ ਬਾਬੇ ਨੇ ਤਾਂ ਸਿੱਧੇ ਗੱਲਾਂ ਕੀਤੀਆਂ, ਪਰ ਆਪਾਂ ਤਾਂ ਹਮੇਸ਼ਾ, ਸਾਡੇ ਪਤਾ ਕੀ ਹੁੰਦਾ, ਕੋਈ ਪ੍ਰੋਗਰਾਮ ਹੋਵੇ ਨਾ ਅਤੇ ਸਾਡੇ ਗੁਰਮੁਖ ਪਿਆਰੇ ਸਿਫਾਰਸ਼ੀ ਕੀਰਤਨ ਹੁੰਦਾ, ਲਾ ਦਿਓ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜਾਂ ਲਾ ਦਿਓ ਪੂਤਾ ਮਾਤਾ ਕੀ ਅਸੀਸ। ਦੂਸਰਾ ਪੱਖ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੀ ਨਹੀਂ ਅਸੀਂ। ਪਾਤਸ਼ਾਹ ਤੇ ਤੋਂ ਸਾਹਿਬ ਕਹਿੰਦੇ ਮੰਨ ਰਹੇ ਕੌਣ ਕੋ ਮਾਤਤਾਂ ਲੈ ਨਹੀਂ, ਕਿਹੜੀ ਭੈੜੀ ਮਤ ਲੈ ਲਈ। ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ, ਕਿ ਪਰਾਈ ਨਿੰਦਿਆ ਪਰਾਏ ਰਸਾਂ 'ਚ, ਕਦੀ ਨਾਮ ਦਾ ਸਿਮਰਨ ਕੀਤੀ ਨਹੀਂ। ਮੁਕਤ ਪੰਥ ਜਾਂਦੇ ਹੋ ਤੈਨੂੰ, ਅਸੀਂ ਹਮੇਸ਼ਾ ਹੀ ਜਿੰਨੇ ਕਾਰਜ ਨਾ ਮਰਨ ਤੋਂ ਬਾਅਦ ਕਰਦੇ ਹਾਂ। ਬਜ਼ੁਰਗ ਚੱਲ ਜਾਣ ਜੀਂਦੇ ਜੀ ਤਾਂ ਭਾਵੇਂ ਕਿਸੇ ਨੇ ਪਾਣੀ ਪੁੱਛਿਆ ਨਾ ਹੋਵੇ। ਖਿਮਾ ਕਰਨਾ, ਕੱਲ੍ਹ ਮੈਂ ਬੜੀ ਵੇਖ ਇੱਕ ਪੋਸਟ ਸੁਣ ਰਿਹਾ ਸੀ, ਇੱਕ ਬੀਬੀ ਕਹਿੰਦੀ ਘਰੋਂ ਮਾਂ ਮਰ ਗਈ, ਅਤੇ ਮਾਂ ਮਰ ਗਈ ਅਤੇ ਕਹਿੰਦੇ ਲੰਗਰ ਜਦੋਂ ਹੁੰਦਾ ਨਾ, ਕਹਿੰਦੇ ਅੰਦਰੋਂ ਜੇ ਬੜਾ, ਖਿਮਾ ਕਰਨਾ ਵਿਆਹਾਂ ਤੋਂ ਵੱਧ, ਕਹਿੰਦੇ ਜਿਹਦੇ ਘਰ ਦੀ ਮਾਂ ਮਰੀ ਉਹਨੂੰ ਜਲੇਬੀਆਂ ਖਾਣ ਨੂੰ ਜੀ ਕਰਦਾ, ਉਹਨੂੰ ਲੰਘਦੀ ਰੋਟੀ। ਵੈਸੇ ਉਂਝ ਕਰਾਂ ਕਰੋ ਵੀ ਸਾਡੇ ਸਰੋਂ ਘਰਾਂ 'ਚ ਬਜ਼ੁਰਗ ਜਾਂਦੇ ਨੇ ਅਤੇ ਆਪਾਂ ਮੰਨਦੇ ਹਾਂ ਖੁਸ਼ੀਆਂ ਕਰੋ, ਲੰਗਰ ਕਰੋ, ਮੈਂ ਨਹੀਂ ਕਹਿੰਦਾ ਨਾ ਕਰੋ, ਪਰ ਜਿਸ ਤਰੀਕੇ ਨਾਲ ਹੁਣ ਲੰਗਰ ਹੋਣੇ ਹੀ ਸ਼ੁਰੂ ਹੋ ਗਏ ਆ ਨਾ, ਇਹ ਲੰਗਰ ਨਹੀਂ ਰਹਿ ਗਏ, ਇਹ ਲੰਗਰ ਨਹੀਂ ਰਹਿ ਗਏ, ਕਿਉਂਕਿ ਹਾਂਜੀ ਸੁਣੇ ਇਹ ਜੁੜੇ ਲੰਗਰ ਨਾਲ ਆ, ਹੋਰ ਤਾਂ ਕੰਮ ਹੀ ਕੋਈ ਨਹੀਂ। ਆਹ ਦੇਖੋ ਤੁਹਾਡੇ ਸਾਹਮਣੇ ਆ, ਦੋ ਘੰਟੇ ਬਸ, ਸੁਖਮਣੀ ਇੱਕ ਸਾਡੇ 'ਚ ਆ ਗਈ ਆ, ਜਿਹੜੀ ਸਿੱਖ ਨੇ ਆਪ ਪੜ੍ਹਨੀ

ਜਿਹੜਾ ਸੁਖਮਨੀ ਦਾ ਪਾਠ ਸਿੱਖ ਨੇ ਆਪ ਕਰਨਾ ਸੀ, ਉਹ ਵੀ ਗੁਰਦੁਆਰੇ ਆ ਗਿਆ। ਹੁਣ ਸੁਖਮਨੀ 2 ਘੰਟੇ ਤੁਸੀਂ ਬਹਿ ਕੇ ਸੁਣੀ, ਬੰਦਾ ਕਿੰਨਾ ਕੁ ਬਹੁ ਕਿੰਨਾ ਕੁ ਬਹਿ ਜਾਊ ਬਾਅਦ ਚ। ਜਦੋਂ ਕੀਰਤਨ ਕਥਾ ਦੇ ਇਤਿਹਾਸ ਜਿਹੜੀਆਂ ਗੱਲਾਂ ਕਥਾ ਚ ਸੁਣਨੀ ਆ ਉਹ ਸੁਣੀਆਂ ਗਈਆਂ, ਸਾਡੇ ਕੋਲ ਇਤਿਹਾਸ ਸੁਣਿਆ ਗਿਆ ਸਾਡੇ ਕੋਲ। ਸੁਖਮਨੀ ਤੇ ਸਾਰੀ ਦੁਨੀਆਂ ਕਰਦੀ ਆ ਗੁਰਮੁ ਪੈਰੋ, ਖਿਮਾ ਕਰਨਾ ਗੁਰੂ ਗ੍ਰੰਥ ਦੇ ਪੱਤਰੇ ਵੀ ਬਿਰਧ ਹੋ ਗਏ ਸੁਖਮਨੀ ਵਾਲੇ, ਔਰ ਘਰ ਘਰ ਸੁਖਮਨੀ, ਕਿਉਂਕਿ ਸਾਨੂੰ ਇੱਕ ਵਹਿਮ ਭਰਮ ਭੁਲੇਖਾ ਪਾ ਦਿੱਤਾ ਗਿਆ ਨਾ ਸੁੱਖਾਂ ਦੀ ਮਨੀ। ਤੇ ਬਾਕੀ ਬਾਣੀ ਦੀ ਗੱਲ ਕਿਵੇਂ ਕਰੀਏ? ਪਾਤਸ਼ਾਹ ਦੀ ਅਖੀਰਲੀ ਪੰਕਤੀ ਸੁਖਮਨੀ ਸਾਹਿਬ ਦਾ ਪਤਾ ਕੀ ਆ? ਸਭ ਤੇ ਯੂ ਚ ਤਾਕੀ ਸੋਭਾ ਬਣੀ, ਨਾਨਕੇ ਗੁਣਨਾਮ ਸੁਖਮਨੀ। ਸੁਖਮਨੀ ਦਾ ਸਿਰਲੇਖ ਦਾ ਸਿਰਲੇਖ ਆ ਬਾਣੀ ਦਾ, ਜਿਵੇਂ ਆਨੰਦ ਸਾਹਿਬ ਆ ਰਾਮਕਲੀ ਸਾਦਾ ਦੂਜੀਆਂ ਤੀਜੀਆਂ। ਮੈਂ ਤਾਂ ਵੈਸੇ ਬੇਨਤੀ ਕਰੂੰਗਾ, ਹੋ ਸਕਦਾ ਤੁਹਾਨੂੰ ਤੇ ਜਾਂ ਕਿਸੇ ਹੋਰ ਨੂੰ ਇਹ ਗੱਲ ਚੰਗੀ ਨਾ ਲੱਗੇ, ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੀ ਬਜਾਏ ਕੀਰਤਨ ਕਥਾ ਇਤਿਹਾਸ ਸੁਣਿਆ ਕਰੋ। ਕੋਸ਼ਿਸ਼ ਕਰੋ ਇਹ ਪਾਠ ਘਰ ਹੋਵੇ, ਸੁਖਮਨੀ ਸਾਹਿਬ ਦਾ ਪਾਠ ਖੁਦ ਸਿੱਖ ਕਰਨ। ਮੈਂ ਨਹੀਂ ਕਹਿੰਦਾ ਠੀਕ ਹੈ, ਗੁਰਦੁਆਰੇ 'ਤੇ ਜਦੋਂ ਨਹੀਂ ਸੁਖਮਨੀ ਗੁਰਮੁਖ ਪਿਆਰੋ ਉਦੋਂ ਵੀ ਗੁਰਦੁਆਰਿਆਂ 'ਚ ਰੌਣਕਾਂ ਸੀ, ਅੱਜ ਅਸੀਂ ਸੁਖਮਨੀ ਨਾਲ ਹੀ ਸਿਰ ਰੁੜ ਕੇ ਜਦੋਂ ਕੀਰਤਨ, ਉਦੋਂ ਲੋਕ ਕੀਰਤਨ ਸੁਣਦੇ ਸੀ, ਕਥਾ ਸੁਣਦੇ ਹੁੰਦੇ ਸੀ, ਇਤਿਹਾਸ ਸੁਣਦੇ ਸੀ, 2-2 ਘੰਟੇ ਬਹਿ ਕੇ ਸੁਣਦੇ ਸੀ। ਹੁਣ ਜਿਹੜਾ 2 ਘੰਟੇ ਸੁਖਮਨੀ 'ਚ ਬਹਿ ਗਿਆ ਉਹ ਕਿਵੇਂ ਇਹ ਹੋ ਸਕਦਾ? ਮੈਨੂੰ ਕਹਿਣ ਵੀ ਨੈਗੇਟਿਵ ਨਾ, ਨੈਗੇਟਿਵ ਨਹੀਂ, ਮੈਂ ਇੱਕ ਜਿਹੜੀ ਅੱਜ ਦਾ ਸਮਾਂ ਉਹਦੇ ਬਾਰੇ ਇੱਕ ਗੱਲ ਕਰ ਰਿਹਾ ਵੀ ਭਾਈ ਬਾਣੀ ਤੋਂ ਦੂਰ ਨਾ ਹੋ, ਬਾਣੀ ਜ਼ਰੂਰ ਸਾਨੂੰ ਇਹਦੇ ਨਾਲ ਜੋੜਨਾ ਚਾਹੀਦਾ। ਬਾਕੀ ਬਾਣੀ ਵੀ ਸਾਨੂੰ ਪੜ੍ਹਨ ਵਾਸਤੇ ਅਤੇ ਸੁਣਨ ਵਾਸਤੇ ਦਿੱਤੀ, ਕੀਰਤਨ ਸੁਣਨ ਵਾਸਤੇ ਦਿੱਤਾ, ਕਥਾ ਵੀ ਸੁਣਨ ਵਾਸਤੇ ਦਿੱਤੀ, ਇਤਿਹਾਸ ਵੀ ਸੁਣਨ ਵਾਸਤੇ ਦਿੱਤਾ। ਪਾਤਸ਼ਾਹ ਘਾਵੜੇ ਸੁਣ ਕਹਿੰਦੇ ਬਸਰੰਤ ਹਰ ਗੋਪਾਲੇ ਨਾਨਕ ਤੇ ਕਹੋ ਤੇ ਕੋਟ ਤਮਾਸ਼ਾ ਚੇਤਨਾ ਆਪਸ, ਤਮਾਸ਼ਿਆਂ ਦੇ ਵਿੱਚ ਤੈਨੂੰ ਰੱਬ ਚੇਤੇ ਹੀ ਨਹੀਂ। ਮਾਲਕ ਕਹਿ ਰਿਹਾ ਤਮਾਸ਼ਿਆਂ ਤੈਨੂੰ ਰੱਬ ਚੇਤੇ ਨਹੀਂ, ਤੇ ਫਿਰ ਕਹਿੰਦੇ ਨਾਨਕ ਕੋੜੀ ਨਰਕ ਬਰਾਬਰ ਹੋ ਜੂ, ਕਹਿੰਦੇ ਫਿਰ ਕੋੜੀ ਦੇ ਬਰਾਬਰ ਤੇਰਾ ਜੀਵਨ ਆ, ਤੇ ਜਿੱਥੇ ਤੂੰ ਵੱਸਦਾ ਉਹ ਵੀ ਉਜਾੜ ਹੀ ਆ, ਜਿੱਥੇ ਨਾਮ ਜਪੀਏ ਮੇਰੇ ਪਿਆਰੇ ਤੇ ਪਾਤਸ਼ਾਹ ਕਹਿੰਦੇ ਨੇ ਸੋਹਣ ਚੌਬਦਾਰੇ ਉੱਥੇ ਗੁਰਮੁਖ ਪਿਆਰੇ, ਜਿੱਥੇ ਨਾਮ ਨੇ ਜਪੀਏ ਮੇਰੇ ਗੋਵਿੰਦਾ ਸੋਈ ਨਗਰ ਉਜਾੜੀ ਜੀ। ਮੈਂ ਪਹਿਲਾਂ ਬੇਨਤੀ ਕਰ ਰਹੇ ਨੇ, ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਹਾਰ, ਜੋ ਮ੍ਰਿਤਕ ਮਿਥਿਆ ਸ਼ੰਗਾਰ, ਨਾਮ ਤੋਂ ਬਗੈਰ ਜਿੰਨਾ ਵੀ ਕੰਮ ਕਰਦੇ ਸਿਮਰ ਬੰਦਗੀ ਤੋਂ ਬਗੈਰ। ਉਦਾਹਰਣ ਕੀ ਦਿੱਤੀ ਆ, ਮੁਰਦੇ ਤੇ ਜਿੰਨਾ ਮਰਜ਼ੀ ਸ਼ਿੰਗਾਰ ਕਰ ਲਓ ਉਹਨੂੰ ਕੀ ਭਾਵ ਆ। ਮੈਂ ਬੇਨਤੀ ਕਰਨ ਲੱਗਾ ਵੀ ਆਪਾਂ ਮੁਕਤੀ ਜਿਹੜੀ ਆ ਜੀਂਦੇ ਜੀ ਆ ਗੁਰਮੁਖ, ਜਿਹੜਾ ਬੰਧਨਾਂ ਤੋਂ ਮੁਕਤ ਜੀਂਦੇ ਜੀ ਹੋ ਗਿਆ ਪਰਮਾਤਮਾ ਦੇ ਦਰ ਤੇ ਵੀ ਮੁਕਤ ਆ, ਉਹ ਹਰ ਥਾਂ ਮੁਕਤ ਆ। ਤੇ ਜੀਂਦੇ ਜੀ ਅਸੀਂ ਬੰਧਨਾਂ 'ਚ ਆ, ਕਾਮ ਦੇ ਕ੍ਰੋਧ ਦੇ ਲੋਭ ਦੇ ਦੁਨਿਆਵੀ ਬੰਧਨ ਨੇ ਸਾਡੇ, ਜਦੋਂ ਇਹ ਸਾਰੀ ਉਮਰ ਨੇ ਹਟੇ ਤੇ ਗਾਂਹ ਕਿੱਥੋਂ ਹਟਣੇ ਆ। ਤੋ ਪਾਤਸ਼ਾਹ ਕਹਿੰਦੇ ਨੇ ਨਾਨਕ ਕੋੜੀ ਨਰਗ ਪੌੜੀ ਕੇ ਮਾਂ ਉਦਿਆਨ ਪਰ ਮਾਂ ਪਿਆਨ ਨਗਰ ਕਰ ਮਾਨਿਆ, ਇਹਨੂੰ ਤੂੰ ਇੱਕ ਸੰਸਾਰ ਨੂੰ ਇਹ ਭਿਆਨਕ ਜੰਗਲ ਦੀ ਤਰ੍ਹਾਂ ਵਾ ਪਰ ਇਹਨੂੰ ਤੂੰ ਨਗਰ ਸਨ ਕੇ ਸੰਭਲਿਆ। ਝੂਠ ਸਮੱਗਰੀ ਪੇਕ ਸੱਚ ਕਰ ਜਾਂਦੇ ਆ, ਇਹ ਗੁਰਮੁਖ ਪਿਆਰੋ ਸਭ ਕੁਝ ਝੂਠ ਹੈ, ਇਹਨੂੰ ਸੱਚ ਜਾਣ ਲਿਆ। ਕਾਮ ਕ੍ਰੋਧ ਹੰਕਾਰ ਫਿਰੇ ਦੀਵਾਨੇ, ਕਾਮ ਤੇ ਕ੍ਰੋਧ ਹੰਕਾਰ ਵਿੱਚ ਫਿਰ ਰਿਹਾ ਦੀਵਾਨਿਆਂ ਦੇ ਮੂਰਖਾਂ ਦੀ ਤਰ੍ਹਾਂ ਪਾਗਲਾਂ ਦੀ ਤਰ੍ਹਾਂ ਸਿਰ ਲੱਗਾ ਜਮਡੰਡ ਤੇ। ਫਿਰ ਜਦੋਂ ਫਿਰ ਨੇੜੇ ਆਉਂਦਾ ਨਾ ਸਮਾਂ, ਉਦੋਂ ਕਹਿੰਦਾ ਬਾਪੂ ਬੋਲ ਵਾਹਿਗੁਰੂ, ਫਿਰ ਨਹੀਂ ਕਿਹਾ ਜਾ, ਕਿਉਂਕਿ ਨੈਨੋ ਨੀਰ ਬਹਿ ਤਨ ਕੀਨਾ ਪੈ ਕਿਸ ਦੁਦਵਾਨੀ, ਰੁਦਾ ਕੰਠ ਸ਼ਬਦ ਨੇ ਉਚਰੇ ਅੱਬ ਕਿਆ ਕਰੇ ਪਣਾ, ਉਦੋਂ ਨਹੀਂ ਵਾਹਿਗੁਰੂ ਬੋਲਿਆ ਜਾਣਾ। ਇਸ ਕਰਕੇ ਸਮਾਂ ਜਿਹੜਾ ਨਾ ਇਹਨੂੰ ਸੰਭਾਲਣ ਦੀ ਲੋੜ ਹੈ। ਅਖੀਰ ਦੇ ਵਿੱਚ ਇਹ ਸਾਰੀ ਗੱਲ ਕਿਉਂ ਬਹਿੰਦੀ ਆ, ਬਹਿਣ

ਸ਼ੈਤਾਨ ਦੀ ਤਰ੍ਹਾਂ ਜੀਵਣਾ। ਬਾਲਕ ਬੜੀਆਂ ਕਿਰਪਾ ਕਰਦਾ ਕਿਤੇ ਬਹਿ ਕੇ ਸੁਣ ਲਿਆ ਕਰੀਏ ਅਸੀਂ, ਸ਼ਾਇਦ ਸਾਡੇ ਕੁਝ ਪੱਲੇ ਪੈ ਜਾਵੇ। ਸਾਰਿਆਂ ਪਰਿਵਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਆ। ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਕੋਸ਼ਿਸ਼ ਕਰੋ ਜਿੱਥੇ ਤੁਸੀਂ ਲੰਗਰ ਕਰ ਰਹੇ ਸੇਵਾ ਕਰ ਰਹੇ ਜੇ ਇੱਥੇ ਬਹਿ ਕੇ ਕੁਝ ਸੁਣਿਆ ਵੀ ਕਰੋ। ਜੇ ਇੱਥੇ ਹਾਜ਼ਰੀ ਨਹੀਂ ਨਾ ਲੱਗੀ ਤੇ ਖਿਮਾ ਕਰਨਾ, ਕੀਤੇ ਕਰਮ ਠੀਕ ਆ, ਅਸੀਂ ਦੁਨਿਆਵੀ ਕਰ ਰਹੇ ਹਾਂ, ਦੁਨੀਆਂ ਨੂੰ ਅਸੀਂ ਖੁਸ਼ ਕਰ ਲਿਆ, ਆਪਣੇ ਪਰਿਵਾਰਾਂ ਨੂੰ ਖੁਸ਼ ਕਰ ਲਿਆ। ਗੋਲਾ ਖੁਸ਼ੀ ਤੇ ਗੁਰੂ ਦੀ ਚਾਹੀਦੀ ਆ, ਗੁਰੂ ਨੂੰ ਵੀ ਖੁਸ਼ ਕਰਨਾ ਚਾਹੀਦਾ। ਗੁਰੂ ਤਾਂ ਹੀ ਖੁਸ਼ ਆ ਜੇ ਗੁਰੂ ਕੋਲ ਬਹਿ ਕੇ ਗੁਰੂ ਦੀ ਮੱਤ ਲੈ ਲਈ, ਤੇ ਜੇ ਗੁਰੂ ਦੀ ਮੱਤ ਹੀ ਨਹੀਂ ਲਈ ਤਾਂ ਫਿਰ ਠੀਕ ਆ। ਦੁਨਿਆਵੀ ਕੰਮ ਸਾਨੂੰ ਦੁਨਿਆਵੀ ਸੁੱਖ ਮਾਲਕ ਨੇ ਦਿੱਤੇ ਨੇ, ਅਧਿਆਤਮਕ ਸੁੱਖ ਸਾਡੇ ਕੋਲ ਹੈ ਨਹੀਂ, ਕਿਉਂਕਿ ਹਰ ਇੱਕ ਬੰਦਾ ਚਿੰਤਤ ਹੀ ਦਿਸੇ ਸਭ ਕੋਏ, ਸਾਰੇ ਚਿੰਤਾ ਚ ਨੇ। ਕਾਰਨ ਕੀ ਆ? ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੈ ਰੋਗ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ, ਕੱਲ੍ਹ ਨੂੰ ਖੰਡ ਪਾਠਾਂ ਦੇ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ, ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ। ਇੱਧਰ ਆ ਜਾਓ ਤੁਸੀਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਇਆ ਕਰ ਕੀਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਗਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਉ, ਨੇਤਰੇ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵਾਏ ਤੇ ਦਾਤੇ ਕਮ ਸੰਭਾਰ, ਸੰਮਤ ਸਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨੇ ਤਪਵੰਨ, ਸਦਨਹਾਰਾ ਸਿਮਰਿਆ ਨਾਨ ਸੇ ਦੇਵਾਂ ਸਾਮਲਾ ਪਹਿਲਾ, ਛੇ ਗਾਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਨੇ, ਬਾਬਾ ਜੈਕਰ ਕਰਤੇ ਕੀਰ ਤੋਏ ਸੋ ਕਰ ਰਾਹ ਵਡਾਈ ਤੋਏ ਰਹਾਓ, ਵਿਸਵੈ ਸਿਆ ਘੜੀਆ ਪੈਰਾ ਤਿਥੀ ਵਾਰੀ ਮਾਓ ਹੋਵਾ, ਸੂਰਜ ਕੋ ਰੋ ਤਨੇਕ ਨਾਨ ਕਰਤੇ ਕੇ ਤੇਵੇ ਰਾਤ ਨਾ ਸਿਮਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਨੋ ਪਵਨ ਚਵਰੂ ਕਰੇ, ਸਰਬਣ ਡਾਏ ਫਲਨ ਜੋਤੀ ਕੈਸੀ ਆਰਤੀ ਹੋਏ, ਪਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜਮ ਪੇਰੀ ਰਹਾਓ, ਸਹਿਸਤਾ ਨੈਣ ਨਾ ਨੈਣਾ ਤੋਹੇ ਕਹੋ, ਸਹਿਸ ਮੂਤਨ ਨਾ ਇੱਕ ਤੋਹੀ, ਸਹਿਸ ਪਦ ਬਿਨ ਇੱਕ ਪਦ ਗੰਧ ਬਿਨ, ਸਹਿਸਤਾ ਗੰਧ ਵਿਚਲ ਤਮੋਹੀ, ਸਾਮੈ ਜੋ ਜੋ ਤੈ ਸੋਏ, ਤੇਦੇ ਚਾਨਣ ਸਾਮੈ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ, ਅਰ ਚਰਨ ਕਮਲ ਮਗਰਾਂ ਲੋਤ ਮਨੰਦ ਨੂੰ ਮੋਹਿਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗੋਜਾ ਤੇਤਰ ਨਾਇ ਵਾਸਾ, ਰਾ ਗੌੜੀ ਪੂਰਵੀ ਮੱਲਾ ਚੌਥਾ, ਕਾਮ ਕ੍ਰੋਧ ਨਗਰ ਪੋ ਪਰਿਆ ਮਿਰ ਸਾਧੂ ਖੰਡ ਖੰਡਾ ਹੈ, ਪੂਰਬ ਲਿਤਲੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਲੀਪਨ ਵੱਡਾ ਹੈ ਕਢੋਤ ਪੁਨ ਵੱਡਾ ਹੈ ਰਾਓ, ਸਾਕ ਤਾਰਾ ਸਾਧ ਨਾ ਜਾਣੇ ਆ ਤਿੰਨੇ ਅੰਤਰ ਹੋਂ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੋ ਭਾਵੈ ਜਮਕਾਲ ਸਹੇ ਸਿਰ ਡੰਡਾ ਹੈ, ਹਰ ਜਨ ਹਰਾ ਨਾਮ ਸੰਭਾਣੇ ਦੋ ਜਨ ਮਨ ਪੋ ਖੰਡਾ ਹੈ, ਅਵਨਾਸੀ ਪੁਰਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾ ਹੈ, ਹਮ ਗ੍ਰਹੀ ਮਸਕੀਨ ਪ੍ਰਭ ਤੇਰੇ ਹਰਾ ਹਰਾ ਵਡ ਵੱਡਾ ਹੈ, ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾਰਾ, ਗੌੜੀ ਪੂਰਵੀ ਮੁਹੱਲਾ ਪੰਜਵਾਂ, ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਧ ਟਹਿਲ ਕੀ ਬੇਲਾ, ਹੀਆਂ ਖਾਲ ਚਲੋ ਹਰ ਲਾਹਾ ਆਗੇ ਬਨ ਸੁਹੇਲਾ, ਔਧ ਖੜੇ ਦਿਨ ਸਰਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ, ਇਹ ਸੰਸਾਰ ਬੇਕਾਰ ਸੰਸੇ ਮੈਂ ਤਨਿਉ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਰਸ ਕਾਤ ਕਥਾ ਤੈ ਜਾਨੀ, ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨੇ ਬਸੇਰਾ, ਨਿਜਗਰ ਮੈਨ ਬਾਹੁ ਸੁ ਸਹਿਜੇ ਬੋਰ ਨ ਹੋਈ ਗੋ ਫੇਰਾ, ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗ ਮੋਕੂ ਕਰ ਸੰਤਨ ਕੀ ਤੂਰੇ।

ਕੈ ਵਿਚ ਹੇ ਤੁਮਾ ਧਾਮ। ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਚਾ ਗਾਓ ਉਹ ਸਾਕ

हर जन ऐसा चाहिए जो पानी सर्वांग। कबीर पानी हुआ ता क्या पहया।

ऊच पवन कनका मणि शिखर तजा फहराए। ताते पली मधुकरी संत संग गुण गाए।

साई मुझ में क्या खता, मुख हो ना बोले पीर।

ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨ ਪਕੜੈ ਕੋਏ ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੋਂ ਬਰੀ ਅਬਦ ਖਾਟ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ

ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਕਬੀਰ ਜੋ ਗ੍ਰਿਹੋ ਕਰਹੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ।

कै करहे आन की आस ते नर दो जक जाहेंगे।

ਕਿਜ ਨਾ ਬੁਝੈ ਕਿਜ ਨਾ ਸੁਝੈ ਦੁਨੀਆ ਗੁਜੀ ਪਾਹੇ।

ਚਾਹੇ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ, ਤਾਂ ਥੋੜਾ ਮਾਣ ਕਰੀ।

काले लिखना लेख आपन डे ग्रीवान वै सिर नीवा कर देख।

ਮਰਗ ਸਵਾਈ ਨੀ ਹੈ ਜਾਂ ਭਰਿਆ ਤਾਂ ਲੱਦੇ ਆ। ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਦੇਖ ਫਰੀਦਾ ਜੇਥੀਆ ਸ਼ਕਰ ਹੋਈ ਵਿਸ, ਸਾਈ ਬਾਜੋ ਆਪਣੇ ਵੇਦਨ ਕਹੀਐ ਕਿਸ। ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ।

ਥਲ ਡੂੰਗਰ ਪਵੇ ਓਮ ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ਫਰੀਦਾ ਜੇ ਮੈਂ ਹੋਦਾ ਵਾਰਿਆ ਮਿੱਤਾ ਆਇੜਿਆ ਹੀੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਿਜੋਰੀਆਂ।

ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਣ ਫਰੀਦਾ ਏ ਵਿਸ ਗੰਦਲਾ ਤਰੀਆਂ ਖੰਡ ਵਿਲਾੜ ਫਰੀਦਾ

ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ ਫਰੀਦਾ ਦਰ ਦਰਵਾਜ਼ੇ ਜਾਏ ਕੈ ਕਿਉਂ ਡਿੱਠੋ ਕੜਿਆਲ ਇਹੋ ਨਿਰਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ।

ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾ ਅਗਲੀਆਂ

ਸਵਾਹ ਕਮਾਦੈ ਅਰ ਕਾਗਦੈ ਕੁੰਨੇ ਕੋਇਲਿਆਹ ਮੰਦੇ ਅਮਲ ਕਰਿੰਦਿਆਂ ਏਸ ਜਾਏ ਤਿਨਾਹ।

ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ।

ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ ਛੱਪੜ ਢੂੰਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ ਫਰੀਦਾ ਨੰਡ

ਕੰਜਣਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ।

ਫਰੀਦਾ ਜੇ ਦੇਹ ਨਾਲਾ ਕਪਿਆ ਜੇ ਗਲ ਕਪੈ ਚੁਖ ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁਤੀ ਧਾਹ ਸੇ ਜਾਨੀ ਚਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ।

ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਈਐ ਜਗ ਉਚੇ ਚੜਕੇ ਦੇਖਿਆ ਤਾਂ ਘਰ ਘਰ ਏਹਾ ਅੱਗ। ਮਹੱਲਾ ਪੰਜਵਾਂ।

ਜਿੱਧਰ ਰੱਬ ਰਜਾਏ ਵਹਿਣ ਤੇ ਦਾਊ ਗਊ ਕਰੇ। ਫਰੀਦਾ ਡੁਖਾ ਸੇਤੀ ਦਿਹ ਗਿਆ ਸੂਲਾਂ ਸੇਤੀ ਰਾਤ। ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ। ਲੰਮੀ ਲੰਮੀ ਨਦੀ ਵਹੈ ਕੰਦੀ ਕੇਰੈ ਹੇਤ। ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ।

ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਵੰਨੈ ਡੀਹੜਾ ਸੋ ਉਮਰ ਹੱਥ ਪਵਨ।

ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੇ ਨੈਨਾ ਮਤ ਛੋ ਪਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰੈ ਮੇਰਾ ਸੋ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਿਮਾਣੀ ਸਾਡ ਕਰੇ।

ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾ ਐਵੇਂ ਦਿਸੈ ਜਿਉ ਦਰੀਆ ਵੈ ਢਾਹਾ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ।

ਕਾਲੀ ਰੱਬ ਕੀਆਂ ਸਾਡੇ ਤ੍ਰੈਮਣ ਦੇਹੁਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਤੇ ਅਸੂਣੀ ਬੰਨ।

ਮਹੱਲਾ ਪੰਜਵਾਂ। ਫਰੀਦਾ ਕੰਤਰੰਗਾ ਵਲਾ ਵੱਡਾ ਵੇ ਮੋਤਾਜ, ਅੱਲਾ ਸੇਤੀ ਰੱਤਿਆ ਇਹੋ ਸਚਾਵਾਂ ਸਾਜ। ਮਹੱਲਾ ਪੰਜਵਾਂ। ਫਰੀਦਾ ਦੁੱਖ ਸੁਖ ਇੱਕ ਕਰ, ਦਿਲ ਤੇ ਲਾਏ ਵਿਕਾਰ, ਅੱਲਾ ਭਾਵੈ ਸੁਪਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾਂ।

ਸਬਰ ਅੰਦਰ ਸਾਬਰੀ ਤਨ ਏ ਵੈ ਜਾਲੇਨ ਹੋ ਨ ਨਜੀਕ ਖੁਦਾਏ ਦੈ ਭੇਤ ਨ ਕਿਸੈ ਦੇਨ ਸਬਰ ਇਹੋ ਸੁਆਉ ਜੇ ਤੂੰ ਬੰਦਾ ਦਿੜ ਕਰੇ ਵੱਧ ਥੀ ਵੈ ਦਰਿਆਉ ਟੁੱਟ ਨਾ ਥੀ ਵੈ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇਕਨ ਕਿੰਨੇ ਚਾਲੀਐ

ਬਗ ਬੱਪੜੇ ਸਿਰ ਤਲ ਉੱਪਰ ਪਾਓ। ਮੈਂ ਜਾਣਿਆ ਵੜ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਤਰੇ, ਜੇ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ।

ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਖ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭੇ ਆਪੇ ਸਰਬ ਰਿਓ ਭਰਪੂਰ ਸਗਲ ਕਟ ਰਿਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਿਨਾਸੀ ਅਭਿਗਤ ਆਪੇ ਆਪਿ ਉਤਪਤ ਏਕੈ ਤੂੰ ਹੀ ਏਕੈ ਅੰਦ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਾਰੇ ਅਤੁਲ ਭੰਡਾਰ ਭਾਰ ਪਰੈ ਹਿਤੇ ਪਰੈ ਅਪਰੇ ਅਪਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ ਪਰ ਲੋਏ ਕੈ ਨਿਮਖ ਤੂੰ ਘਰ ਆਨ ਨਾਹੀ ਸੰਸਰ ਜਿਆਰੋ ਨਿਰਮਰ ਕੋਟ ਪਰਾਛਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਬਿਸਤਾਰੇ ਪੂਰ ਰਹਿਓ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਗੋ ਦਾਤਾ ਏਕੈ ਲਖ ਮੁਰਾਰੇ ਆਪ ਹੀ ਤਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉਚੇ ਤੇ ਉਚੋ ਜਾਨੀ ਜੈ ਪ੍ਰਭ ਤੇਰੋ ਥਾਨੰ ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦਿਓ ਬੜੇ ਤੇ ਬੜਾਨੰ ਜਾਣੈ ਕੌਣ ਤੇਰੋ ਭਿਓ ਅਲਖ ਅਪਾਰ ਦਿਓ ਅਕਲ ਕੱਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ।

ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤਪਣੀਐ ਦੂਸਰ ਆਨਨਾ ਅਵਰ ਪੁਰਖ ਪਉ ਰਾਤਣ ਸੁਣੀਐ।

ਮਾਏ। ਜੇ ਕਾਟੇ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਪ੍ਰਭ ਦਾ ਤੋਂ ਦਾ ਤਾਰ ਪਰਿਓ ਜਾਚਕ ਇੱਕ ਸਰਣਾ, ਮਿਲੈ ਦਾਨ ਸੰਤ ਰੇਨ ਜਿਹ ਲੱਗ ਪਵ ਜਲ ਤਰਣਾ। ਬਿਨਤ ਕਰੋ ਅਰਦਾਸ ਸੁਣੋ, ਜੇ ਠਾਕੁਰ ਭਾਵੈ ਦਿਉ ਦਰਸ ਮਨ ਚਾਓ, ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਦਿਆਰ ਮੈਂ ਸਭ ਕਲਿਓ।

ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਕਾਚੀ ਦੇਹ ਮੋਫਣ ਬਾਂਦੀ ਸੱਠ ਕਠੋਰ ਕੁਚੇਲ ਕੁਗਿਆਨੀ ਧਾਵਤ ਭਰਮਤ ਰਹਿਣ ਨਹੀਂ ਭਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦਮਾਤਾ ਵਿਚਰਤ ਬਿਕਲ ਬੜੋ ਅਭਿਮਾਨੀ ਪਰ ਧਨ ਪਰ ਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਹੇ ਹਿਤਾਨੀ ਬਲਬੰਚ ਛਪ ਕਰਤਿਉ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਯੋ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸਰੀਤਰ ਰਾਖ ਲੇ ਹੋ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨਮੋਹਣ ਜੋਹਣ ਪਾਪ ਵਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਵੈ ਵਿਦ ਕੁਲਾਂ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤਸੰਗਤ ਪਰ ਮੰਦਿਰ ਮੋਹਿਓ ਕਤ ਧੋ ਮੂਰਤ ਘਰੀ ਚਸਾਪਲ ਸਿਮਰਨ ਰਾਮ ਨਾਮ ਰਸਨਾ ਸੰਗ ਲੋ ਓ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭੋ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉਰੋ।

ਭ੍ਰਮ ਪਰੀ ਰੇਮਨ ਮੂਸ ਬਿਲਾਮੈ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਸਿਓ ਮੋਹੋਂ ਬੜਿਓ ਸੋ ਘਨਾ ਬੋਯੋ ਬੀਜ ਅਹੰ ਮਮ ਅੰਕਰ ਬੀਤਤ ਔਦ ਕਰਤਿਆ ਕੰਨਾ ਮ੍ਰਿਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਨਾ ਗੇ ਨਾਨੇ ਨਾਨੀ ਤਾ ਮਾਇਆ ਮਤ ਕਹਾ ਲੋ ਗਾਰੋ ਛਤਰ ਨਾ ਪੱਤਰ ਨਾ ਚੌਰ ਨਾ ਚਾਵਰ ਬੈਤੀ ਜਾਤ ਹਿਰਦੈ ਨਾ ਵਿਚਾਰੂ ਰਥ ਨਾ ਸਵ ਨਾ ਗਜ ਸਿੰਘਾਸਨ ਛਿਨਮੈ ਤਿਆਗਤ ਨਾਂਗ ਸਿਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕਉ ਦ੍ਰਿਸ਼ਟ ਨਿਆਰੂ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਬਿਕਾਰ ਦੋ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਚਾਰੋ

ਆਵਦ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ। ਦਾਵਨ ਬੰਦਿਓ ਨਾ ਜਾਤ, ਬਿਦੇ ਮਨ ਦਰਸ ਮਗ। ਪਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲਾਗ। ਨੀਰ ਨਾ ਸਾਕਸ ਬੋਰ, ਚਲੇ ਹਰ ਪੰਥ ਪਗ। ਨਾਨਕ ਰੋਗ ਦੋਖ ਅਗ ਮੂੰਛ ਦੈ, ਹਰ ਨਾਮ ਖਗ।

ਮਹੱਲੇ ਪਹਿਲੇ ਕੇ ਇੱਕ ਓਂਕਾਰ ਸਤ ਗੁਰ ਪ੍ਰਸਾਦ। ਇੱਕ ਮਨ ਪੁਰਖ ਤਿਆਏ ਬਰਦਾਤਾ ਸੰਤ ਸਹਾਰ, ਸਦਾ ਵਿਖਿਆ ਤਾ ਤਾਸ ਚਰਨ ਲੇਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸਬਦ ਸਰੇ। ਗਾਵੈ ਗੰਭੀਰ ਤੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵਿੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ ਕਬ ਕਲ। ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੈ ਜਿਨ ਕਾਦ ਜੁਗਤ ਜੋਗੇਸਰ, ਹਰ ਰਸ ਪੂਰਨ ਸਰਬ ਕਲਾ। ਗਾਵੈ ਸਨ ਕਾਦ ਸਾਧ ਸਿਧਾਦਿਕ, ਮੁਨ ਜਿਨ ਗਾਵੇ ਅਛਲ ਛਲਾ। ਗਾਵੈ ਗੁਣ ਧੋਮ ਅਟਲ ਮੰਡਲ ਵੈ, ਭਗਤ ਪਾਏ ਰਸ ਜਾਣਿਓ ਕਬ ਕਲ। ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੈ ਕਪਲਾਦ ਆਦਿ ਜੋਗੇਸਰ, ਯ ਪਰੰਪਰ ਅਵਤਾਰ ਵਰੋ। ਗਾਵੈ ਜਮਦਗਨ ਪਰਸਰਾਮੇਸਰ, ਕਰ ਕੁਠਾਰ ਰਗ ਤੇਜ ਹਰਿਓ। ਉਦੋ ਅਕਰੂਰ ਬਿਦਰ ਗੁਣ ਗਾਵੈ, ਸਰਬਾਤਮ ਜਿਨ ਜਾਣਿਓ ਕਬ ਕਲ। ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੈ ਗੁਣ ਬਰਨ ਚਾਰ ਖਟ ਦਰਸਨ, ਬ੍ਰਹਮਾਦਿਕ ਸਿਮਰੰਥ ਗੁਣਾ। ਗਾਵੈ ਗੁਣ ਸੇਸ ਸਹਿਸ ਜਿਹ ਬਾਰਸ, ਆਦਿ ਅੰਤਲਿਵ ਲਾਗ ਤੁਣਾ।

0: ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸਨਕਾਦ ਆਦ ਜਿਨਕਾਦ ਜੁਗਾ ਲਗ ਧਨ ਧਨ ਗੁਰ ਧਨ ਜਨਮ ਸਕੇ ਅਥ ਪਲੋ ਜਗ ਪਾਤਾਲ ਪੁਰੀ ਜੈਕਾਰ ਤੁਨ ਕਵਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੁਗ ਤੈ ਮਾਣਿਓ ਸਤ ਜੁਗ ਤੈ ਮਾਣਿਓ ਛਲਿਓ ਬਲਬਾਵਣ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਗ੍ਰ ਸੈਨ ਕਉ ਰਾਜ ਅਭੈ ਭਗਤਾ ਜਨ ਦਿਓ ਕਲਯੁਗ ਪ੍ਰਮਾਣ
1: ਸ਼੍ਰੀ ਗੁਰੂ ਰਾਜ ਅਭਿਚਲ ਅਟਾਲਾ ਆਦਿ ਪੁਰਖ ਫੁਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬਿਨ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭਿਆਵਰ ਨਾ ਜਾਣੈ ਸੁਖ ਦੇਵ ਪ੍ਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਾਵ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੈ ਪਾਇਆਲ ਭਗਤ ਨਾਗਾਦ ਭਯੰਗਮ ਮਹਾਂਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਬਿਆਸ ਜਿਨ ਬੇਦ ਵਿਆਕਰਨ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਆ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸਾ

ਅਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਪਰੂਰ ਵੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ। ਸਵਈਏ ਮਹਲੇ ਦੂਜੇ ਕੇ ਇੱਕ ਓਅੰਕਾਰ ਸਤ ਗੁਰਪ੍ਰਸਾਦ ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜੇ ਅੰਮੇ ਬੁੱਠੋ ਛਾਜੂ ਸੋਰ ਨਰ ਗਣ ਮੁੰਨ ਬੋਹੇ ਅਗਾਜੂ ਮਾਯੋ ਕੰਟਕ ਕਾਲ ਗਰਜ ਧਾਵਤ ਲੀਓ ਬਰਜ ਪੰਚ ਪੂਤ ਏਕ ਘਰ ਰੱਖ ਲੇ ਸਮਝ ਜਗ ਜੀਤੋਂ ਗੁਰਦੁਆਰ ਖਿਲ ਹੈ ਸਮਤ ਸਾਰ ਰਾਥੇ ਉਨ ਮਾਨ ਲਿਵ ਰਾਖ ਨਿਰੰਕਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ੍ਰ ਗੁਰ ਪਰਸ ਮਰਾਰ ਜਾਂ ਕਿ ਦ੍ਰਿਸ਼ਟੀ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਜੋ ਸੀਮਹ ਸ਼ਬਦ ਸਾਰ ਗਾਖੜੀ ਬਿਖਮ ਕਾਰ ਤੇ ਨਰ ਭਵ ਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ੍ਰ ਗੁਰ ਪਰਸ ਮੁਰਾਰ ਤੈ ਤੈ ਦ੍ਰਿੜਿਓ ਨਾਮ ਅਪਾਰ ਪਿਮਲ ਜਸ ਬਿਥਾਰ ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹਿ ਜਗਤ੍ਰ ਜਲ ਪਦਮ ਵਿਚਾਰ ਕਲਿਪ ਤਾਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵੇਦ ਤੇਰੇ ਕਲਿਪ ਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ੍ਰ ਗੁਰ ਪਰਸ ਮੁਰਾਰ ਤੈ ਤਾਂ

तोहि बणि सवैये महले चौथे के एक ओंकार सत गुर प्रसाद एक मन पुरख निरंजन ध्यावाओ गुर प्रसाद हर गुण सद गावाओ गुण गावत मन होए बिगासा सतगुर पूर जन की आसा सतगुर सेव परम पद पायो अविनाशी अवैगत ते आयो तिस भेटे दर दर न चंपै कल सहार तास गुण जंपै जंपौ गुण बिमल सुजन जन केरे अम्य नाम जा को फुरिया इन सतगुर सेव शब्द रस पाया नाम निरंजन उर धरिया हर नाम रसक गोबिंद गुण गाहक चाहक तत समत सरे कब कल ठकुर हरदास तने गुर रामदास सरय भर परे छुटत परवाया मे अमरा पद अमृत सरोवर सद परिया ते पीमै संत करै मन मज्जन पुब जिनो सेवा करिया तिन पौ निवारियन भय पद दीना शब्द मात्र ते उधर तरे कब कल ठकुर हरदास तने गुर रामदास सरय भर परे सत गुरमत गूढ़ बिमल सत संगत आत्म रंग चलूल पया जाग्या मन कमल सहज प्रकाशया अभय निरंजन करै ला सतगुर दयाल हर नाम दृढ़ाया तिस पर साध वस पंच करे कब कल ठकुर हरदास तने गुर रामदास सरय भर परि अनपौन मान अकल बलागी पारस भेटिया सहज करे सतगुर प्रसाद परम पद पाया भगत पाए भंडार परे मिटिया जन्मांत मरण पौ भागा चित लागा संतोख सरी कब कल ठाकुर हरदास तने गुर रामदास सरय भर परे अपर भरे पायो अपार दंत्र धारियो दुख भंजन आत्म प्रबोध मन तत् विचारियो सदा चाहे हर पाए प्रेम रस आपे जाने सतगुर कै प्रसाद सहज से ती रंग माने नानक प्रसाद अंगद सुमत गुर अमर अमर वरतायो गुर रामदास कल चुर तैं अटल अमर पद पायो संतोख सरोवर बसै आम्य रस रसन प्रकाशै मिलत छांत उपजै दुरत दुरंतर नाशै सुख सागुरु पायो दिंत हर मग्न हुटै संजम सत संतोख शील सनाम फुटै सतगुर प्रमाण बिदनै सिरिउ जग जस तूर बजायो गुर रामदास कल उचरै तैं अभय अमर पद पायो जग जितों सतगुर प्रमाण मन एक त्यायो धन धन सतगुर अमरदास जिन नाम दृढ़ायो नाम निदान रिद सिद्ध ता की दासी सहज सरोवर मिलियो पुरख भेटियो अविनाशी नवनिद नाम निधान रिद सिद्धता की दासी सहज सरोवर मिलियो पुरख भेटियो अविनाशी आदले भगत जित लग तरे सो गुर नाम दृढ़ायो गुर रामदास कल उचरै तैं हर प्रेम पदार्थ पायो प्रेम भगत प्रवाह प्रीत पुबली न हुटै सतगुर शब्द यथा हम्य धारा रस गुटै मत माता संतोख पिता सर सहज समायो आजोनी संभवियो जगत गुर बचन तरायो अवगति अगोचर अपरपारु मन गुर शब्द वसायो गुर रामदास कल उचरै तैं जगत उदाहरण पायो जगत उदाहरण नव निदान भगत भवतारण अमृत बूंद हर नाम बेशकी बिखै निवारण
सहज तरोवर फल्यो, सहज तरोवर फल्यो ज्ञान अमृत फल लागे, गुर प्रसाद पाइए धन ते जन बड़ भागे, ते मुक्ते पए सतगुर शब्द मन गुर परचा पायो, गुरु रामदास कल चरै तै शब्द निशान बजायो, सेज सदा सह शावान संतोख सराचो सदा सील सना सो है, गुर शब्द समाचरियो नाम टेक संगाद बो है, आजोनियो पालिया मल सतगुर संग निवास, गुर रामदास कल उचरै तो सहज सरोवर बास, गुर जिन को सो प्रसन्न नाम हृदय निवास, जिन को गुर सो प्रसन्न दुरत दुरंतर नास, गुर जिन को सो प्रसन्न मान अभिमान निवार, जिन कहो गुर सो प्रसन्न शब्द लग भव जल तार, परचो प्रमाण गुर पायो तिन सक्यथो जन्म जग, श्री गुरु शरण भज कल कब भुगत मुक्त सब गुरु लग, सतगुर खेमा ताणिया जुगजूत समाणे, अनुभव नेजा नाम टेक जित भगतिया घाणे, गुरु नानक अंगद अमर भगत हर संग समाणे, यह राज जोग गुर रामदास तुम हो रस जाने, जनक सोए जिन जानिया, जनक सोए जिन जानिया उन मन रत धरिया, सत संतोख समाचरे अपरा सर भरिया, अकथ कथा अमरापुरी जिस दे सो पावै, यह जनक राज गुर रामदास तुझ ही बणिया वै, सतगुर नाम एक लिव मन जप दृढ़, तिन जान दुख पाप कहो कत होवै जियो, तारण तरण खिन मात्र जा को दृष्ट धार, शब्द रिद विचार काम क्रोध खोवै जियो, जियन सबन दाता अगम ज्ञान बेखिया, तय एहन सत्यान तावै पालक न सोवै जियो, जा को देखत दरिद्र जावै नाम सो निधान पावै, गुरमुख ज्ञान दुरमत मैल धोवै जियो, सत गुर नाम एक लिव मन जप दृढ़, तिन जन दुख पाप कहो कत होवै जियो, धर्म करम पूरे सत गुरु पाई है, जा की सेवा सिद्ध साध मुन जन सोर नार, जच है शब्द सारे एक लिव लाई है, फुन जान को तेरा अपार निरपौ निरंकार, अकथ कथन हर तुझ बुझाई है, भरम भूले संसार छुट्टो जूनी संगार, जामको ना डांड काल गुर मत त्याई है, मन प्राणी मुक्त विचार एहन सजाप, धर्म करम पूरे सत गुरु पाई है, हौ बल बल जाओ सत गुरु सच नाम पारू, कवन उपमा देओ कवन सिवा सरियो, एक मुख रस न रसों जोग जोर कर, फोन मन बच क्रम जानिया नत दूजा न मान, नाम सो अपार सार दीनो गुर रिद धारु, नल कव पारस परस कच कंचना हो, चंदना सुबास जस सिमर त्यान तारु, जाके देखत द्वारे काम क्रोध ही निवारे, जीहो बल बल जाओ सतगुर सच इनाम पारु, राज जोग तखत दियन गुर रामदास, प्रथमे नानक चंद जगत पयो आनंद, तारन मनुख जन कियो प्रगाश, गुर अंगद दियो निधान अकथ कथा ज्ञान, पंचभूत बस कीने जमत न तरासु, गुर अमर गुरु श्री सत काल युग, राखी पत यगन देखत गत चरण कमल जासु, सब बिद मान्यो मन तब ही भयो प्रसन्न, राज जोग तख्त दियन गुर रामदास, राडु जिस है धारियो धरती आर व्योम आर पावन, ते नीर सर अवर नाद कियो, शास्त्र सूर दिन सैल त्रु फल फुल दियो, सुर नर सप्त समुद्र के
ਤਾਰਿਓ ਤ੍ਰਿਭਵਨ ਜਾਸ। ਸੋਈ ਇੱਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼। ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਬਿਖਤਿ ਅੰਮ੍ਰਿਤ ਹੋਇਓ ਨਾਮ ਸਤ ਗੁਰਮੁਖ ਭਣਿਓ। ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨ ਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ਼ ਪਰੇਤ ਸੁਰ ਨਰ ਪਏ। ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦਿਜੇ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੇ। ਜਾਮ ਗੁਰੂ ਹੋਏ ਵੱਲ ਗਿਆਨੀ ਹਰ ਧਿਆਨ ਅਨਨ ਪਰ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ। ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭੱਟ ਬੇਨਤ ਕਹੈ। ਜੋ ਗੁਰੂ ਨਾਮ ਰਿਧ ਮੈਂ ਤਰੈ ਸੋ ਜਨਮ ਮਰਨ ਦੋਥੇ ਰਹੈ। ਗੁਰ ਬਿਨ ਕੋਰੇ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ ਅਘਨ ਕੱਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਆਥ ਸੰਸਾਰ। ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ। ਤਾਰਨ ਤਰਨ ਸਮਰਤ ਕਲਯੁਗ ਸੁਨਤ ਸਮਾਧ ਸ਼ਬਦ ਜਿਸ ਘੇਰੇ। ਫੁਣ ਦੁਖਨ ਨਾਸ਼ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤੇ ਨੇਰੇ। ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹ ਪੁਰੀਰੀ। ਜਉ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰਮੁਖ ਦੇਖ ਗੁਰੂ ਸੁਖ ਪਾਇਓ ਹੋਤੀ ਜੋ ਪਿਆਸ ਪਿਊਸ ਪਿਵਨ ਕੀ ਬੰਚਿਤ ਸਿੱਧ ਕੋ ਬਿਧ ਮਿਲਾਇਓ। ਪੂਰਨ ਭੋ ਮਨ ਠੌਰ ਬਸੋ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹੰਗ ਛਤਾਇਓ। ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗਯੋ ਦੁੱਖ ਦੂਰ ਬਰਖਨ ਕੋ ਸੋ ਗੁਰੂਮੁਖ ਦੇਖ ਗੁਰੂ ਸੁਖ ਪਾਇਓ। ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਘਨ ਹਰਿਓ ਨਿਸਵਾਸੁਰੀ ਇੱਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ। ਭਨ ਦਾ ਸੁਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ। ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਭਾਟ ਕੀ ਲਾਜ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ਼ ਫਾਰੇ ਕਰਿਆਜ। ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ। ਸੁਦਾਮਾ ਆਪਦਾ ਤੇ ਰਾਖਿਆ ਗਨਿਕਾ ਪੜਤ ਪੂਰੇ ਤੇ ਕਾਜ। ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਪਾਠ ਕੀ ਲਾਜ। ਝੋਲਣਾ ਗੁਰੂ ਗੁਰ ਗੁਰੂ ਗੁਰੂ ਗੁਰੂ ਜਪ ਪ੍ਰਾਣੀਓ
ਸ਼ਬਦ ਹਰ ਹਰ ਜਪੈ ਨਾਮ ਨਾਮ ਨੇ ਦੇ ਅਪੈ ਰਸਨੀਆ ਹੈ ਨਿਸ ਰਸ ਸਤ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈਏ ਗੁਰਮੁਖ ਹੈ ਧਿਆਈਏ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿੱਧ ਤਰੂ ਪੰਚ ਪੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ ਜਿਉ ਤਾਂ ਸਭ ਸੋਖੀਏ ਤੇ ਉਤ ਤੁਮ ਬੰਚਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗੰਮ ਗੁਣ ਜਾਣ ਦਾਨ ਹਰ ਮਨ ਧਰੂ ਧਿਆਨ ਅਹਿਨਸ ਕਰੋ ਬਚਨ ਗੁਰ ਹਿਰਦੈ ਧਾਰੂ ਫੁਨ ਗੁਰੂ ਜਲ ਬਿਮਲ ਅਥਾਹ ਮਜਨ ਕਰੂ ਸੰਤ ਗੁਰ ਸਿੱਖ ਧਰੋ ਨਾਮ ਸੱਚ ਰੰਗ ਸਾਰੂ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰੂ ਮੁਗਧ ਮਨ ਭ੍ਰਮ ਤਜੋ ਨਾਮ ਗੁਰ ਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਧਰ ਗੁਰ ਗਹਿਰ ਗੰਭੀਰ ਬੇਅੰਤ ਹਾਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟ ਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਬਾਣ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕੀ ਸੇਵ ਸ਼ਿਵ ਸਿਧ ਸਾਧਕ ਸੁਰ ਅਸੁਰ ਗਣਤਰੈ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰ ਦਾਦ ਸਨ ਕਾਦ ਹਰ ਗੁਰ ਮੁਖੈ ਤਰੈ ਇਕ ਨਾਮ ਲਗ ਤਜੂ ਰਸ ਅਨ ਰੇ ਦਸ ਬੇਨਤ ਕਹੈ ਨਾਮ ਗੁਰ ਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ਼੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ਼੍ਰੀ ਪ੍ਰਹਿਲਾਦ ਭਗਤੀ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸ਼ਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨ ਕੋਏ ਗੁਰਪ੍ਰਸਾਦ ਪ੍ਰਪਾਈਐ ਗੁਰਬਿਨ ਮੁਕਤ ਨ ਹੋਏ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲੈਣੈ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿਨ ਸ਼੍ਰੀ ਰਾਮਦਾਸ ਸੋਢੀ ਥਿਰ ਥਾਪਿਓ ਹਰਿ ਕਾ ਨਾਮਿ ਆਖੈ ਨਿਧ ਅਪਿਓ ਅਪਿਓ ਹਰਿ ਨਾਮਿ ਆਖੈ ਨਿਧ ਚਉ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦੈ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤਖ ਦੇ ਪਾਰ ਬ੍ਰਹਮ ਸੁਵਾਮੀ ਆਦਿ ਰੂਪ ਪੋਖਣ ਭਰਨੰ ਸਤਿਗੁਰ ਗੁਰ ਸੇਵਿਆ ਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜੈ ਅੰਮ੍ਰਿਤ ਬਚਨ ਬਾਣੀ ਸਾਧੂ ਜਾਨਾ ਜਪੈ ਕਰ ਬਚਿਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੈ ਜਮ ਲੋਕ ਪਤਰ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ ਰਘੁਬੰਸ ਤਿਲਕ ਸੁੰਦਰ ਦਸ਼ਰਤ ਘਰ ਮੁਨ ਬੰਛੈ ਜਾਂ ਕੀ ਸ਼ਰਨ ਸਤਿਗੁਰ ਗੁਰ ਸੇਵਿਆ ਲਖਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗੰਮ ਸਾਗਰ ਤੁਲਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ

ਜਿਨ ਜਨ ਕੈ ਤਿਨ ਕੋ ਪਦਵੀ ਉੱਚ ਭਈ। ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ। ਅਵੇ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦੇ ਬਦ੍ਰਿਸ਼ਟ ਕਾਰਨ ਕਰਨੰਗ ਸਤਿਗੁਰ ਗੁਰ ਸਿਵ ਯਾ ਲਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰਗ ਪ੍ਰਤਾਪ ਸਦਾ।

ਵਾਹ ਵਾਹ ਕਾ ਵੱਡਾ ਤਮਾਸ਼ਾ, ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਮਾਨੈ ਬ੍ਰਹਮਾ ਦਿਕ ਰੁਦਰਾ ਦਿਕ, ਕਾਲ ਕਾ ਕਾਲ ਨਿਰੰਜਨ ਜਚਨਾ, ਗੁਰਪ੍ਰਸਾਦ ਪਾਈਐ ਪਰਮਾਰਥ, ਸਤਸੰਗਤ ਸੇ ਤੀ ਮਨ ਖਚਨਾ, ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ

ਆਗਮ ਅਨੰਤ ਅਨਾਦ ਆਦਿ ਜਿਸ ਕੋਈ ਨਾ ਜਾਣੈ, ਸ਼ਿਵ ਬਿਰੰਚ ਤਰ ਧਿਆਨ ਨਿਤੈ ਜਿਸ ਬੇਦ ਬਖਾਣੈ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭੰਜਨ ਖੜਨ ਸਮੱਥ ਤਰਨ ਤਾਰਨ ਪ੍ਰਭ ਸੋਈ, ਨਾ ਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸਨਾ ਰਸੈ, ਸ਼੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤੈ ਬਸੈ, ਗੁਰੂ ਸਮਰੱਥ ਗੈ ਕਰੀਆ, ਤ੍ਰਿਬੁੱਧ ਸੁਮਤ ਸੰਹਾਰਨ ਕਉ, ਫੁਨ ਧਰਮ ਤੁਜਾ ਫੈਰੰਤ ਸਦਾਇਗ, ਪੁੰਜ ਤਰੰਗ ਨਿਵਾਰਨ ਕਉ, ਮਥੁਰਾ ਜਨ ਜਾਨ ਕਹੀ ਜੀ ਸਾਚ, ਸੋ ਔਰ ਕਛੂ ਨ ਵਿਚਾਰਨ ਕਉ, ਹਰ ਨਾਮ ਬੋਹਿਤ ਬਡਾਓ, ਕਲ ਮੈਂ ਭਵ ਸਾਗਰ ਪਾਰ ਉਤਾਰਨ ਕਉ, ਸੰਤਤ ਹੀ ਸਤਸੰਗਤ ਸੰਗ ਸੁਰੰਗ ਰਤੀ, ਜਸ ਗਾਵਤ ਹੈ ਧਰਮ ਪੰਥ ਧਰਿਓ, ਧਰਣੀ ਧਰਿਆ ਪਰ ਹੇ ਲਿਵ ਧਾਰਨ ਧਾਵਤ ਹੈ, ਮਥੁਰਾ ਪਨ ਭਾਗ ਪਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ, ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ, ਨਿਰਮਲ ਨਾਮ ਸੁਧਾ ਭਰਪੂਰਨ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ, ਗਹਿਰ ਗੰਭੀਰ ਅਥਾਤ ਬੜ ਸੋਬਰ, ਸਦਾ ਸਭ ਬਿਧਰਤ ਨਾਗਰ, ਸੰਤ ਮਰਾਲ ਕਰੈ ਕੰਤੂ ਹਰ, ਤਿੰਨ ਜਮ ਤ੍ਰਾਸ ਮਿਟਿਓ ਦੁਖ ਕਾਗਰ, ਕਲ ਯੁਗ ਦੁਰਤ ਦੂਰ ਕਰਬੇ ਕਉ, ਦਰਸ਼ਨ ਗੁਰੂ ਸਗਲ ਸੁਖ ਸਾਗਰ, ਜਾਂ ਕੋ ਮਨ ਧਿਆਨ ਧਰੈ ਫਿਰਤ, ਸਗਲ ਜੁਗ ਕਬਹੂ ਕੋ ਪਾਵੈ ਆਤਮ ਪ੍ਰਗਾਸ਼ ਕਉ, ਬੇਦ ਬਾਣੀ ਸਹਿਤ ਬਿਰੰਚ ਜਸ ਗਾਵੈ, ਜਾਂ ਕੋ ਸ਼ਿਵ ਮੁਨ ਗਹਿਨ ਤਜਾਤ ਕਬਿਲਾਸ਼ ਕਉ, ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ, ਜਟਾਂ ਝੂਠ ਭੇਖ ਕੀਏ ਫਿਰਤ ਉਦਾਸ ਕਉ, ਸੋ ਤਿੰਨ ਸਤ ਗੁਰ ਸੁਖ ਪਾਏ ਕਿਰਪਾ ਤਾਰੀ ਜੀ, ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ, ਨਾਮ ਨਿਧਾਨ ਧਿਆਨ ਅੰਤਰਗਤ, ਤੇਜ ਪੁੰਜ ਤੇ ਲੋਕ ਪ੍ਰਗਾਸ਼ੇ, ਦੇਖਤ ਦਰਸ ਭਟਕ ਭ੍ਰਮ ਭਜਤ, ਦੁਖ ਪਰ ਹਰ ਸੁਖ ਸਹਿਜ ਬਗਾਸੇ, ਸੇਵਕ ਸਿੱਖ ਸਦਾ ਅਤ ਲੁਭਿਤ, ਅਲ ਸਮੂਹ ਜੋ ਕੁਸਮ ਸੁਬਾਸੇ, ਵਿਦਿਆਮਾਨ ਗੁਰ ਆਪ ਥੱਪਿਓ ਥਿਰ, ਸਾਚੋ ਤਖਤ ਗੁਰੂ ਰਾਮਦਾਸ ਹੈ, ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰੱਥ, ਫੁਨ ਕੀਰਤ ਵੰਤ ਸਦਾ ਸੁਖ ਸੰਪਤ, ਰਿਦਰ ਸਿੱਧ ਨ ਛੋਡੈ ਸੱਥ, ਦਾਨ ਵੱਡੋ ਅਤਵੰਤ ਮਹਾਬਲ, ਸੇਵਕ ਦਾਸ ਕਯੋ ਇਹ ਤਥ, ਤਾਹੇ ਕਾਂ ਪਰਵਾਹ ਕਾਹੂ ਕੀ, ਜਾਂ ਕੈ ਬਸੀਸ ਤਰਿਓ ਗੁਰ ਹੱਥ, ਤੀਨ ਭਵਨ ਭਰ ਪੂਰ ਰਹੋ ਸੋਈ, ਆਪਣ ਸਰਸ ਕੀ ਉਹਨਾਂ ਜਗਤ ਕੋਈ, ਆਪਣੇ ਆਪ ਆਪ ਹੀ ਉਪਾਇਓ, ਸੁਰ ਨਾਰਿਆ ਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ, ਸੁਰ ਅਸੁਰ ਨਰ ਗਣ ਗੰਧਰਵ ਖੁਜੰਤ ਫਿਰੇ, ਅਵਿਨਾਸ਼ੀ ਅਚਲ ਅਜੋਨੀ, ਸੰਭਵ ਪੁਰਖੋ ਤਮ ਅਪਾਰ, ਪਰੇ ਕਰਨ ਕਾਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ, ਸ਼੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ, ਸ਼੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ, ਤੈਂ ਹਰ ਪਰਮ ਪਦ ਪਾਇਓ।

ਸਿਉਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੋਗਣ ਅੰਬਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕਉ ਅਵਤਾਰ ਭਇਓ ਕਲ ਭਿੰਤਰ ਜਸ ਜਗਤ੍ਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਮਨਸ਼ਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣ ਬਾਚਾ ਕਰ ਸਿਮਰੰਤ ਤੁਜੈ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਣ ਕਰਮ ਕਰ ਤੁ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਜੇ ਸਤ

ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਿਨਾਸ਼ੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕੰਵਲ ਦਿਤ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸ਼ਾ ਸਗਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈ ਤਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬਡਭਾਗੀ ਉਨਮਾਨਿਓ ਸ਼ਬਦ ਬਸਾਇਓ ਮਨ ਮਾਣਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ ਅਗੰਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ

ਗੁਰ ਨਾਨਕ ਸੱਚ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੁੜੋ ਕੀਉ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਅਜੂਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ ਸਾਧ ਜੀਵਨ ਅਰਜਨ ਅਮੋਲ ਅਜੂਨੀ ਸੰਭਉ ਭੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਭਉ ਅਗਾਹ ਗਹਿਣ ਪਰੰਪਰਾਤ ਦਹਿਣ ਸੀਤਲ ਸੁਖਦਾਤੋ ਅਸੰਭਉ ਉਦਭਿਓ ਪੁਰਖ ਪੂਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ।

ਚੇਤਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਕਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਝਾ ਅਰਜਨ ਹਰ ਭਗਤਾ ਤ੍ਰਾਮ ਧੀਰ ਗੁਰ ਮਤ ਗੰਭੀਰ ਪਰ ਦੁਖ ਬਿਸਾਰਣ ਸ਼ਬਦ ਸਾਰ ਹਰ ਸਮੇਂ ਉਦਾਰੀਆਂ ਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤਰ ਨਾਮ ਰਿਧਨ ਨ ਖੁੱਟੈ

ਸੁਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚਾਲੈ ਨਹੀਂ ਨੇਜ਼ਾ ਨਾਮ ਨਿਸ਼ਾਨ ਸਤਿਗੁਰ ਸ਼ਬਦ

ਪੁਖ ਧਰਿਓ ਉਰ ਆਦ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ

एक कह जान न कहा भूजन ते नर सुगण स्वरूप एक नादना वेदना गे रस रस का

ਦਾਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰਬਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋਂ ਨਾ ਬਾਕੀ ਮਾਣੂ ਕੱਲੇ ਉੱਠੀ ਚੱਲੇ ਸਾਧ ਨਾਹੀ ਅਵੇ ਹੀ ਗਲੇ ਰਾਮ ਚੁਰੇ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਹੈ ਮੰਤਨ ਜੋ ਜੈ ਪਾਰ ਸੀਤਾ ਲਹਿ ਗਿਆ ਦੈਸਰੋ ਲਛਮਣ ਮੋਹ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਥਾਪ ਮਨ ਮੈਂ ਚੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਅਰਾਧਿਆ ਆਇਆ ਕਰ ਸੰਜੋਗ ਭੁਲਾ ਦੈਤ ਨ ਸਮਝਈ।

ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋਂ ਸਾਹੇ ਕੀ ਨਿਸ਼ਾਨੀ ਤੋਟ ਨਾਵੇ ਅੰਨੀ ਉਦੋਂ ਸੀ ਘਰੇ ਬੁੱਠੀ ਕੁੜਈ ਰੰਨੀ ਤੰਮੀ ਸਤੀ ਰੰਨੀ ਕਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹਮੀ ਬੱਬਰ ਤੂੰ ਹਰਿਆਵਲਾ ਕਵਲਾ ਕਾਂਚਨ ਬੰਨ ਕਹਿ ਦੋਖੜੇ ਸਾੜੀ ਉਹ ਕਾਲੀ ਹੋਈ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਤ ਡਿੱਠੇ ਤਨ ਪਰ ਫੁੜੇ ਚੜੇ ਚਵਗਣ ਬੰਨ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੇ ਸਰਫੇ ਸਦਾ ਸਦਾ ਏਵੇਂ ਗਈ ਵਿਹਾਏ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸਤ ਨਾ ਦਿਓ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਣੇਰੀਆਂ ਤਾਂ ਨੇ ਪਵਣਾ ਖਾਤੀ ਟੋਵੇ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ ਸਲੋਕ ਮਹਲਾ ਤੀਜਾ ਏਕੇ ਓਂਕਾਰ ਸਤਿਗੁਰ ਪ੍ਰਸਾਦ ਅਵਿਆਗਤੇ ਆਖੀਐ ਜਿਨਕੇ ਮਨ ਮੈਂ ਭਰਮ ਤਿਨਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਿਰੰਜਨ ਪਰਮ ਪਦ ਤਾਕਾ ਭੀਖ ਖੋਏ ਤਿਸਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁੱਖ ਚਾਰ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲਈ ਘਾਤ ਕੰਜ ਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਬੇਮਾਨ ਪਾਹੇ ਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀਆ ਇੱਕ ਰਹੇ ਤਤ ਗਿਆਨ

ਪਉ ਮਨ ਪਵੇ ਤਾਂ ਹਰ ਰਸ ਲੱਗੇ ਪਿਆਰ, ਨਾਮ ਲੈ ਤੁਰ ਲਿਖਿਆ ਜਨ ਨਾਨਕ ਪਾਰਿਓ ਤਾਰ। ਮਾਇਆ ਮੋਹ ਜਗ ਭਰਮਿਆ, ਕਰ ਮੂਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ, ਮਨ ਮੁਖ ਅੰਦਾ ਲੋਏ। ਗਿਆਨ ਖੜਗ ਪੰਚ ਦੂਤ ਸੰਘਾਰ, ਗੁਰਮਤ ਜਾਗੇ ਸੋਏ, ਨਾਮ ਰਤਨ ਪ੍ਰਗਾਸਿਆ, ਮਨ ਤਨ ਨਿਰਮਲ ਹੋਏ। ਨਾਮਹੀਨ ਨਕਟੇ ਫਿਰੈ, ਬਿਨਾਵੇ ਬੈ ਰੋਏ, ਨਾਨਕ ਜੋ ਤੁਰ ਕਰਦੇ ਲਿਖਿਆ, ਸੋ ਮੇਟ ਨਾ ਸਕੇ ਕੋਏ। ਗੁਰਮੁਖਾਂ ਹਰ ਧਨ ਖੱਟਿਆ, ਗੁਰ ਕੇ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ, ਟੁੱਟ ਪਰੇ ਭੰਡਾਰ, ਹਰ ਗੁਣ ਬਾਣੀ ਉਚਰੈ, ਅੰਤ ਨ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੈ, ਵੇਖੇ ਸਿਰਜਣਹਾਰ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੇ ਉਂਗਰਾ ਭੁੱਖ ਹੈ, ਹਰ ਮਰਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲੜਾ, ਸਭ ਗਲ ਆਏ ਪਾਏ, ਇੱਕ ਉਪਜੇ ਇੱਕ ਬਿਨ ਸਜਾਏ, ਹੁਕਮੇ ਆਵੇ ਜਾਏ, ਜੰਮਣ ਮਰਨ ਚੁੱਕੇ ਰਹੇ, ਰੰਗ ਲੱਗਾ ਦੂਜੇ ਪਾਏ, ਬੰਧਨ ਬੰਦ ਪਵਾਈਨ, ਕਰਨਾ ਕਛੁ ਨ ਜਾਏ, ਜਿਨ ਕੋ ਕਿਰਪਾ ਤਾਰੀਅਨ, ਤਿਨ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੇ ਉਲਟੀ ਪਈ ਮਰਜੀ, ਵਿਆ ਸਹਿਜ ਸੁਭਾਏ, ਨਾਨਕ ਭਗਤੀ ਰਤਿਆ, ਹਰ ਹਰ ਨਾਮ ਸਮਾਏ। ਮਨਮੁਖ ਚੰਚਲ ਮਤ ਹੈ, ਅੰਤਰ ਬਹੁ ਚਤੁਰਾਈ, ਕੀਤਾ ਕਰਦਿਆਂ ਬਿਰਥਾ ਗਿਆ, ਇੱਕ ਤਲ ਥਾਇ ਨਾ ਪਾਈ, ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮ ਕਾਲ ਨਾ ਛੋਡਹੀ, ਦੂਜੇ ਪਾਏ ਖੁਆਈ, ਜੋਬਨ ਜਾਂਦਾ ਨਦਰ ਨਾ ਆਵੇਹੀ, ਜਰ ਪਹੁੰਚੇ ਮਰ ਜਾਈ, ਪੁੱਤ ਗਲਤ ਮੋਹਿਤ ਹੈ, ਅੰਤ ਬੇਲੀ ਕੋ ਨਾ ਸਖਾਈ, ਸਤਿਗੁਰ ਸੇਵੇ ਸੋ ਸੁਖ ਪਾਏ, ਨਾ ਵਸੇ ਮਨ ਆਈ, ਨਾਨਕ ਸੇ ਵੱਡੇ ਵਡਭਾਗੀ, ਜੈ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨਾ ਚੇਤਨੀ, ਬਿਨਾ ਵੇ ਦੁੱਖ ਰੋਏ, ਆਤਮਾ ਰਾਮ ਨਾ ਪੂਜਨੀ, ਦੂਜੇ ਕਿਉਂ ਸੁਖ ਹੋਏ, ਹੋਮੇ ਅੰਤਰ ਮੈਲ ਹੈ, ਸ਼ਬਦ ਨ ਕਾਢੈ ਧੋਏ, ਨਾਨਕ ਬਿਨਾ ਵੇ ਮੈਲਿਆ ਮੂਹੇ, ਜਨਮ ਪਦਾਰਥ ਖੋਏ। ਮਨਮੁਖ ਬੋਲੇ ਅੰਦਲੇ, ਤਿਸਮਾ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੂਜਨੀ, ਸ਼ਬਦ ਨਾ ਕਰੇ ਪ੍ਰਗਾਸ, ਉਹਨਾਂ ਆਪਣੀ ਅੰਦਰ ਸੋਧ ਨਹੀਂ, ਗੁਰ ਬਚਨ ਕਰੇ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹੋ ਸਤ ਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇ

0: नासु जय दरबार माया मोह पलटिया अंतर अज्ञान गवार तब नर सुता जागया सिर डंड लगा बो पार गुरमुखा करा ऊपर हर चेत्या से पायन मोख द्वार नानक आप उदरे सब कुटुंब तरे परवार शब्द मरे सो मुआ जापे गुर प्रसादी हर अस्त्रापे हर दरगा गुर शब्द से जापे बिन शब्द मुआ है सब कोय मनमुख मुआ अपना जन्म खोए हर नाम न चेत अंत दुख रोए नानक करता करे सोए गुरमुख बूढ़े कदे नाही जनांतर सुरद ज्ञान सदा सदा हर गुण रवे अंतर सहज ध्यान ओए सदा आनंद विवेक रहे दुख सुख एक समान तेना नदरी इको आया सब आत्म राम पशान मन मुख बाल के बिरद समान है जन अंतर हर सुरत नाही
1: अंतर हर सुरत नाही वेच हो मैं कर्म कमा मुंदाए ਵੇਚ ਹੋਮੇ ਕਰਮ ਕਮਾ ਮੰਦਾਏ ਸਭ ਧਰਮ ਰਾਏ ਕੇ ਜਾਈ ਗੁਰਮੁਖ ਅੱਛੇ ਨਿਰਮਲ ਆਏ ਗੁਰ ਕੈ ਸ਼ਬਦ ਸੁਭਾਏ ਉਹਨਾਂ ਮੈਲ ਪਤੰਗ ਲੱਗੇ ਜੇ ਚੱਲਣ ਸਤਿਗੁਰ ਪਾਏ ਮਨ ਮੋਹ ਜੂਣ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮ ਮੇਲਣ ਗੁਰ ਕੈ ਅੰਗ ਸਮਾਏ ਬੁਰਾ ਕਰੇ ਸੋ ਕੇ ਹਾਸੀ ਜਾਏ ਆਪਣੇ ਰੋਆ ਪੈ ਹੀ ਦਜਾਏ ਮਨ ਮੋਹ ਤੁੰਗੜਾ ਰਗੜੇ ਲੂ ਜਾਏ ਗੁਰਮੋਹੇ ਤੇ ਸਭ ਕੇ ਸੂਜਾਏ ਨਾਨਕ ਗੁਰਮ ਮਨ ਸੋ ਲੂ ਜਾਏ ਜਿੰਨਾ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਮਾਨਸ ਜੋ ਨਾ ਆਖੀਅਨ ਪਸ਼ੂ ਢੋਰ ਗਵਾਰ ਓਨਾ ਅੰਤਰ ਗਿਆਨ ਨਾ ਧਿਆਨ ਹੈ ਯਾਰ ਸਿਓ ਪ੍ਰੀ ਨਾ ਪਿਆਰ ਮਨ ਮੋਹ ਮੋਹ ਵਕਾਰ ਮੈਂ ਮਰ ਜੰਮੈ ਵਾਰੋ ਵਾਰ ਜੀਵ ਦਿਆਨੋ ਮਿਲੇ ਸੋ ਜੀਵ ਦੇ ਹਜ ਜੀਵਨ ਉਤਾਰ ਨਾਨਕ ਗੁਰਮ ਸੋਹਣੈ ਤੇ ਸੱਚੇ ਦਰਬਾਰ ਹਰ ਮੰਦਰ ਹਰ ਸੱਜ ਹਰ ਵਸੇ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪ੍ਰਜਾਲ ਹਰ ਮੰਦਰ ਵਸਤਨ ਏਕ ਹੈ ਨਾਉਣੇ ਨਾਮ ਸੰਭਾਲ ਤਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਦੇ ਪਾਇਆ ਨਾਲ ਮਾਨ ਮੁਖ ਦਾ ਦੇ ਫਿਰ ਤਿਹਨਾ ਲੋਭਕਾਰ ਮਾਇਆ ਮੋਹ ਨ ਚੁੱਕੇ ਮਰ ਜੰਮੇ ਵਾਰੋ ਵਾਰ ਸਤਿਗੁਰ ਸੇਵ ਸੋ ਪਾਇਆ ਤਿਹਨਾ ਤਾਜਵਕਾਰ ਜਦ ਮਨ ਗਦ ਹੋ ਗਿਆ ਜਾਂ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ ਕੇਲ ਵਿਹ ਭਾਵ ਸਭ ਕੱਟੀਐ ਹਮੈ ਚੁੱਕੇ ਗੁਮਾਨ ਗੁਰਮੁਖ ਕਵ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਾਂ ਨਾਨਕ ਜਾ ਪਰ ਨਾਮ ਧਨ ਆਸਰੀ ਧਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੈ ਜੀ ਸੋ ਭਾਈ ਲੈ ਹੁਕਮ ਫਰਾਓ ਜੈ ਬਸਾਵੇ ਬੈਸੇ ਭਾਈ ਜੈ ਭੇਜੇ ਤਾਂ ਜਾਉ ਏ ਵਰਤਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ ਰਹਾਉ ਪਹਿਨਣ ਗੁਣ ਚੰਗਿਆਈਆਂ ਭਾਈ ਆਪਣੀ ਪਦ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਈਏ ਭਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰ ਮਿਲੇ ਤਾਂ ਭਾਏ ਘੁੰਮਾਂ ਨਾ ਜਾਣੀ ਭਾਈ ਦੂਜੇ ਭਾਏ ਫਰਾਏ ਸੰਗਤ ਢੋਈ ਨਾ ਮਿਲੇ ਭਾਈ ਬੈਸਣ ਮਿਲੇ ਨਾ ਥਾਉ ਨਾਨਕ ਹੁਮ ਤਿਨਾ ਮਨਾਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾ ਤਿਨ ਵਿਟੋ ਵਾਰਿਆ ਭਾਈ ਤਿਨ ਕੋ ਸਤਿ ਬਲਹਾਰੇ ਜਾਓ

ਨਾਨਕ ਸੁਖ ਸਮ ਸੁਹਾਗਣੀ ਸੱਚੇ ਨਾਮ ਸਮਾਏ ਧੁਰੋਂ ਖਸਮ ਭੇਜਿਆ ਸੱਚੇ ਹੁਮ ਬਢਾਏ ਇੰਦ ਵਰਸੇ ਦਿਆ ਕਰ ਗੂੜੀ ਸ਼ਬਰ ਲਾਏ ਬਬੀਐ ਤਨ ਮਨ ਸੁਖ ਹੋਏ ਜਾਂ ਤਤ ਬੂਨ ਮੋਹ ਪਾਏ ਅੰਦਰ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਨ ਦਿਨ ਲੋਕ ਭਗਤ ਕਰੈ ਗੁਰ ਕੇ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸਭ ਸੁਭਾਏ ਭੈ ਕਾ ਸਹਿ ਸ਼ਿੰਗਾਰ ਕਰਿਓ ਸੱਚ ਰਹੋ ਲਿਵਲਾਏ ਨਾਨਕ ਨਾਮੋ ਮਨ ਵਸੈ ਹਰ ਦਰਗੇ ਲੈ ਛਡਾਏ ਬਬੀਆ ਸਗਲੀ ਧਰਤੀ ਜੇ ਫਿਰੇ ਉੜ ਚੜੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੁਕੇ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਆਗੈ ਕੀਚੇ ਅਰਦਾਸ ਨਾਨਕ ਘੜ ਘੜ ਕੋ ਵਰਦਾ ਸ਼ਬਦ ਕਰੇ ਪ੍ਰਗਾਸ ਨਾਨਕ ਤੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੂਠਾ ਮਨ ਤਨ ਸਭ ਪਰ ਫੜਾਏ ਸਭ ਜਗ ਰਿਹਾਵਲ ਹੋਏ ਸ਼ਬਦ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨ ਵਿਸਰੈ ਜਿਨਸ ਰਿਹਾ ਸਭ ਕੋ ਹੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਬੂਟੇ ਮਨ ਤਨ ਪਰ ਫੜਾਏ ਸਭ ਜਗ ਰਿਹਾ ਹੋਏ ਵਡੜੇ ਚਾਲ ਚਲੰਬੜੇ ਨਾ ਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਪੰਨਣ ਕਰਨ ਸਮਰੱਥ ਹਰ ਹਟ ਭੀ ਤੂੰ ਤੂੰ ਕਰੇ ਬੋਲੇ ਪੱਲੀ ਬਾਣ ਸਾਹਿਬ ਸਦਾ ਹਦੂਰ ਆ ਕਿਆ ਉੱਚੀ ਕਰੇ ਪੁਕਾਰ ਜਿਨ ਜਗ ਤੋਂ ਪਾਏ ਰੰਗਿਆ ਤਿਸ ਵਿਟੋ ਕੁਰਬਾਨ ਆਪ ਛੋੜੇ ਤਾਂ ਸੋ ਮਿਲੇ ਸੱਚਾ ਇਹ ਵਿਚਾਰ ਓ ਮੈਂ ਭੇਖਾ ਬੋਲਣਾ ਬੁਝਣ ਸਤਾਂਕਾਰ ਵਾਣ ਤ੍ਰਿਣ ਤ੍ਰੇਪਣ ਤੁਝੇ ਧਿਆਨ ਦਾ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨ ਨਾ ਪਾਇਆ ਕਰ ਕਰ ਥੇ ਵਿਚਾਰ ਨਦ ਕਰੇ ਜੇ ਆਪਣੀ ਤਾਂ ਆਪੇ ਲੇ ਸਵਾਰ ਨਾਨਕ ਗੁਰਮੁਖ ਜਿਨੀ ਤਿਆਇਆ ਆਏ ਸੇ ਪਰਵਾਨ ਜੋਗਨ ਪੱਗਵੀ ਕੱਪੜੀ ਜੋਗਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਵੇਦ ਪੜੇ ਜੋ ਚਾਰ ਨਾਨਕ ਸਾਚਾ ਪੇਟੇ ਹਰਮਨ ਵਸੈ ਪਾਵੇ ਮੋਹ ਦੁਆਰ ਨਾਨਕ ਵਰਤੇ ਖਸਮ ਕਾ ਮਤ ਭਵੀ ਫਿਰੇ ਚਲ ਚਿੱਤ ਮਨ ਮੋਸੋ ਕਰ ਦੋ ਤੀ ਸੋ ਕੈ ਪੁੱਛੇ ਮਿੱਤ ਗੁਰਮਸੋਂ ਕਰ ਦੋ ਤੀ ਸਤਿਗੁਰ ਸੋ ਲਾਇ ਚਿੱਤ ਜੰਮਣ ਮਨ ਕਾ ਮੂੜ ਘਟੀਏ ਤਾਂ ਸੁਖ ਹੋਵੀ ਮਿੱਤ ਭੁਲੇ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰ ਹੀ ਬਾੜੀ ਕਣ ਪਲਾਵ ਕਰੇ ਸਲੋਕ ਮਹਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਰ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਾ ਜਾਤਾ ਸੋਏ ਜਿਤ ਮਿਲਿਆ ਤਖ ਉਤਰੇ ਧਰਮਾਂ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਨੋ ਸਮ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿ ਨਿੰਦਾ ਤੁਲ ਹੋਏ ਵਾਹ ਵਾਹ ਸਤਿਗੁਰ ਜਾਣ ਹੈ ਜਿਸ ਅੰਦਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਅਹੰਕਾਰ ਹੈ ਜਿਸ ਅੰਦਰ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਦੇ ਨਾਮ ਸਲਾਣ ਜਪਿਆ ਮਨ ਆਨੰਦ ਵਡਭਾਗੀ ਅਰ ਪਾਇਆ ਪੂਰਨ ਪਰਮਾਨੰਦ ਜਾਂ ਨਾਨਕ ਨਾਮ ਸਲਾਇਆ ਬਵਣ ਮਨ ਤਨ ਭੰਗ ਮੂੰਹ ਪਿਰੀਆ ਸਿਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹੋਂਡ ਨੇਂਦੇ ਤਿੰਨ ਸੱਜਣ ਸੱਸ ਵਾਰਿਆ ਸਤਿਗੁਰ ਮੈਡਾ ਮਿਹਤੈ ਜੇ ਮਿਲੇ ਤੈ ਮਨ ਵਾਰਿਆ ਦਿੰਦਾ ਮੂੰਹ ਪਿਰ ਦੱਸ ਹਾਰ ਸੱਜਣ ਸੱਜਣ ਹਾਰਿਆ ਨਾਨਕ ਹੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋਂ ਖੜੀ ਨਿਹਾਲੀ ਬੰਦ ਮਨ ਮੂੰਹ ਸੱਜਣ ਆਵੇ

ਪ੍ਰਾਣ ਮਲਾਵੇ ਅੱਜ ਮੈਂ ਫਿਰ ਮੇਲ ਮਲਾਵੇ ਹੋਂ ਜਿਉ ਕਰੀ ਤਿਸ ਵਿਟੋਂ ਚੋ ਖੰਨੀਏ ਜੋ ਮੈਂ ਪਿਰੀ ਦਿਖਾਵੇ ਨਾਨਕਰ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਮੈਂ ਤਨ ਮਾਇਆ ਕੁੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੋ ਤਰ ਤਰਿਆ ਨਾ ਜਾਏ ਨਰ ਕਰੇ ਜੇ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸ਼ੈ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹੋ ਤਿਨ ਕਹਿ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਦਰ ਲਿਵਲਾਏ ਜਿਨਾ ਪ੍ਰੀ ਪਿਆਰ ਬਿੰਦਰ ਸਿੰਘ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰਹਿਸੀ ਹੈ ਜਿਨਾ ਪ੍ਰੀ ਪਿਆਰ ਕਿਉ ਜੀਵਨ ਪਿਰ ਬਹਾਰ ਜਾਂ ਸਭ ਦੇਖਣ ਆਪਣਾ ਨਾਨਕ ਤੀਵਨ ਵੀ ਹਰੈ ਜਿਨਾ ਗੁਰਮੁਖੇ ਅੰਦਰ ਨੇਹੂ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡਿਓ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦਰ ਏ ਆਨੰਦ ਨਾਨਕ ਸਹਿ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬ ਨਾ ਹੋਵੇ ਭੰਗ ਨਾਨਕ ਕਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉ ਜੀਵਨ ਪ੍ਰੀ ਹੋਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਗੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜਕ ਦੀਜੇ ਨਾਮ ਹਾਰ ਗੁਰਮਸੇ ਗੁਰਮੁਖ ਰੋਵੈ ਜੇ ਗੁਰਮ ਕਰੇ ਸਾਈ ਭਗਤ ਹੋਵੈ ਗੁਰਮ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿਨ ਕੇ ਮੋਸਦ ਉਜਲੇ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰ ਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਸਾਰ ਨਦ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ ਸਤਿਗੁਰ ਕੀ ਸੇਵੇ ਲੱਗਿਆ ਭੋਜਲ ਤਰੇ ਸੰਸਾਰ ਮੰਚ ਦਿਆ ਫਲ ਪਾਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲੀਏ ਪ੍ਰਭਾਈਏ ਸਭ ਦੋ ਨਿਵਾਰਨ ਹਾਰ ਮਨ ਮੋਹ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ ਪੋਤ ਗਲਤ ਗਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਏ ਅੰਤ ਕੋਈ ਨਾ ਅੰਤ ਕੋਈ ਨਾ ਸਕੀ ਛਡਾਏ ਬਿਣ ਨਾਵੇਂ ਸਭ ਦੁੱਖ ਹੈ ਦੋਦਾਈ ਮੋਹ ਮਾਏ ਨਾਨਕ ਗੁਰਮੰਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰੂ ਮਨੇ ਸਕੇਰਾ ਹੁਕਮੇ ਸੋ ਪਾਏ ਹੁਕਮੋ ਸੇਵੈ ਹੁਕਮ ਅਰਾਧੈ ਹੁਕਮ ਹੈ ਸਮੈ ਸਮਾਏ ਹੁਕਮ ਵਰਤ ਨੇਮ ਸੋ ਸੰਜਮ ਮੰਜਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮ ਬੂਝੈ ਸਤਿਗੁਰ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨਾ ਹੁਕਮ ਲੈ ਮਲਾਏ ਮਾਨ ਮੋਹ ਨਾ ਬੂਝੈ ਬਪੜੀ ਨਿਤੋਂ ਮੈਂ ਕਰਮ ਗਮਾਏ ਵਰਤ ਨੇਮ ਸੋ ਸੰਜਮ ਪੂਜਾ ਪਾਖਣ ਭਰਮ ਨਾ ਜਾਏ ਅੰਤਰੋਂ ਕੁਸੁਧ ਮਾਇਆ ਮੋਬੇ ਦੇਹ ਜਿਉਂ ਅਸਤੀ ਛਾਰ ਉਡਾਏ ਜਿਨ ਪਾਏ ਤੇ ਨਾ ਚੇਤੈ ਬਿਨ ਚੇਤੇ ਕਿਉਂ ਸੋ ਪਾਏ ਨਾਨਕ ਪਰਪੰਜ ਗਿਆ ਤੁਰ ਕਰਤੇ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨੇ ਆਨ ਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਬਣੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤੇ ਨਾ ਪੂ ਸਭ ਜਾਏ ਹੋ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਤੇ ਸੱਚਾ ਜੋ ਗੁਰਚਰਨੀ ਲੱਗੇ ਆਏ ਜਿਨ ਪ੍ਰੀਆਂ ਸੁਨੇਹੋ ਉਸੇ ਸੱਜਣ ਮੈਂ ਨਾਲ ਅੰਤਰ ਭਾਵ ਹੋ ਫਿਰਾਂ ਵੀ ਹਿਰਦੇ ਰਾਮ ਸੰਭਾਲ ਜਿਨਾ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸੋ ਚਿਤ ਲਾਏ ਤਿਨ ਕੀ ਦੁਪੋ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵ ਲਾਏ ਗੁਣ ਗਾਵੇ ਗੁਣ ਉਚਰਾਏ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭ ਆਏ ਮਨ ਮੋਹ ਮਾਇਆ ਮੋਹ ਹੈ ਨਾਮ ਲੱਗੋ ਪਿਆਰ ਨਾਮ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬੇਹ ਮਾਇਆ ਤਾਂ ਸੰਜ ਮਰੈ ਅੰਤ ਹੋਏ ਸਭ ਛਾਰ ਕਰਮ ਧਰਮ ਸੋ ਸੰਜਮ ਕਰੇ ਅੰਤਰ ਲੋਭ ਵਕਾਰ ਨਾਨਕ ਮਨ ਮੋਹ ਜੇ ਕਮਾਵੇ ਸੋ ਥਾਏ ਨ ਪਵੇ ਦਰਗਹਿ ਹੋਏ ਖਵਾਰ
ਸਭਨਾ ਰਾਗਾਂ ਵਿੱਚ ਸੋ ਭਲਾ ਪਾਈ, ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਕੀਮਤ ਕਹੀ ਨਾ ਜਾਏ। ਰਾਗ ਨਾਦੇ ਬਾਰਾਇ ਨੀ ਹੁਕਮ ਨਾ ਬੂਝਿਆ ਜਾਏ, ਨਾਨਕ ਮੈਂ ਬੂਝੇ ਤਿੰਨਾ ਰਾਸ ਹੋਏ, ਸਦ ਸੋਝੀ ਪਾਏ ਸਭ ਤੇ ਤੇ ਹੋਇਆ ਜਿਉਂ ਤਿਸੇ ਧੀਰੇ ਜਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹੇ ਕਹਾਏ, ਗੁਰਮਤੀ ਨਾਮ ਨਿਰਮਲ ਹੋ, ਨਿਰਮਲ ਨਾਮ ਤੇ ਆਏ, ਅੰਮ੍ਰਿਤ ਬਾਣੀ ਤਤ ਹੈ, ਗੁਣ ਵਸੇ ਮਨ ਆਏ, ਹਿਰਦੇ ਕਮ ਪ੍ਰਗਾਸਿਆ, ਜੋਤੀ ਜੋਤ ਮਲਾਏ, ਨਾਨਕ ਸਤਿਗੁਰ ਤਿੰਨ ਕੋ ਮੇਲੇ, ਅੰਜਨ ਤੁਰ ਮਸਤ ਭਾਗ ਲਿਖਾਏ। ਅੰਦਰ ਤਿਹਨਾ ਅੱਗ ਹੈ, ਮਨ ਮੋਹ ਭੁੱਖ ਨਾ ਜਾਏ, ਮੋਹ ਕਟਾਮ ਸਭ ਕੂੜਾ ਹੈ, ਕੂੜ ਰਿਆ ਲਬਟਾਏ, ਅੰਦਨ ਚਿੰਤਾ ਚਿੰਤ ਵੈ, ਚਿੰਤਾ ਬੱਧਾ ਜਾਏ, ਜੰਮਣ ਮਰਨਾ ਚੁੱਕੇ, ਹਉਮੈ ਕਰਮ ਗਮਾਏ, ਗੁਰ ਸੁਣਾਈ ਉਭਰਹਿ, ਨਾਨਕ ਲੈ ਛਡਾਏ, ਸਤਿਗੁਰ ਪੁਰਖਰ ਧਿਆਇਂਦਾ, ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵੰਦੇ, ਹਰ ਮੇਲੇ ਗੁਰ ਮੇਲਾਏ। ਇਹ ਭਉ ਜਲ ਜਗ ਸੰਸਾਰ ਹੈ, ਗੁਰ ਬੋਹਿਤ ਨਾਮ ਧਰਾਏ, ਗੁਰ ਸਿੱਖੀ ਭਾਣਾ ਮੰਨੇ ਆ, ਗੁਰ ਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਤੁਰ ਮਸਾ ਪ੍ਰ ਲਿਖਿਆ ਗੁਰੂ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬਧਾਰ, ਅੰਦਰ ਗਏ ਲੈ ਛਡਾਏ, ਗੁਰਸਿੱਖਾਂ ਨੂੰ ਸੁਭਾਸ ਹੈ, ਹਰ ਤੂਟਾ ਮੇਲ ਮਲਾਏ, ਗੁਰ ਪੂਰੇ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਜਿਕਾਇਆ, ਰਾਮ ਨਾਮ ਹਰ ਕੀਰਤ ਗਾਏ, ਗਰ ਚਰਨ ਮਗ ਦਿਖਾਇਆ, ਹੋਮੇ ਮਾਰੇ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਇ ਨ ਸਕੈ, ਸੱਚੇ ਨਾਏ ਸਮਾਇਆ, ਸਭ ਆਪਿਆ ਵਰਤੇ ਕਰਤਾ, ਜੋ ਭਾਵੇ ਸੋ ਨਾਏ ਲਾਇਆ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਮੇ ਖਿਨ ਮਰ ਜਾਇਆ, ਮਨ ਤਰੋਮੇ ਰੋ ਪਰੰਭੂਲੇ, ਹੋਮੇ ਸਾਗਰ ਦੁਰਜਣਾ, ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ, ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨਸ ਰਾਤ, ਧਰਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨ ਲੱਭੈ, ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦੜਾਇਆ, ਮਨ ਅੰਤਨ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸਿਜ ਮੁਖ ਨਾ ਮੋੜਨ, ਜਿਨਿਹ ਜਾਤਾ ਸਾਈ, ਚਰ ਚਰ ਪਾਉਂਦੇ ਕੱਚੇ ਬਿਰਹੀ, ਜਿੰਨਾ ਕਾਰਨ ਆਈ, ਤਣੀ ਵਿਹੁਣਾ ਪਾਠ ਪਟੰਬਰ, ਪਾਹੀ ਸੇਤੀ ਜਾਲੈ, ਤੂੜੀ ਵਿੱਚ ਲਡੰਦੜੀ ਸੋਹਾ, ਨਾਨਕ ਤੈਸੈ ਨਾਲੈ। ਗੁਰ ਕੈ ਸ਼ਬਦ ਅਰਾਧੀਐ, ਨਾਮ ਰੰਗ ਬੈਰਾਗ, ਜੀਤੇ ਪੰਜ ਬਰਾਈਆ, ਨਾਨਕ ਸਭ ਮਾਰੂ ਵੈਰਾਗ, ਜਾ ਮੂੰਹ ਇਕ ਤਾਂ ਲੱਖ ਤੋ, ਜਿੱਤੀ ਪਿੰਦੜੇ ਦਰ ਕਿੱਤੜੇ, ਬਾਹਮਣ ਬਿਰਥਾ ਗਿਓ ਜਨਮ, ਜਿਨ ਕੀ ਤੋ ਸੋ ਵਿਸਰੈ, ਸੋਰ ਸੋਰਸ ਪੀਜੀਐ, ਕਹੁ ਨ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਐ, ਦਰਗੈ ਨਿਰਮਲ ਸੋਏ, ਜੋ ਪ੍ਰਰਕੇ ਆਪ ਤਿਨ ਕੋਇ ਲਮਾਰੀ, ਅੰਦਰ ਨਾਮ ਦਾਸ ਦਾ ਗੁਣ ਸਾਰੀ, ਏ ਗਾਂਢ ਏ ਗਗਮ ਅੰਤਨ ਪ੍ਰਤਾਰੀ, ਲੱਗਾ ਰੰਗ ਉਪਾਰ ਕੋ ਨਾ ਉਤਾਰੀ, ਗੁਰਮੁਖ ਹਰ ਗੁਣ ਗਾਏ ਸਹਿ ਸੋ ਸਾਰੀ, ਨਾਨਕ ਨਾਮ ਦਾਨ ਦੇਉ ਰਾਰੀ, ਕਰੇ ਸਿੰਘਾ ਮਾਣ ਦੂਈ ਗੰਤ ਲਾਏ, ਆਪਣੀ ਨਾਲ ਨਿਹਾਲਿਆ ਪੇ ਲਿਓ ਲਾਏ, ਜਾਣ ਦਿਓ ਮਤੀ ਉਪਦੇਸ਼ ਵਿੱਚੋਂ ਪਰਮ ਜਾਏ, ਜੋ ਤੁਲ ਲਿਖਿਆ ਲੇ ਸੋਈ ਸਭ ਕਮਾਏ, ਸਭ ਕੁਤੇ ਦੇ ਵਾਸ ਦੂਜੀ ਨਾਹੀਂ ਜਾਏ।

ਮਹ ਧਿਆਨ ਸਾਜਨਾ ਜਨਮ ਬਰਾਰ ਜੀਤ ਨਾਨ ਧਰਮ ਐਸੇ ਚਵੈ ਕੀਤੋ ਪੌਣ ਬਨੀਤ ਖੁਬੜੀ ਕਥਾਏ ਮਿੱਠੀ ਗਣਕ ਮੰਤਰੀਆ ਨਾਨ ਸੇ ਉਬਰੈ ਜਿਨਾ ਭਾਵ ਮਥਾਏ ਸੁਤੜੈ ਸੁਖੀ ਸਵੰਨ ਜੋ ਰਤੇ ਸਹਿ ਆਪਣੇ ਪ੍ਰੇਮ ਸੁਆਤਣੀ ਸੋ ਅਠੇ ਪੈਰ ਲਵਾਂਦਾ ਸੁਤੜੈ ਸੰਖ ਮਾਇਆ ਝੂਠੀ ਕਾਰਣੇ ਨਾਨਕ ਸਹਿ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤ੍ਰਿਸ਼ਨਾ ਪੇ ਪੁਣ ਉਠੇ ਨਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਫਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਜਣਹਾਰ ਦੂਜੀ ਛੋਟ ਕਵਾਟੜੀ ਇੱਕ ਸੋ ਚਿਤ ਲਾਏ ਦੂਜੇ ਪਾਵੀ ਨਾਨਕਾ ਵੈ ਲੜੜੀ ਜਾਏ ਤੇ ਹੜੜੇ ਬਾਜ਼ਾਰ ਸੌਦਾ ਕਰਮਨ ਜਾ ਰਿਹਾ ਸੱਚ ਵਖਰੇ ਜਿਨੇ ਲੱਦਿਆ।

देश शेरशाहं देशा जैस पास बैठे सोही है।

ਹੀ ਸਮਨਾ ਦਾ ਵੈਸਾ ਕਿਉ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਕਹੋ ਨਾਨਕ ਹਰ ਭਜ ਮੰਦਾ ਜੇ ਬੇਦ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਖ ਨ ਹੋ ਅਦਾਸ ਕਹੋ ਨਾਨਕ ਭਜ ਹਰ ਮੰਦਾ ਪਰੈ ਨ ਜਮ ਕੀ ਫਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮੰਦਾ ਔਦ ਜਾਤ ਹੈ ਬੀਤ ਬਿਰਦ ਪਿਓ ਸੂਝੈ ਨਹੀਂ ਕਾਲ ਪਹੁੰਚੋ ਆਨ ਕਹੋ ਨਾਨਕ ਨਰ ਬਾਵਰੇ ਕਿਉਂ ਨ ਭਜੈ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਧਾਰਨ ਪੈ ਹਰਨ ਹਰੇ ਅਨਾਥ ਕੈ ਨਾਥ ਕਹੋ ਨਾਨਕ ਤੇ ਜਾਨੀ ਹੈ ਸਦਾ ਬਸਤ ਤੁਮ ਸਾਥ ਤਨ ਤਨ ਜੈ ਤੋ ਕੋ ਦਿਓ ਤਾ ਸਿਉਨ ਹੋ ਨ ਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਹਰ ਜੈ ਨੀ ਕੈ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰਹਿ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਿ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਗੜ ਗੜ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਕਹੋ ਨਾਨਕ ਤੇ ਭਜ ਮੰਦਾ ਪਉ ਨਿਧਿ ਉਤਰੇ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮੰਦਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀਂ ਜੈ ਕੰਚਨ ਲੋ ਸਮਾਨ ਕਹੋ ਨਾਨਕ ਸੁਨ ਰੇ ਮੰਦਾ ਮੁਗਧ ਤਾਹੇ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਾਨਾ ਮੁਗਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਪੈ ਮਾਨ ਤਿਆਨ ਕਹੋ ਨਾਨਕ ਸੁਨ ਰੇ ਮਾਨਾ ਗਿਆਨੀ ਤਾਹੇ ਬਖਾਨ ਜੈ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮੰਦਾ
ते नर माते पाग जह माया ममता तजी सब ते पयो अदास कौ नानक सुन रे मना तेह गाढ़ ब्राह्मण वास जह प्राणी हो मैं तजी करता राम पशान कौ नानक वह मुक्त नर हे मन साची मान पैनासन दुर्मत हरन कल मैं हर को नाम निस दिन जो नानक भजै सफल होए ते काम जेबा गुण गोबिंद पजो करन सुनो हर नाम कौ नानक सुन रे मना पर न जम कै ताम जो प्राणी ममता तजै

ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨੀਤ

रहे हो, मिटियो न मन को मान, दुर मत स्यो नानक वदियो।

फुन तीने अवस्था जान, कहो नानक हर भजन बिन।

जाके सम नहीं को जैसे मरत संकट मिट दर्श तुहारो मदावणी

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਆ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕਿਜੈ ਦੇ ਸੋ ਪਾਵੇ ਸਦਾ ਸਿਫਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਿਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾਪ ਸਗਲ ਸਮਗਰੀ ਤੁਮਰੇ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤੀ ਜੀ ਸਹਾਇ ਵਾਰ ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਤਾਇ ਸਭ ਤਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਈ ਦੇ ਕੇ ਅੰਡਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸੀ ਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਦੇ ਸਦਾ ਸਹਾਇ ਦਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਨੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿ ਦਾ ਕੋਟਾਨ ਕੋਟ ਸ਼ੁਕਰ ਆਵਿ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਵਿ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵਿਖੇ ਦਾਤਾ ਜੀ ਸਰਬੱਤ ਸੰਗਤਾਂ ਵੱਲੋਂ ਹਫਤਾਵਾਰੀ ਦੇ ਸਭ ਦੀਵਾਨ ਸਜੇ ਸਜੇ ਦੀਵਾਨਾਂ 'ਚ ਆਪ ਨੇ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਦਰੋਂ ਘਰੋਂ ਵਿਰਸਾਏ ਨਗਰ ਬਿਲਾਸਪੁਰ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਦਾਤਾ ਜੀ ਓ ਆਪ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ ਨਗਰ ਬਿਲਾਸਪੁਰ ਦੀਆਂ ਸਮੂਹ ਸੰਗਤਾਂ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਕਾਰੋਬਾਰਾਂ ਦੀਆਂ ਵਰਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦਿਆਂ ਗੁਰੂ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਅਤੇ ਦਾਤਾ ਜੀ ਸੰਤ ਬਾਬਾ ਈਸ ਸਿੰਘ ਰਾੜੇਵਾਲ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆਂ ਅਤੇ ਦਾਤਾ ਜੀ ਕਾਕਾ ਰਮਨਪ੍ਰੀਤ ਸਿੰਘ ਦੀ ਤੰਦਰੁਸਤੀ ਦੀ ਜਾਚਨਾ ਕਰਦਿਆਂ ਹੋਇਆਂ ਸਮੋਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਹੋਇਆਂ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤਾ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ
ਐਸ ਵਸ ਸੰਪੂਰਨ ਹੋਏ ਤਥਾ ਭੋਗ ਪਏ ਨੇ। ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ, ਨਗਰ ਨਿਵਾਸੀ ਪਰਿਵਾਰਾਂ ਕੋਲੋਂ ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਦਰ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੋਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦਰੋਂ ਕਰੋਂ ਵਰਸਾਏ ਨਗਰ ਦੇ ਸਿਰ 'ਤੇ ਮਿਹਰ ਪਰਿਆਤ ਕਰਾਂ, ਇਸ ਨਗਰ ਦੇ ਸਭ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਰਿਆਤ ਕੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਪਰਿਆਤ ਕਰਾਂ, ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ, ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ਣੀਆਂ, ਸਮੂਹ ਧੀ ਭਾ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਅਤੇ ਸੰਤ ਬਾਬਾ ਈਸ਼ਰ ਸਿੰਘ ਦੀ ਸੱਚੀ ਸੁੱਚੀ ਯਾਦ ਸਮੋਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਉਹਨਾਂ ਦੇ ਪਾਏ ਮਾਰਗ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਅਤੇ ਮਿਹਰ ਕਰਨੀ, ਕਾਕਾ ਰਮਨਪ੍ਰੀਤ ਸਿੰਘ ਦੇ ਸਿਰ 'ਤੇ ਮਿਹਰ ਪਰਿਆਤ ਰੱਖੇ, ਸੰਪੂਰਨ ਤੰਦਰੁਸਤੀ ਦੇਹ ਰੋਗਤਾ ਬਖਸ਼ਣੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ। ਸ਼ੁਕਰਾਨੇ ਵਜੋਂ ਸਮੋਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਨੂੰ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਇਸ ਸਮੁੱਚੇ ਸਮਾਗਮ ਵਿੱਚ ਜੋ ਤਿਲ ਫੁੱਲ ਭੇੜਾ ਕੀਤੀ, ਸਭ ਦੀ ਦਾਤਾ ਜੀ ਸੇਵਾ ਦਰ ਪ੍ਰਵਾਨ ਕਰਨੀ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ। ਹੋਰ ਜੋ ਮਾਈ ਭਾਈ ਗੁਰਮਾ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ, ਦੇਗਾਂ ਵਾਸਤੇ ਮਾਇਆ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ ਨੇ, ਸਭ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ, ਸਿਰ 'ਤੇ ਮਿਹਰ ਪਰਿਆਤ ਕਰਨਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰਜ ਆਸ ਕਰਨੇ, ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਐਸ ਵੇ ਹਫ਼ਤਾਵਾਰੀ ਦੀਵਾਨ ਸੱਜ ਰਹੇ ਨੇ, ਚੜ੍ਹਦੀ ਕਲਾ ਬਖਸ਼ਣੀ, ਪਵਿੱਤਰ ਹਜ਼ੂਰੀ ਵਿੱਚ ਬਿਲਾਸਪੁਰ ਦੀਆਂ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ।

ਰਾਜ ਕਰੇਗਾ ਖਾਲਸਾ ਖੁਆ ਰੋਏ ਸਾ ਮਿਲੇਂਗੇ ਬਚੇ ਸ਼ਰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਜੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਕੋਹੜ ਜਨਮ ਕੇ ਕਿਲ ਵਿਖ ਨਾਸੇ, ਹਰ ਚਰਨੀ ਚਿਤ ਲਾਏ, ਉਸਤਤ ਕਰੋ ਸਦਾ ਪ੍ਰਹਿ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਾ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ, ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦੜਾਇਆ, ਖੋਏ ਪਾਪ ਪੈ ਸਾ ਪਾਵਨ, ਜਨ ਨਾਨਕ ਸੁਖ ਕਰ ਆਇਆ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ। ਧੰਨ ਵਾਹਿਗੁਰੂ ਜੀ। ਧੰਨਾ ਸ੍ਰੀ ਮਹਲਾ ਪੰਜਵਾਂ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਇਐ ਆਤਮ ਰੰਗ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਪਰਸੋਂ ਰੋਜ਼ ਤੋਂ ਓਟ ਆਸਰਾ ਲੈ ਕੇ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਬਿਲਾਸਪੁਰ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵੱਲੋਂ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੀ ਯਾਦ ਦੇ ਵਿੱਚ ਜੋ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਸਨ, ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ, ਤਥਾ ਭੋਗ ਪਏ ਹਨ। ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਅਰਦਾਸ ਕਰੀਏ ਕਿ ਜੋ ਪਰਸੋਂ ਰੋਜ਼ ਤੋਂ ਬਾਣੀ ਪੜ੍ਹੀ ਸੁਣੀ ਜਪੀ ਜਾ ਰਹੀ ਸੀ, ਉਸ ਦੇ ਜੋ ਭਾਵ ਅਰਥ ਹਨ ਸਾਡੇ ਹਿਰਦਿਆਂ ਵਿੱਚ ਵਸ ਜਾਣ, ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਨਗਰ ਬਿਲਾਸਪੁਰ ਦੀ ਸੰਗਤ ਹਰ ਸਾਲ ਇਹ ਸਾਲਾਨਾ ਜੋ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਕੇ ਕਰਦੇ ਹਨ। ਇਹ ਆਪਾਂ ਸਭ ਜਾਣਦੇ ਹਾਂ ਕਿ ਇਹਨਾਂ ਮੁਲਕਾਂ ਦੇ ਵਿੱਚ ਜੋ ਲਾਈਫ ਹੈ ਕਾਫੀ ਰੁਝੇਵਿਆਂ ਭਰੀ ਹੈ। ਇਹਨਾਂ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹੋ ਜਿਹੇ ਕਾਰਜਾਂ ਦੇ ਲਈ ਕਈ ਵਾਰ ਮੁਸ਼ਕਲ ਹੋ ਜਾਂਦਾ, ਪਰ ਪ੍ਰਬੰਧਕ ਵੀਰ ਧੰਤਾ ਦੇ ਯੋਗ ਹਨ ਜੋ ਹਰ ਸਾਲ ਇਸੇ ਹੀ ਤਰ੍ਹਾਂ ਸਾਰੀਆਂ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਜੋ ਇਹ ਸਮਾਗਮ ਰਚਾਉਂਦੇ ਹਨ, ਜਿੱਥੇ ਬਾਬਾ ਈਸ਼ਰ ਸਿੰਘ ਜੀ ਨੂੰ ਯਾਦ ਕਰਦੇ ਹਨ, ਉਸ ਦੇ ਨਾਲ ਨਾਲ ਹੀ ਅਸੀਂ ਗੁਰੂ ਮਹਾਰਾਜ ਦੇ ਜੋ ਬੜੀ ਦੇਣ ਹੈ ਬਾਬਾ ਈਸ਼ਰ ਸਿੰਘ ਦੀ ਇਲਾਕੇ ਦੀ ਸੰਗਤ ਨੂੰ ਜੋ ਉਹਨਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਅਤੇ ਅੱਜ ਉਸੇ ਹੀ ਨਤੀਜੇ ਵਜੋਂ ਜੋ ਇਹ ਸਾਰੇ ਸਮਾਗਮ ਹੋ ਰਹੇ ਨੇ, ਇਹ ਉਹਨਾਂ ਦੀ ਜੋ ਪ੍ਰਚਾਰ ਦਾ ਹੀ ਨਤੀਜਾ ਹੈ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਇਲਾਕੇ ਦੀ ਸੰਗਤ ਨੂੰ ਲਾਇਆ। ਸੋ ਇਸ ਦੇ ਨਾਲ ਹੁਣ ਗਾਂਹ ਅੱਗੋਂ ਸਾਡਾ ਵੀ ਫਰਜ਼ ਬਣ ਜਾਂਦਾ ਕਿ ਜਿਹੜੀ ਆਉਣ ਵਾਲੀ ਪਨੀਰੀ ਹੈ, ਅਸੀਂ ਵੀ ਉਸ ਨੂੰ ਆਪਣੇ ਧਰਮ ਬਾਰੇ, ਆਪਣੇ ਕਲਚਰ ਬਾਰੇ, ਆਪਣੇ ਰੋਜ਼ਾਨਾ ਜੀਵਨ ਬਾਰੇ, ਜੋ ਸਾਡੀ ਰਹਿਣੀ ਬਹਿਣੀ ਹੈ ਉਸ ਦੇ ਬਾਰੇ ਇਹਨਾਂ ਸੰਗਤਾਂ ਨੂੰ ਜੋ ਹੈ ਆਪਣੇ ਬੱਚਿਆਂ ਨੂੰ ਅੱਗੋਂ ਅਸੀਂ ਇਹ ਮੈਸੇਜ ਪਹੁੰਚਾਈਏ। ਔਰ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਜਿਸ ਦੇ ਨਾਲ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ, ਸਾਡੇ ਜੋ ਰਿਸ਼ਤੇਦਾਰ, ਭੈਣ ਭਾਈ, ਕੋਈ ਰਿਸ਼ਤੇਦਾਰੀਆਂ ਜਿਸ ਤਰ੍ਹਾਂ ਭੂਆ, ਭੈਣ, ਮਾਸੀ, ਜਿਸ ਜਿਸ ਤਰ੍ਹਾਂ ਵੀ ਦੂਰ ਨੇੜੇ ਵਿਆਹੇ ਵੀ ਜਾਂਦੇ ਹਨ, ਫਿਰ ਵੀ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਅਸੀਂ ਇਕੱਠੇ ਹੁੰਦੇ ਹਾਂ। ਸਾਡਾ ਨੈੱਟਵਰਕ ਜਿਹੜਾ ਫੈਮਿਲੀ ਨੈੱਟਵਰਕ ਹੈ ਉਹ ਕਿ ਇਸ ਤਰ੍ਹਾਂ ਦਾ ਹੁੰਦਾ ਜੋ ਕਿ ਸਾਡੇ ਜਿੱਥੇ ਧਰਮ ਦੇ ਨਾਲ ਜੁੜਿਆ, ਸਾਡੇ ਕਲਚਰ ਦੇ ਨਾਲ ਵੀ ਜੁੜਿਆ ਹੋਇਆ। ਇੱਕ ਬਹੁਤ ਵਧੀਆ ਤਰੀਕਾ ਹੈ ਇਹ ਡਿਊਲ ਮੈਸੇਜ ਬੱਚਿਆਂ ਨੂੰ ਦੇਣ ਦਾ। ਸੋ ਇਸੇ ਤਰ੍ਹਾਂ ਜੋ ਸੰਗਤ ਹੈ ਉਹਨਾਂ ਵੱਲੋਂ ਵੀ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ, ਜਿਹੜੇ ਕਿ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਅਤੇ ਇਹ ਹਰ ਸਾਲ ਪ੍ਰਬੰਧ ਕਰਦੇ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਵੀ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ

ਪ੍ਰੋਗਰਾਮ ਤੁਸੀਂ ਉਲੀਕ ਸਕੋ। ਸੋ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਕਿ ਸੰਗਤ ਦੇ ਨਾਲ ਅੱਜ ਇਕੱਠਿਤ ਹੋਏ ਹਨ, ਸਾ ਆਪਣੀ ਜੋ ਡੇਟਾ ਹਨ ਉਹ ਸਾਂਝੀਆਂ ਕਰ ਲੈਣ ਅਤੇ ਨਾਲੇ ਅਗਲਾ ਪ੍ਰੋਗਰਾਮ ਇਹਨਾਂ ਨਾਲ ਜੋ ਹੈ ਇਹਨਾਂ ਨੂੰ ਦੱਸ ਦੇਣ। ਸੋ ਇੱਕ ਵਾਰੀ ਫੇਰ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਤੇ ਇਸ ਦੇ ਨਾਲ ਹੀ ਅੱਜ ਗੁਰਦੁਆਰਾ ਸਾਹਿਬ ਵਿਖੇ ਹੋਰ ਅਖੰਡ ਪਾਠ ਸਾਹਿਬ ਵੀ ਜੋ ਚੱਲ ਰਹੇ ਸਨ ਉਹਨਾਂ ਦੇ ਭੋਗ ਪਏ ਹਨ। ਭਾਈ ਇੰਦਰਜੀਤ ਸਿੰਘ ਜੀ ਪਨੇਸਰ ਉਹਨਾਂ ਦੇ ਪਰਿਵਾਰ ਵੱਲੋਂ ਜੋ ਹੈ ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਸੀ, ਉਸਦੇ ਵੀ ਭੋਗ ਪਏ ਹਨ। ਇਸੇ ਹੀ ਤਰ੍ਹਾਂ ਭਾਈ ਅਮਰਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਸੀ, ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਸੋ ਸਾਰੀਆਂ ਸੰਗਤਾਂ ਰਲ ਮਿਲ ਕੇ ਜੋ ਆਪਾਂ ਦੀਵਾਨ ਹੈ ਹਮੇਸ਼ਾ ਦੀ ਤਰ੍ਹਾਂ ਮੇਨ ਦਰਬਾਰ ਹਾਲ ਦੇ ਵਿੱਚ ਉੱਥੇ ਇਹ ਜੋ ਸ਼ੁਰੂ ਹੋ ਚੁੱਕਾ ਹੈ, ਆਪਾਂ ਸਭ ਨੇ ਜਾ ਕੇ ਉੱਥੇ ਬੜੇ ਅਦਬ ਸਤਿਕਾਰ ਦੇ ਨਾਲ ਹਾਜ਼ਰੀਆਂ ਭਰਨੀਆਂ ਹਨ, ਕੀਰਤਨ ਸਰਵਣ ਕਰਨਾ, ਕਥਾ ਸਰਵਣ ਕਰਨੀ ਹੈ। ਅਤੇ ਇਸ ਦੇ ਨਾਲ ਨਾਲ ਹੀ ਅੱਜ 12:45 'ਤੇ ਇੱਕ ਸਪੈਸ਼ਲ ਸੈਮੀਨਾਰ ਹੋ ਰਿਹਾ, ਜਿਸ ਸੈਮੀਨਾਰ ਦੇ ਵਿੱਚ ਆਪਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ, ਮੁੱਢਲੀਆਂ ਸਿੱਖਿਆਵਾਂ ਕੀ ਹਨ ਅਤੇ ਸਾਡਾ ਜੀਵਨ ਜੋ ਹੈ ਉਹਨਾਂ ਸਿੱਖਿਆਵਾਂ ਦੇ ਅਨੁਸਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਉਸ ਦੇ ਵਿੱਚ 3 ਵਿਦਵਾਨ ਸਾਡੇ ਨਾਲ ਸ਼ਾਮਿਲ ਹੋਣਗੇ। ਉਹ ਵੱਖ ਵੱਖ ਵਿਸ਼ਿਆਂ ਦੇ ਉੱਤੇ ਪਹਿਲਾਂ ਆਪ ਜੀ ਦੇ ਨਾਲ ਜੋ ਹੈ ਲੈਕਚਰ ਕਰਨਗੇ। ਉਸ ਤੋਂ ਬਾਅਦ ਜੋ ਹੈ 3 ਵਜੇ ਤੱਕ ਅਸੀਂ ਸੰਗਤ ਦੇ ਸਵਾਲ ਜਵਾਬ ਲਿਖਤੀ ਰੂਪ ਵਿੱਚ ਲਵਾਂਗੇ। ਉਹਨਾਂ ਹੀ ਲੈਕਚਰਾਂ ਦੇ ਵਿੱਚੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਉਹਦੀ ਸਿੱਖਿਆ ਦੇ ਆਧਾਰ ਦੇ ਉੱਤੇ, ਅਤੇ ਉਹ ਜਿਹੜੇ 3 ਵਿਦਵਾਨ ਹਨ ਸਾਡੇ ਪਾਸ ਉਹ ਉਹਨਾਂ ਸਵਾਲਾਂ ਦੇ ਜਵਾਬ ਦੇਣਗੇ। ਸੋ ਬੇਨਤੀ ਕਰਦੇ ਹਾਂ ਕਿ ਜ਼ਰੂਰ ਤੁਸੀਂ 12:45 'ਤੇ ਜੋ ਸਮਾਗਮ ਸ਼ੁਰੂ ਹੋਣਾ ਹੈ, 1 ਵਜੇ ਤੋਂ ਵਿਦਵਾਨਾਂ ਨੇ ਆਪਣੇ ਜੋ ਹੈ ਲੈਕਚਰ ਵਗੈਰਾ ਸ਼ੁਰੂ ਕਰਨੇ ਹਨ ਅਤੇ 2 ਘੰਟੇ ਇਸੇ ਤਰ੍ਹਾਂ ਕੰਟੀਨਿਊਸ ਉਹ ਪ੍ਰੋਗਰਾਮ ਚੱਲਣਾ ਹੈ। ਸੋ ਬੇਨਤੀ ਹੈ ਕਿ ਜ਼ਰੂਰ ਉਸ ਦੇ ਵਿੱਚ ਹਾਜ਼ਰੀਆਂ ਭਰਨੀਆਂ। ਬਹੁਤ ਸਾਰੇ ਕਈ ਸਾਡੇ ਸ਼ੰਕੇ ਹੁੰਦੇ ਹਨ ਕਿ ਆਹ ਚੀਜ਼ ਇਸ ਤਰ੍ਹਾਂ ਕਿਉਂ ਨਹੀਂ ਹੋਣੀ ਚਾਹੀਦੀ, ਜਾਂ ਗੁਰੂ ਦੀ ਸਿੱਖਿਆ ਸਾਨੂੰ ਕੀ ਹੈ, ਬੱਚੇ ਦਾ ਨਾਮ ਰੱਖਣਾ ਤਾਂ ਗੁਰੂ ਦੀ ਸਿੱਖਿਆ ਉੱਥੇ ਕੀ ਹੈ, ਜਾਂ ਅਸੀਂ ਜੋ ਆਨੰਦ ਕਾਰਜ ਕਰਨਾ ਹੈ ਉਸ ਦੇ ਵਾਸਤੇ ਬੱਚੇ ਦੀ ਸਿੱਖਿਆ ਕੀ ਹੈ। ਫਾਰ ਐਗਜ਼ਾਮਪਲ ਇਹ ਮੈਂ ਸਵਾਲ ਇੱਦਾਂ ਦੇ ਦੱਸ ਰਿਹਾ, ਤੁਸੀਂ ਆਪਣੇ ਸਵਾਲ ਲੈ ਕੇ ਆਉਣਾ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਜੋ ਹਨ ਗੁਰਬਾਣੀ ਦੇ ਵਿੱਚੋਂ, ਗੁਰਬਾਣੀ ਕੀ ਕਹਿੰਦੀ ਹੈ ਅਤੇ ਉਸ ਦੇ ਅਨੁਸਾਰ ਸਾਡੇ ਰਿਚੁਅਲ ਕੀ ਬਣ ਚੁੱਕੇ ਹਨ ਅਤੇ ਗੁਰਬਾਣੀ ਦੇ ਅਸਲ ਜਵਾਬ ਕੀ ਹਨ, ਉਹ ਆਪਾਂ ਉਹਨਾਂ ਪਾਸੋਂ ਲਵਾਂਗੇ। ਅਤੇ ਜ਼ਰੂਰ ਬੇਨਤੀ ਹੈ ਕਿ ਉਸ ਵਿੱਚ ਹਾਜ਼ਰੀਆਂ ਭਰਨੀਆਂ ਅਤੇ ਆਪਣੇ ਆਪਣੇ ਸਵਾਲ ਵੀ ਜ਼ਰੂਰ, ਜਾਂ ਉਹਨਾਂ ਦਾ ਲੈਕਚਰ ਸੁਣ ਕੇ ਉਹਨਾਂ ਦੇ ਵਿੱਚੋਂ ਕੋਈ ਸਵਾਲ ਆਪ ਜੀ ਨੂੰ ਲੱਗੇ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ। ਸੋ ਜੋ ਇਹ ਵਿਸ਼ੇਸ਼ ਸਮਾਗਮ ਸੰਗਤ ਬਿਲਾਸਪੁਰ ਨਗਰ ਦੀ ਵੱਲੋਂ ਸਜਾਇਆ ਗਿਆ ਸੀ ਉਸ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਅਤੇ ਇਸ ਦੀਵਾਨ ਹਾਲ ਦੇ ਵਿੱਚ ਅੱਗੋਂ ਭਾਈ ਬਲਜਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਜੋ ਜਾਪ ਹੋਣ ਜਾ ਰਹੇ ਹਨ, ਜੋ ਸੰਗਤ ਉਹਨਾਂ ਵਿੱਚ ਸ਼ਾਮਿਲ ਹੋਣ ਲਈ ਆ ਰਹੀ ਸ਼ਾਮਿਲ ਹੋਣ ਲਈ ਆਈ ਹੈ ਉਹ ਇੱਥੇ ਬਿਰਾਜਮਾਨ ਰਹੇ। ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਮੇਨ ਦਰਬਾਰ ਹਾਲ ਦੇ ਵਿੱਚ ਜਾ ਕੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੋ ਹੈ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਅੰਗਰੇਜ਼ ਸਿੰਘ ਜੀ ਹੁਣਾਂ ਦੇ ਕੀਰਤੀ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਅੱਜ ਦੇ ਜੋ ਦੀਵਾਨ ਹਨ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਨੂੰ ਸਮਰਪਿਤ ਹਨ। ਸੰਪੂਰਨਤਾ ਦਿਵਸ ਦੀ ਜਦੋਂ ਗੱਲ ਕਰਦੇ ਹਾਂ ਤਾਂ ਜੇ ਥੋੜ੍ਹਾ ਜਿਹਾ ਇਹਦੇ ਬਾਰੇ ਆਪਾਂ ਨੂੰ ਪਤਾ ਹੋਵੇ ਤਾਂ ਗੱਲ ਛੇਤੀ ਸਮਝ ਆ ਜਾਂਦੀ ਹੈ ਕਿ ਕਿਹਦੇ ਬਾਰੇ ਗੱਲ ਹੋ ਰਹੀ। ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਲੱਗ ਕੇ ਪੰਚਮ ਪਾਤਸ਼ਾਹ ਤਾਈਂ ਜੋ ਗੁਰੂਆਂ ਨੇ ਬਾਣੀ ਰਚੀ ਅਤੇ ਜੋ ਉਹਨਾਂ ਨੇ ਭਗਤਾਂ ਦੀ ਬਾਣੀ ਇਕੱਤਰ ਕੀਤੀ, 1604 ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਸਾਰੇ ਦੀ ਸੰਪਾਦਨਾ ਕਰਕੇ ਆਦਿ ਗ੍ਰੰਥ ਦੀ ਰਚਨਾ ਕਰ ਦਿੱਤੀ। ਅਤੇ ਉਸ ਤੋਂ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਦੋਂ ਉਹਨਾਂ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਅਤੇ ਉਸ ਤੋਂ ਬਾਅਦ ਜੋ ਹੈ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਜਦੋਂ ਉਹਨਾਂ ਨੇ ਕਮਰ ਕੱਸਾ ਖੋਲ੍ਹਿਆ ਅਤੇ ਉੱਥੇ ਜਾ ਕੇ ਨੌਵੇਂ ਪਾਤਸ਼ਾਹ ਦੀ ਜੋ ਬਾਣੀ ਹੈ ਉਹ ਆਦਿ ਗ੍ਰੰਥ ਦੇ ਵਿੱਚ ਜੋ ਉਹਨਾਂ ਨੇ ਸ਼ਾਮਿਲ ਕੀਤੀ, ਅਤੇ ਅੱਜ ਦੇ ਦਿਨ 'ਤੇ ਉਹ ਸਾਰੇ ਜੋ ਹੈ ਜਿਸ ਨੂੰ ਅੱਜ ਅਸੀਂ ਦਮਦਮੀ ਬੀੜ ਜਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ, ਉਹਨਾਂ ਦੀ ਸੰਪੂਰਨਤਾ ਅੱਜ ਦੇ ਦਿਨ 'ਤੇ 1705 ਦੇ ਵਿੱਚ ਉੱਥੇ ਤਲਵੰਡੀ ਸਾਬੋ ਦਮਦਮਾ ਸਾਹਿਬ ਉੱਥੇ ਹੋਈ ਸੀ। ਅਤੇ ਉਸ ਤੋਂ ਬਾਅਦ 1708 ਦੇ ਵਿੱਚ ਜੋ ਇਸੇ ਹੀ ਬੀੜ ਨੂੰ ਜੋ ਗੁਰਗੱਦੀ ਮਿਲੀ ਸੀ। ਸੋ ਅੱਜ ਉਹ ਜੋ ਹੈ ਸੰਪੂਰਨਤਾ ਦਿਵਸ ਹੈ, ਜੋ ਕਿ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਆਦਿ ਗ੍ਰੰਥ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਐਡ ਕਰਕੇ ਅਤੇ ਇਸ ਨੂੰ ਸੰਪੂਰਨ ਕਰ ਦਿੱਤਾ ਸੀ। ਸੋ ਅੱਜ ਦੇ ਦੀਵਾਨ ਜੋ ਹਨ ਇਹ ਸੰਪੂਰਨਤਾ ਦਿਵਸ ਨੂੰ ਜੋ ਸਮਰਪਿਤ ਹਨ। ਅਤੇ ਅੱਜ ਦੇ ਦੀਵਾਨਾਂ ਦੇ ਵਿੱਚ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਨਗਰ ਬਿਲਾਸਪੁਰ ਜ਼ਿਲ੍ਹਾ ਲੁਧਿਆਣਾ, ਉਹਨਾਂ ਦੀ ਸੰਗਤ ਵੱਲੋਂ ਭਾਈ ਇੰਦਰਜੀਤ ਸਿੰਘ ਜੀ ਪਨੇਸਰ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਇਸੇ ਹੀ ਤਰ੍ਹਾਂ ਭਾਈ ਅਮਰਦੀਪ ਸਿੰਘ ਜੀ ਸਰੋਆ ਉਹਨਾਂ ਦੇ ਪਰਿਵਾਰ ਵੱਲੋਂ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਸੇ ਹੀ ਤਰ੍ਹਾਂ ਭਾਈ ਬਲਜਿੰਦਰ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ, ਗੁਰਫਤਿਹ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਅਤੇ ਇਸੇ ਹੀ ਤਰ੍ਹਾਂ ਆਨੰਦ ਸਰੂਪ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਸ ਤਰ੍ਹਾਂ ਹੀ ਨਗਰ ਰਾਜਪੁਰਾ, ਜ਼ਿਲ੍ਹਾ ਪਟਿਆਲਾ ਅਤੇ ਜੋ ਇਲਾਕੇ ਦੀ ਸੰਗਤ ਹੈ ਉਹਨਾਂ ਵੱਲੋਂ ਰਲ ਮਿਲ ਕੇ ਜੋ ਸਹਿਜ ਪਾਠ ਦੇ ਭੋਗ ਅੱਜ ਪਏ ਹਨ, ਉਹਨਾਂ ਵੱਲੋਂ ਵੀ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਅੱਜ ਹੋ ਰਹੀ ਹੈ। ਅਤੇ ਇਸੇ ਹੀ ਤਰ੍ਹਾਂ ਆਪ ਜੀ ਨਾਲ ਇੱਕ ਥੋੜ੍ਹੀ ਜਿਹੀ ਸੂਚਨਾ ਸਾਂਝੀ ਕਰਦੇ ਹਾਂ ਕਿ ਬਾਹਰ ਤੁਸੀਂ ਦੇਖਦੇ ਹੋਵੋਗੇ ਇੱਕ ਟੇਬਲ ਸੈਸਕਾ ਟੋਨ ਦੀ ਸੰਗਤ ਵੱਲੋਂ ਲਾਇਆ ਗਿਆ ਹੈ, ਉਹ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਜੋ ਹੈ ਉਸਾਰੀ ਕਰ ਰਹੇ ਹਨ। ਉਹ ਇੱਥੇ ਅਗਰਾਈ ਵਾਸਤੇ ਆਪਣੇ ਪਾਸ ਆਏ ਹਨ। ਬੇਨਤੀ ਹੈ ਕਿ ਯਥਾ ਸ਼ਕਤ ਜੋ ਵੀ ਆਪ ਮੁਨਾਸਿਬ ਸਮਝੋ ਉਹਨਾਂ ਦੇ ਵਿੱਚ ਜੋ ਤਿਲ ਫੁੱਲ ਦੀ ਜੋ ਹੈ ਪਾ ਕੇ ਅਤੇ ਉਹਨਾਂ ਦੀ ਵੀ ਸਹਾਇਤਾ ਕਰਨੀ ਤਾਂ ਕਿ ਉਹ ਆਪਣੀ ਬਿਲਡਿੰਗ ਨੂੰ ਜੋ ਹੈ ਅੱਗੇ ਕਰ ਸਕਣ। ਉਹ ਬਾਹਰ ਲੌਬੀ ਦੇ ਵਿੱਚ ਉਹਨਾਂ ਨੇ ਟੇਬਲ ਲਾਇਆ ਹੋਇਆ ਹੈ। ਅਤੇ ਹੁਣ 11 ਵਜੇ ਤੱਕ ਆਪਾਂ ਭਾਈ ਪਰਮਿੰਦਰ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇਸ ਦੇ ਨਾਲ ਹੀ ਇੱਕ ਸੂਚਨਾ ਮੈਂ ਹੋਰ ਦੇਣੀ ਚਾਹੁੰਦਾ ਹਾਂ ਸਰ, ਕਿ ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕਿ ਅੱਜ ਦਾ ਜੋ ਦਿਹਾੜਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ, ਅਤੇ ਅੱਜ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਇੱਥੇ ਇੱਕ ਗੁਰਦੁਆਰਾ ਸਾਹਿਬ ਵਿਖੇ ਐਸੇ ਹੀ ਦੀਵਾਨ ਹਾਲ ਦੇ ਵਿੱਚ ਧਾਰਮਿਕ ਜੋ ਹੈ ਸੈਮੀਨਾਰ ਹੋ ਰਿਹਾ। ਉਹ ਸੈਮੀਨਾਰ ਦਾ ਵਿਸ਼ਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਸਿੱਖਿਆਵਾਂ ਹਨ, ਮੁੱਢਲੀਆਂ ਸਿੱਖਿਆਵਾਂ ਉਹ ਕੀ ਹਨ, ਅਸੀਂ ਆਪਣੇ ਜੀਵਨ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਅਪਣਾ ਰਹੇ ਹਾਂ ਆਪਣੇ ਪਰਸਨਲ ਜੀਵਨ ਦੇ ਵਿੱਚ, ਅਤੇ ਨਾਲ ਦੀ ਨਾਲ ਸਾਡਾ ਜੋ ਸਮਾਜਿਕ ਜੀਵਨ ਹੈ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਸਿੱਖਿਆਵਾਂ ਹਨ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਲਾਗੂ ਕਰ ਰਹੇ ਹਾਂ। ਇਸ ਦੇ ਸੰਬੰਧ ਦੇ ਵਿੱਚ ਜੋ 1 ਤੋਂ 3 ਵਜੇ ਤੱਕ ਜੋ ਇੱਥੇ ਸੈਮੀਨਾਰ ਹੋਣ ਜਾ ਰਿਹਾ ਹੈ ਉਸ ਦੇ ਵਿੱਚ 3 ਵਿਦਵਾਨ ਸਾਡੇ ਪਾਸ ਇੱਥੇ ਬੈਠਣਗੇ। ਪਹਿਲਾਂ ਉਹ ਆਪਣੇ ਵਿਚਾਰ ਦੱਸਣਗੇ
ਇਹਨਾਂ ਹੀ ਵਿਸ਼ਿਆਂ ਦੇ ਉੱਤੇ। ਅਤੇ ਉਸ ਤੋਂ ਬਾਅਦ ਜੋ ਹੈ ਇੰਟਰਸਟਿੰਗ ਪੀਰੀਅਡ ਜੋ ਹੈ, ਜੋ ਆਪ ਜੀ ਦੇ ਪਾਸ ਸਵਾਲ ਹੋਣਗੇ ਉਹ ਆਪ ਜੀ ਨੇ ਸਵਾਲ ਲਿਖ ਕੇ ਦੇਣੇ ਹਨ ਅਤੇ ਉਹ ਵਿਦਵਾਨ ਉਹਨਾਂ ਦੇ ਜਵਾਬ ਦੇਣਗੇ। ਉਹ ਤੁਹਾਡੇ ਜੋ ਹਨ ਸਵਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਆਪ ਜੀ ਨੂੰ ਕੋਈ ਸ਼ੰਕਾ ਹੈ ਉਸ ਦਾ ਸਵਾਲ, ਸਵਾਲ ਦਾ ਜਵਾਬ, ਜਾਂ ਤੁਹਾਡੀ ਕੋਈ ਸਖਸ਼ੀ ਰਹਿਣੀ ਦੇ ਉੱਤੇ ਕੋਈ ਆਪ ਜੀ ਨੂੰ ਸਵਾਲ ਹੈ ਆਪ ਜੀ ਦਾ, ਉਸ ਦਾ ਜਵਾਬ, ਜਾਂ ਕੋਈ ਜੋ ਸਾਡੀ ਹੈ ਗੁਰਮਤਿ ਦੀ ਰਹਿਣੀ ਜਾਂ ਸਾਡੀ ਜੋ ਸਮਾਜਿਕ ਰਹਿਣੀ ਹੈ ਉਸ ਦੇ ਵਿੱਚ ਕੋਈ ਆਪ ਜੀ ਦੇ ਸ਼ੰਕੇ ਹਨ। ਫਾਰ ਐਗਜ਼ਾਮਪਲ, ਅਸੀਂ ਆਨੰਦ ਕਾਰਜ ਕਿਸ ਤਰ੍ਹਾਂ ਕਰਨਾ, ਆਨੰਦ ਕਾਰਜ ਦੇ ਵਿੱਚ ਕਿਹੜੇ ਕਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਹਨ, ਇਸ ਤਰ੍ਹਾਂ ਦੇ ਹੋਰ ਜੋ ਆਪ ਜੀ ਰੋਜ਼ਾਨਾ ਪ੍ਰਤੀ ਜੋ ਸਵਾਲ ਹਨ ਤਾਂ ਉਹ ਆਪ ਜੀ ਉਹਨਾਂ ਪਾਸੋਂ ਪੁੱਛ ਸਕਦੇ ਹੋ। ਅਤੇ ਆਪਾਂ ਜ਼ਰੂਰ ਤੁਸੀਂ 1 ਵਜੇ ਤੋਂ ਲਾ ਕੇ 3 ਵਜੇ ਤੱਕ ਉਸ ਸੈਮੀਨਾਰ ਦੇ ਵਿੱਚ ਇਸੇ ਹੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਭਾਈ ਸਾਹਿਬ ਜੀ ਪਾਸੋਂ 11 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ
1: ਵਾਹਿਗੁਰੂ
0: ਜੀ
1: ਜੀ
0: ਕਾ
1: ਕਾ ਖਾਲਸਾ,
0: ਖਾਲਸਾ, ਵਾਹਿਗੁਰੂ
1: ਵਾਹਿਗੁਰੂ ਜੀ
0: ਜੀ
1: ਕੀ
0: ਕੀ
1: ਫਤਿਹ।
0: ਫਤਿਹ।
2: ਗੁਰੂ ਸਾਹਿਬ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਪਰਮਿੰਦਰ ਸਿੰਘ ਜੀ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਇਹਨਾਂ ਤੋਂ ਬਾਅਦ ਹੁਣ ਹਮੇਸ਼ਾ ਦੀ ਤਰ੍ਹਾਂ ਜੋ ਗੁਰਬਾਣੀ ਵਿਚਾਰ ਦਾ ਸਮਾਂ, ਕਥਾ ਸ਼ਬਦ ਦੀ ਕਥਾ ਦਾ ਜੋ ਸਮਾਂ ਹੈ, ਉਹ 11:45 ਤੱਕ ਜੋ ਹੈ ਭਾਈ ਕਿਰਸ਼ਨ ਸਿੰਘ ਜੀ ਪਾਸੋਂ ਆਪ ਜੀ ਕਥਾ ਸਰਵਣ ਕਰੋਗੇ। ਉਸ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਇੱਕ ਦੋ ਸੂਚਨਾਵਾਂ ਹਨ ਜੋ ਕਿ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਵੀ ਕਿਹਾ ਸੀ ਕਿ ਅੱਜ ਦੇ ਦੀਵਾਨ ਜੋ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਹਨ, ਅਤੇ ਇਸੇ ਹੀ ਦਿਨ ਦੇ ਉੱਤੇ ਮੈਂ ਆਪ ਜੀ ਦੇ ਨਾਲ ਇੱਕ ਵੱਡੀ ਖਬਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਜੋ ਪਿਛਲੀ ਜਨਰਲ ਮੀਟਿੰਗ ਦੇ ਵਿੱਚ ਨਵੇਂ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ, ਉਸ ਦੇ ਵਾਸਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਪਿੱਛੇ ਜੋ ਟਰੱਕ ਥੋੜ੍ਹੀ ਥੋੜ੍ਹੀ ਮਿੱਟੀ ਚੁੱਕ ਰਹੇ ਹਨ, ਥੋੜ੍ਹਾ ਜਿਹਾ ਕੰਮ ਜੋ ਸਾਫ਼ ਸਫਾਈ ਦਾ ਉੱਥੇ ਚੱਲ ਰਿਹਾ ਹੈ। ਇਸ ਦੇ ਵਾਸਤੇ ਸਾਨੂੰ ਜੋ ਹੈ 75,000 ਸਕੇਅਰ ਫੁੱਟ ਦਾ ਗੁਰਦੁਆਰਾ ਸਾਹਿਬ ਜੋ ਹੈ 3 ਮੰਜ਼ਿਲਾ ਉਹ ਬਣਾਉਣ ਦੀ ਇਜਾਜ਼ਤ ਸਿਟੀ ਕੋਲੋਂ ਮਿਲ ਗਈ ਹੈ, ਅਤੇ ਇਸ ਦੇ ਵਾਸਤੇ ਜੋ ਅਸੀਂ ਟੱਪ ਲਾਉਣਾ ਹੈ ਉੱਥੇ ਆਫੀਸ਼ਲੀ, ਉਹ 20 ਸਤੰਬਰ ਦਿਨ ਐਤਵਾਰ ਨੂੰ 1 ਵਜੇ ਉਸ ਦੀ ਸ਼ੁਰੂਆਤ ਹੋਵੇਗੀ। ਅਤੇ ਇਸ ਦੇ ਵਿੱਚ ਜੋ ਹੈ ਸਾਰਾ ਹੀ ਹਫ਼ਤਾ ਉਹਦੇ ਵਿੱਚ ਨਾਮੀ ਰਾਗੀ ਜੋ ਹਨ, ਕੁਛ ਇੰਡੀਆ ਤੋਂ ਜਥੇ ਵੀ ਆ ਰਹੇ ਹਨ, ਹੋਰ ਵੀ ਜਥੇ ਪਹੁੰਚਣ ਦੀ ਆਸ ਹੈ। ਸੋ ਉਹ ਸਾਰਾ ਹੀ ਹਫ਼ਤਾ ਹੈ ਜੋ ਉਹ ਕੀਰਤਨ ਦਰਬਾਰ, ਕਥਾ ਅਤੇ ਹੋਰ ਢਾਡੀ ਵਾਰਾਂ ਜੋ ਹਨ ਉਹ ਚੱਲਣਗੀਆਂ। ਅਤੇ ਆਪ ਜੀ ਇਹ ਨੋਟ ਕਰ ਲੈਣਾ ਕਿ 20 ਸਤੰਬਰ ਦੁਪਹਿਰ 1 ਵਜੇ ਜੋ ਹੈ ਉਸ ਸਥਾਨ ਦੇ ਉੱਤੇ ਜਿੱਥੇ ਨਵਾਂ ਗੁਰਦੁਆਰਾ ਸਾਹਿਬ ਪਿੱਛੇ ਜਾ ਕੇ ਬਣਨ ਜਾ ਰਿਹਾ ਹੈ, ਉਦੋਂ ਜੋ ਹੈ ਟੱਪ ਲਾ ਕੇ ਉਸ ਦੀ ਜੋ ਹੈ ਸ਼ੁਰੂਆਤ ਕੀਤੀ ਜਾਣੀ ਹੈ। ਅਤੇ ਇਹ ਬਿਲਡਿੰਗ ਬਹੁਤ ਵੱਡੀ ਬਿਲਡਿੰਗ 75,000 ਸਕੇਅਰ ਫੁੱਟ ਦੀ ਹੈ, ਉਸ ਦੇ ਵਿੱਚ ਉਸ ਦਿਨ ਅਸੀਂ ਆਪ ਜੀ ਨੂੰ ਜੋ ਹੈ ਉਹਦਾ ਜੋ ਨਕਸ਼ਾ ਹੈ ਉਹਦੇ ਬਾਰੇ ਵੀ ਜਾਣੂ ਕਰਵਾਵਾਂਗੇ। ਸੋ ਇਹ ਮੈਂ ਸੋਚਦਾ ਸੀ ਕਿ ਆਪ ਜੀ ਦੇ ਨਾਲ ਜ਼ਰੂਰ ਇਹ ਖਬਰ ਸਾਂਝੀ ਕਰ ਲਈਏ, ਕਿਉਂਕਿ ਪਿੱਛੇ ਜੋ ਟਰੱਕ ਚੱਲ ਰਹੇ ਹਰ ਕਿਸੇ ਨੇ ਪੁੱਛਣਾ ਕੀ ਹੋ ਰਿਹਾ ਹੈ। ਸੋ ਆਫੀਸ਼ਲੀ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, 20 ਸਤੰਬਰ ਨੂੰ 20 ਸਤੰਬਰ 2026 ਨੂੰ ਜੋ ਹੈ ਇਸ ਦਾ ਜੋ ਟੱਪ ਲਾ ਕੇ ਅਤੇ ਅੱਗੋਂ ਗੁਰਦੁਆਰਾ ਦੀ ਜੋ ਇਮਾਰਤ ਦੀ ਸ਼ੁਰੂਆਤ ਜੋ ਵੀ ਅਗਲੇ ਸਟੈਪ ਹੋਣਗੇ ਉਹ ਆਪ ਜੀ ਨਾਲ ਸਾਂਝੇ ਕਰਦੇ ਰਹਾਂਗੇ। ਆਪ ਸਭ ਜੀ ਨੂੰ ਬੇਨਤੀ ਹੈ ਕਿ ਉਸ ਦਿਨ 20 ਸਤੰਬਰ ਵਾਲੇ ਦਿਨ ਜ਼ਰੂਰ 1 ਵਜੇ ਹੁੰਮ ਹੁਮਾ ਕੇ ਇੱਥੇ ਪਹੁੰਚਣਾ, ਵੱਡੇ ਸਮਾਗਮ ਹੋਣਗੇ। ਅਤੇ ਇੰਡੀਆ ਤੋਂ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕੀਰਤਨੀ ਜਥੇ ਇੱਥੇ ਪਹੁੰਚ ਰਹੇ ਹਨ। ਸੋ ਦੂਸਰੀ ਜੋ 13 ਸਤੰਬਰ ਨੂੰ ਜੋ ਹੈ ਉਹ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਵਿਖੇ ਇੱਥੇ ਹੋ ਰਿਹਾ। ਜਿਹੜੇ ਵੀ ਅੰਮ੍ਰਿਤ ਭੁਲਾਖੀ ਹਨ ਉਹ ਆਪਣੇ ਨਾਂ ਬਾਹਰ ਡੈਸਕ ਦੇ ਉੱਤੇ ਲਿਖਾ ਦੇਣ। 13 ਸਤੰਬਰ ਸਵੇਰੇ 9:30 ਵਜੇ ਜੋ ਹੈ ਉਹ ਅੰਮ੍ਰਿਤ ਸੰਚਾਰ ਹੋਣਾ ਹੈ, ਅਤੇ ਜੇ ਆਪ ਜੀ ਨੇ ਉਸ ਵਿੱਚ ਸ਼ਾਮਿਲ ਹੋਣਾ ਤਾਂ ਆਪ ਜੀ ਹੁਣ ਵੀ ਲਿਜਾ ਕੇ ਆਪਣੇ ਜੋ ਹਨ ਕਕਾਰ ਉਹ ਪਾਉਣੇ ਸ਼ੁਰੂ ਕਰ ਸਕਦੇ ਹੋ ਤਾਂ ਕਿ ਯੂਜ਼ ਟੂ ਹੋ ਜਾਓ, ਅਤੇ ਗੁਰਦੁਆਰਾ ਸਾਹਿਬ ਵਿਖੋਂ ਜੋ ਹੈ ਉੱਥੋਂ ਕਕਾਰ ਜੋ ਹਨ ਆਪ ਜੀ ਨੂੰ ਮਿਲ ਸਕਦੇ ਹਨ। ਅਤੇ ਇਹ ਵੀ ਇੱਕ ਨੋਟ ਕਰ ਲੈਣਾ ਕਿ 13 ਸਤੰਬਰ ਦਿਨ ਐਤਵਾਰ ਨੂੰ 9:30 ਵਜੇ ਸਵੇਰੇ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਵਿਖੇ ਹੋਏਗਾ। ਅਤੇ ਹੁਣ ਆਪਾਂ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਜੋ ਹੈ ਉਹ 11:45 ਤੱਕ ਹਮੇਸ਼ਾ ਦੀ ਤਰ੍ਹਾਂ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ, ਅਤੇ ਅਗਲਾ ਜੋ ਪ੍ਰੋਗਰਾਮ ਹੈ ਆਪ ਜੀ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਾਂਝਾ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ, ਵਾਹਿਗੁਰੂ ਸਾਹਿਬ ਜੀਓ, ਡੰਡੋਤ ਬੰਦਨਾ ਅਨੇਕ ਬਾਰ ਸਰਬ ਕਲਾ ਸਮਰੱਥ ਬੋਲਣ ਤੇ

विदाता, गुर जैसा नाही को देव, जिस मस्तक पाग सो लागा सेव। गुर जैसा नाही को देव, जिस मस्तक भाग सो लागा सेव। रहाओ सतगुर मेरा सर्ब प्रतपाल है, सतगुर मेरा मार जीवालै, सतगुर मेरे की वड्याई, प्रगट पई है सबनी थाई। सतगुर मेरा तान नितान, सतगुर मेरा घर दी बाण, सतगुर कै हो सद बल जाया, प्रगट मार्ग जिन कर दिखलाया। जिन गुर सेविया तिस भौ ना ब्यापै, जिन गुर सेविया तिस दुख ना संतापै। नानक सुदे सिमरत बेद, पार ब्रह्म गुर नाही भेद। नानक सोदे सिमरत बेद, पार ब्रह्म गुर नाही भेद। जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते, दसा पातशाहियां दी जोत, सहब सचे पातशाह सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच हफ्तावारी सजे दवाना दियां हाजरियां भर रहे सन्मान योग सत्कार योग सतसंगी जनों, बड़पागे हो सतगुरां दी अमृतमई बाणी दे कीर्तन मेरे तो पहलां गुरु करके रागी जथे पासों सरवण कर रहे सी। तो जिवें कि धन गुरु ग्रंथ साहिब महाराज जी दे संपूर्णता दिहाड़े दे संबंध विच अज दे इह विशेष दवान ने, धन गुरु अर्जन साहिब महाराज ने 29 अगस्त नूं 1604 वाले दिन गुरु ग्रंथ साहिब महाराज की संपूर्णता की, 1 सितंबर नूं श्री दरबार साहिब विखे धन गुरु ग्रंथ साहिब महाराज जी का पहला प्रकाश आदि बीड़ दा होया। तो आओ विचारां नूं आरंभण तो पहला दर कर दी मर्यादा नूं निभाउंदिआं एक बार फतेह की सांझ पाईए जी। वाहिगुरू जी का खालसा, वाहिगुरू जी की फतेह। गुरु साहब ने साडे उत्ते बड़ा वड्डा एक परोपकार कीता, उन्होंने धन गुरु ग्रंथ साहिब महाराज की बाणी के रूप के विच शब्द के रूप के विच साडी सांझ एक ऐसे गुरु दे नाल पवाई जिहदा दुनिया के विच केवल प्रकाश दिहाड़ा ते आवेगा, पर कदी भी इस गुरु का कोई ज्योति जोत दिवस नहीं आवेगा। जदों असीं सतगुरु की बाणी नूं पढ़दे हां ते सिद्धां दे नाल धन गुरु नानक साहिब महाराज के जदों विचार चर्चा हुंदी है ते भारतीय परंपरा दे विच शरीरक गुरु का होना बड़ा लाजमी ते जरूरी मन्निया जांदा सी। जदों धन गुरु नानक साहिब महाराज सिद्धां दे नाल चर्चा करदे ने ते सिद्ध उन्हां नूं पुछदे ने भी तेरा गुरु कौन है, तां धन गुरु नानक साहिब महाराज ने जवाब यह दिता भी शब्द गुरु सुरत धुन चेला। इसे तरीके नाल जदों तुसीं भगत साहबान की बाणी भी पढ़ोगे, खास करके कबीर साहब नूं पढ़ोगे ना,
ਉਹਨਾਂ ਦੇ ਸ਼ਬਦਾਂ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਇਆ ਹੈ ਵੀ ਕਹਿ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਿਵੇਕੋ। ਉਹਨਾਂ ਨੇ ਬਿਵੇਕ ਦੀ ਗੱਲ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਦੀ ਗੱਲ ਕੀਤੀ, ਬਾਣੀ ਦੀ ਗੱਲ ਕੀਤੀ। ਕਿੰਨੇ ਵਾਕ ਆਪਾਂ ਬਾਣੀ ਵਿੱਚੋਂ ਹੀ ਪੜ੍ਹਦੇ ਹਾਂ ਵੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ, ਜਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਦੋਂ ਵੱਖ ਵੱਖ ਥਾਵਾਂ ਉੱਤੇ ਭ੍ਰਮਣ ਕੀਤਾ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਸਾਈ, ਤੇ ਜਿਹੜਾ ਬੋਧ ਜਿਹੜੀ ਮਤ ਮਹਾਰਾਜ ਨੇ ਸ਼ਬਦ ਦੇ ਦੁਆਰਾ ਲੁਕਾਈ ਦੇ ਨਾਲ ਸਾਂਝੀ ਕੀਤੀ, ਗੁਰਦੇਵ ਨੇ ਉਹਨੂੰ ਸੰਕਲਿਤ ਵੀ ਕੀਤਾ। ਜੇ ਉਹਨਾਂ ਕੋਈ ਸ਼ਬਦ ਨੂੰ ਗਾਇਆ, ਕੋਈ ਲੁਕਾਈ ਨੂੰ ਉਪਦੇਸ਼ ਦਿੱਤਾ, ਤੇ ਮਹਾਰਾਜ ਨੇ ਉਸ ਉਪਦੇਸ਼ ਨੂੰ ਆਪਣੀ, ਇੱਦਾਂ ਕਹਿ ਲਓ ਜਿਵੇਂ ਅੱਜ ਦੇ ਸਮੇਂ ਵਿੱਚ ਆਪਾਂ ਇੱਕ ਸ਼ਬਦ ਵਰਤਦੇ ਹਾਂ ਪਰਸਨਲ ਡਾਇਰੀ, ਵੀ ਜਿਹਦੇ ਉੱਤੇ ਬੰਦਾ ਕੋਈ ਗੱਲ ਨੋਟ ਕਰਦਾ ਹੈ। ਤੇ ਆਮ ਹੀ ਜਿਹੜੇ ਆਲਮ ਫਾਜ਼ਲ ਤੇ ਵਿਦਵਾਨ ਬੰਦੇ ਹੁੰਦੇ ਸਨ, ਉਹ ਆਪਣੇ ਕੋਲ ਇਹ ਚੀਜ਼ਾਂ ਜ਼ਰੂਰ ਰੱਖਦੇ ਸਨ, ਉਹਦੀ ਜੇਬ ਵਿੱਚ ਪੈੱਨ ਤੇ ਕੋਲ ਉਹਦੇ ਡਾਇਰੀ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੰਨੇ ਸ਼ਬਦ ਉਚਾਰਨ ਕੀਤੇ, ਉਹਨਾਂ ਨੇ ਉਹਨਾਂ ਸ਼ਬਦਾਂ ਨੂੰ ਨਾਲੋ ਨਾਲ ਸੰਭਾਲਿਆ ਵੀ। ਤੇ ਇਵਨ ਤੁਸੀਂ ਵੇਖੋ ਵੀ ਜਿਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ, ਸਾਰੀ ਬਾਣੀ ਉਹਨਾਂ ਨੇ ਇੱਕ ਥਾਂ ਉੱਤੇ ਇਕੱਤਰ ਕੀਤੀ, ਤੇ ਭਗਤ ਸਾਹਿਬਾਨ ਦੀ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀਆਂ ਪ੍ਰਚਾਰ ਫੇਰੀਆਂ ਦੇ ਦਰਮਿਆਨ ਇਕੱਠੀ ਕੀਤੀ ਸੀ, ਉਹ ਵੀ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈ ਉਹ ਅੱਗੇ ਗੁਰੂ ਅਰਜਨ ਸਾਹਿਬ ਦੇ ਕੋਲ ਪਹੁੰਚੀ। ਮੈਂ ਸੰਪਾਦਨਾ ਦੇ ਇਤਿਹਾਸ ਬਾਰੇ ਥੋੜ੍ਹੀ ਜਿਹੀ ਬੇਨਤੀ ਕਰਾਂਗਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਬੋਲ ਉਚਾਰਨ ਕਰਦੇ ਨੇ, ਕੋਈ ਸ਼ਬਦ ਉਚਾਰਦੇ ਨੇ, ਉਹਨਾਂ ਨੇ ਉਸ ਸ਼ਬਦ ਨੂੰ ਆਪਣੇ ਪਾਸ ਪਈ ਹੋਈ ਪੋਥੀ ਦੇ ਵਿੱਚ ਲਿਖਿਆ ਵੀ ਹੈ। ਹੁਣ ਇਹਦੀ ਗਵਾਹੀ ਸਾਨੂੰ ਮਿਲੇਗੀ ਭਾਈ ਗੁਰਦਾਸ ਜੀ ਪਾਸੋਂ। ਉਹਨਾਂ ਨੇ ਆਖਿਆ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧਰਮ ਪ੍ਰਚਾਰ ਕਰ ਰਹੇ ਸਨ ਤੇ ਉਹਨਾਂ ਦੇ ਕੋਲ ਇੱਕ ਕਿਤਾਬ ਵੀ ਸੀ, ਉੱਥੇ ਇੱਕ ਬੋਲ ਵਰਤਿਆ ਆਸਾ ਹੱਥ ਕਿਤਾਬ ਕੱਛ, ਕਿਤਾਬ ਜਾਣੀ ਕਿ ਜਿਹਨੂੰ ਤੁਸੀਂ ਪੋਥੀ ਕਹਿ ਲਓ, ਆਸਾ ਦਾ ਅਰਥ ਹੁੰਦਾ ਡੰਡਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੇਸ਼ ਭੂਸ਼ਾ ਇੱਦਾਂ ਦੀ ਸੀ ਵੀ ਉਹਨਾਂ ਨੇ ਹੱਥ ਵਿੱਚ ਇੱਕ ਡੰਡਾ ਪਕੜਿਆ ਹੈ, ਤੇ ਇੱਕ ਉਹਨਾਂ ਦੇ ਕੱਛ ਵਿੱਚ, ਜਿਵੇਂ ਇੱਥੇ ਕੋਈ ਸਿਆਣਾ ਬੰਦਾ ਕੱਛ ਦੇ ਵਿੱਚ ਕਿਤਾਬ ਅੜਾ ਕੇ ਤੁਰਿਆ ਜਾਂਦਾ ਹੋਵੇ। ਉਹਨਾਂ ਨੇ ਆਖਿਆ ਉਹਨਾਂ ਦੇ ਕੋਲ ਇੱਕ ਕਿਤਾਬ ਸੀ, ਆਸਾ ਹੱਥ ਕਿਤਾਬ ਕੱਛ, ਉਸ ਕਿਤਾਬ ਵਿੱਚ ਕੀ ਸੀ, ਜਿਹੜੀ ਰਚਨਾ ਜਿਹੜੀ ਬਾਣੀ ਉਹਨਾਂ ਨੇ ਆਪ ਉਚਾਰਨ ਕੀਤੀ ਜਾਂ ਜਿਹੜੀ ਬਾਣੀ ਉਹਨਾਂ ਨੇ ਇਕੱਤਰ ਕੀਤੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਮੌਜੂਦ ਸੀ। ਇਸੇ ਤਰੀਕੇ ਨਾਲ ਹੋਰ ਖਿਆਲ ਕਰਿਓ, ਜਦੋਂ ਕਾਜ਼ੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਕ ਇਮਾਨ ਦੀ ਗੱਲ ਪੁੱਛਦੇ ਨੇ, ਤੇ ਉੱਥੇ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਆਖਿਆ ਪੁੱਛਣ ਫੋਲ ਕਿਤਾਬ ਨੂੰ, ਆਖਿਆ ਆਪਣੀ ਕਿਤਾਬ ਨੂੰ ਫੋਲ ਜਿਹੜੀ ਉਹਦੇ ਕੋਲ, ਕਿਉਂਕਿ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਅਸੀਂ ਜਿਹੜਾ ਮਰਜ਼ੀ ਸ਼ਬਦ ਵਰਤੀਏ, ਸਾਡੀ ਇੱਕ ਭਾਵਨਾ ਬੜੀ ਵੱਡੀ ਹੈ ਵੀ ਅਸੀਂ ਮਹਾਰਾਜ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਜਾਂ ਪੋਥੀ ਸਾਹਿਬ ਵੀ ਪਹਿਲਾਂ ਜਿਹੜਾ ਸ਼ਬਦ ਹੈ ਉਹ ਪ੍ਰਚਲਿਤ ਹੋਇਆ ਵੀ ਤਿੱਤ ਮਹਿਲ ਜੋ ਸ਼ਬਦ ਵਾ ਸੋ ਪੋਥੀ ਗੁਰ ਅੰਗਦ ਯੋਗ ਮਿਲੀ, ਵੀ ਤਿੱਤ ਮਹਿਲ ਜਿਹੜਾ ਗੁਰੂ ਨਾਨਕ ਦੇ ਕੋਲ ਸ਼ਬਦ ਸੀ ਉਹ ਜਿਹੜੀ ਪੋਥੀ ਸੀ ਉਹ ਅੱਗੇ ਗੁਰੂ ਅੰਗਦ ਸਾਹਿਬ ਨੂੰ ਮਿਲੀ, ਇੱਦਾਂ ਪੀੜ੍ਹੀ ਦਰ ਪੀੜ੍ਹੀ ਅੱਗੇ ਬਾਣੀ ਚੱਲੀ। ਪਰ ਜਿਹੜਾ ਇੱਕ ਮੁਸਲਮਾਨ ਹੈ ਉਹਦਾ ਇੱਕ ਸ਼ਬਦ ਹੈ ਕਿਤਾਬ, ਤੇ ਉੱਥੇ ਉਹ ਕਾਜ਼ੀ ਕੀ ਕਹਿੰਦੇ ਨੇ, ਕਹਿੰਦੇ ਨੇ ਪੁੱਛਣ ਫੋਲ ਕਿਤਾਬ ਨੂੰ, ਆਪਣੀ ਇਸ ਕਿਤਾਬ ਨੂੰ ਫੋਲ। ਤੇ ਸਾਨੂੰ ਇੱਕ ਗੱਲ ਸਮਝਾ ਵੀ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਹੁਣ ਸ਼ਬਦ ਕਿਤਾਬ ਵਰਤਿਆ ਹੈ, ਜਿਵੇਂ ਹੁਣ ਕੋਈ ਗੋਰਾ ਆ ਜਾਵੇ ਤੇ ਉਹਦੇ ਲਈ ਆਪਾਂ ਇੱਕੋ ਹੀ ਸ਼ਬਦ ਵਰਤਾਂਗੇ ਨੇ ਵੀ ਇਹ ਹੋਲੀ ਬੁੱਕ ਹੈ, ਉਹਨੂੰ ਗ੍ਰੰਥ ਬਾਰੇ ਨਹੀਂ ਪਤਾ ਲੱਗੇਗਾ। ਤੋ ਸਾਡੇ ਲਈ ਇਹ ਸ਼ਬਦ ਜਿਹੜਾ ਹੈ ਬੜਾ ਪਾਕ ਪਵਿੱਤਰ ਹੈ, ਅਸੀਂ ਸਮਝਦੇ ਵੀ ਇਹ ਸ਼ਬਦ ਦੇ ਬਰਾਬਰ ਦਾ ਹੋਰ ਕੋਈ ਸ਼ਬਦ ਨਹੀਂ ਹੈਗਾ। ਪਰ ਇੱਕ ਮੰਨ ਲਓ ਹੁਣ ਗੋਰਾ ਹੈ, ਇੱਧਰ ਕਮਿਊਨਿਟੀ ਵਾਲਾ ਬੰਦਾ ਹੈ, ਉਹਨੂੰ ਤੇ ਤੁਹਾਨੂੰ ਨਾਲ ਇੱਕ ਸ਼ਬਦ ਜੋੜ ਕੇ ਦੱਸਣਾ ਪਵੇਗਾ ਵੀ ਇਹ ਸਾਡੀ ਸੈਕਰਡ ਬੁੱਕ ਹੈ, ਇਹ ਸਾਡਾ ਹੋਲੀ ਸਕ੍ਰਿਪਚਰ ਹੈ, ਮਤਲਬ ਇੱਦਾਂ ਕਰਕੇ ਸ਼ਬਦ ਜਿਹੜੇ ਨੇ ਉਹ ਵਰਤਣੇ ਪੈਣੇ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਉਹ ਕਿਤਾਬ ਹੈ, ਬਾਣੀ ਦੀ ਪੋਥੀ ਹੈ, ਜਿਹਦੇ ਵਿੱਚ ਉਹ ਬਾਣੀ ਨੂੰ ਇਕੱਤਰ ਕਰਦੇ ਨੇ, ਸਮੁੱਚੇ ਭਗਤਾਂ ਦੀ ਬਾਣੀ, ਚਾਹੇ ਉਹ ਬਾਬਾ ਸ਼ੇਖ ਫਰੀਦ ਸਾਹਿਬ ਨੇ,
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਹੋਏ ਨੇ ਤੇ ਉਹਨਾਂ ਦੀ ਜਿਹੜੀ ਬਾਣੀ ਸੀ ਉਹ ਪਾਕ ਪਟਣ ਤੋਂ ਜਾ ਕੇ ਸ਼ੇਖ ਬ੍ਰਹਮ ਉਸ ਵਕਤ ਬਾਬਾ ਸ਼ੇਖ ਫਰੀਦ ਸਾਹਿਬ ਦੀ ਗੱਦੀ ਦੇ ਉੱਤੇ ਬਿਰਾਜਮਾਨ ਸੀ ਉਹਦੇ ਕੋਲੋਂ ਸ਼ੇਖ ਫਰੀਦ ਸਾਹਿਬ ਦੀ ਬਾਣੀ ਉਹਨਾਂ ਨੇ ਇਕੱਤਰ ਕੀਤੀ ਏਦਾਂ ਹੀ ਭਗਤ ਰਵਿਦਾਸ ਜੀ ਦੀ ਬਾਣੀ ਭਗਤ ਕਬੀਰ ਸਾਹਿਬ ਦੀ ਬਾਣੀ ਸਦਨੇ ਦੀ ਸੈਣ ਦੀ ਨਾਮਦੇਵ ਦੀ ਤਰਲੋਚਨ ਦੀ ਭਗਤ ਧੰਨਾ ਜੀ ਦੀ ਬਾਣੀ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਕਤ ਆਪਣੇ ਪ੍ਰਚਾਰ ਦੌਰਿਆਂ ਤੇ ਜਾਂਦੇ ਨੇ ਉਹ ਉਸ ਵਕਤ ਇਹ ਸਾਰੀ ਜਿਹੜੀ ਬਾਣੀ ਜਿਹੜੀ ਉਹਨਾਂ ਦੇ ਨਾਲ ਇੱਕ ਸੁਰ ਸੀ ਇਹ ਵੀ ਇੱਕ ਚੇਤਾ ਰੱਖਿਓ ਵੀ ਐਸਾ ਨਹੀਂ ਹੈ ਹੁਣ ਭਗਤ ਤੇ ਹੋਰ ਵੀ ਬਹੁਤ ਸਨ ਉਹਨਾਂ ਸਮਿਆਂ ਦੇ ਵਿੱਚ ਪਰ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਭਗਤ ਹੋਰ ਵੀ ਬਹੁਤ ਸਨ ਅੱਜ ਵੀ ਹੈਗੇ ਨੇ ਪਹਿਲਾਂ ਵੀ ਹੈਗੇ ਸਨ ਪਰ ਜਿਹੜੀ ਬਾਣੀ ਸੱਚੀ ਏਕਤਾ ਦੀ ਗੱਲ ਕਰਦੀ ਸੀ ਜਿਹੜੀ ਬਾਣੀ ਨੇ ਸੱਚੀ ਮਨੁੱਖਤਾ ਦੀ ਗੱਲ ਕੀਤੀ ਉਸ ਬਾਣੀ ਨੂੰ ਮਹਾਰਾਜ ਨੇ ਆਪ ਜਿਹੜਾ ਹੈ ਇਕੱਤਰ ਕਰ ਲਿਆ ਕਬੀਰ ਸਾਹਿਬ ਦਾ ਇੱਕ ਵੱਡਾ ਭੰਡਾਰ ਹੈ ਜਦੋਂ ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਦੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਪਾਤਸ਼ਾਹਾਂ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਦੀ ਹੈ ਤੇ ਭਗਤਾਂ ਵਿੱਚੋਂ ਜੇ ਸਭ ਤੋਂ ਵੱਧ ਬਾਣੀ ਕਿਸੇ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਉਹ ਬਾਬਾ ਕਬੀਰ ਸਾਹਿਬ ਦੀ ਹੈ ਹਾਲਾਂਕਿ ਮੈਂ ਇਹ ਨਹੀਂ ਕਹਿ ਰਿਹਾ ਵੀ ਜਿੰਨੇ ਜ਼ਿਆਦਾ ਬਾਣੀ ਉਚਾਰਨ ਕੀਤੀ ਹੈ ਉਹ ਕੋਈ ਜ਼ਿਆਦਾ ਮਹਾਨ ਨਹੀਂ ਮਹਾਨ ਸਾਰੇ ਹੀ ਨੇ ਇੱਥੇ ਕਿਸੇ ਦੀ ਇੱਕ ਤੁੱਕ ਵੀ ਹੈ ਛਾਟ ਮਨ ਹਰ ਵਿਮੋਖਨ ਕੋ ਸੰਗ ਇੱਕ ਤੁੱਕ ਹੈ ਭਗਤ ਸੂਰਦਾਸ ਦੀ ਇੱਕ ਤੁੱਕ ਇੱਦਾਂ ਬਾਬਾ ਸ਼ੇਖ ਫਰੀਦ ਸਾਹਿਬ ਦੀ ਬਾਣੀ ਨੂੰ ਉਹਨਾਂ ਨੇ ਇਕੱਤਰ ਕੀਤਾ ਤੇ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਤੋਂ ਰੁਖਸਤ ਹੁੰਦੇ ਨੇ ਤੇ ਉਹ ਆਪਣੀ ਸਾਰੀ ਦੀ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਦੀ ਝੋਲੀ ਵਿੱਚ ਪਾ ਕੇ ਜਾਂਦੇ ਨੇ ਅੱਛਾ ਫਿਰ ਹੋਰ ਇਹਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਹੈ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਨਾ ਤੇ ਉੱਥੇ ਜਪਜੀ ਸਾਹਿਬ ਦਾ ਇੱਕ ਬਚਨ ਹੈ ਜਿਹੜਾ ਭੁੱਖਿਆਂ ਭੁੱਖ ਨਾ ਉਹ ਪੌੜੀ ਆਪਾਂ ਪੜ੍ਹਦੇ ਹਾਂ ਵੀ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ ਜੇ ਬੰਨਾਂ ਪੁਰੀਆਂ ਭਾਰ ਅੱਛਾ ਸੇਮ ਇਹ ਬਚਨ ਜਿਹੜਾ ਹੈ ਉਹ ਥੋੜੇ ਜਿਹੇ ਫਰਕ ਨਾਲ ਗੁਰੂ ਅੰਗਦ ਸਾਹਿਬ ਨੇ ਵੀ ਉਚਾਰਨ ਕੀਤਾ ਹੈ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਹੁਣ ਇਹਦਾ ਅਰਥ ਇਹ ਹੈ ਵੀ ਜਿਸ ਵਕਤ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਉਹਨਾਂ ਦੀ ਇਹ ਸ਼ਬਦਾਵਲੀ ਆ ਰਹੀ ਹੈ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਅੰਗਦ ਸਾਹਿਬ ਦੇ ਕੋਲ ਮੌਜੂਦ ਹੈ ਕਿਉਂਕਿ ਬਾਣੀ ਦੇ ਵਿੱਚੋਂ ਹੀ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਹੁਣ ਮੈਂ ਇੱਥੇ ਤਾਂ ਅਰਜ ਕੀਤਾ ਵੀ ਸਾਡੇ ਜਿਹੜੇ ਸੰਪਰਦਾਇ ਖਾਸ ਕਰਕੇ ਵੀਰ ਨੇ ਉਹ ਕਹਿੰਦੇ ਨੇ ਉਹਨਾਂ ਨੇ ਫਿਰ ਇੱਦਾਂ ਦੀ ਗੱਲ ਸਾਜੀ ਹੈ ਵੀ ਜਦੋਂ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਨੂੰ ਸੰਕਲਿਤ ਕਰ ਰਹੇ ਸੀ ਇਕੱਠਿਆਂ ਕਰ ਰਹੇ ਸੀ ਆਦਿ ਬੀੜ ਦੀ ਉਹ ਬੰਨ ਨੂੰ ਬੰਨ ਰਹੇ ਸਨ ਉਸ ਵਕਤ ਭਗਤ ਕੋਈ ਅਸਮਾਨ ਵਿੱਚੋਂ ਉਤਰ ਕੇ ਆਏ ਜਿਵੇਂ ਇੱਕ ਗੈਬੀ ਇੱਕ ਕਰਾਮਾਤੀ ਉਹਨਾਂ ਨੇ ਇੱਕ ਸਾਖੀ ਲਿਖੀ ਹੈ ਵੀ ਉਹ ਅਸਮਾਨ ਦੇ ਵਿੱਚੋਂ ਉਤਰ ਕੇ ਆਏ ਤੇ ਉਹਨਾਂ ਨੇ ਆਣ ਕੇ ਆਖਿਆ ਵੀ ਮਹਾਰਾਜ ਸਾਡੀ ਵੀ ਬਾਣੀ ਪਹਿਲਾਂ ਕਬੀਰ ਉਤਰਿਆ ਫਿਰ ਰਵਿਦਾਸ ਉਤਰਿਆ ਫਿਰ ਸਧਨਾ ਉਤਰਿਆ ਸੈਨ ਉਤਰਿਆ ਤੋ ਇੱਦਾਂ ਕਰਕੇ ਉਹਨਾਂ ਨੇ ਇੱਕ ਸਾਖੀ ਜਿਹੜੀ ਆਮ ਘੜੀ ਹੈ ਪਰ ਜਿਹੜਾ ਵੀ ਬੰਦਾ ਥੋੜਾ ਬਹੁਤਾ ਕੋਈ ਬਾਣੀ ਨੂੰ ਪੜ੍ਹਨ ਵਾਲਾ ਹੈ ਸਮਝ ਰੱਖਣ ਵਾਲਾ ਹੈ ਉਹਨੂੰ ਇਸ ਗੱਲ ਦੀ ਸਮਝ ਹੈ ਵੀ ਪਹਿਲਾਂ ਤੇ ਇੱਦਾਂ ਹੁੰਦਾ ਕੱਖ ਨਹੀਂ ਜੇ ਕੋਈ ਇੱਦਾਂ ਮੰਨ ਕੇ ਚੱਲਦਾ ਹੈ ਤੇ ਇਹਦਾ ਅਰਥ ਹੈ ਉਹ ਬੜਾ ਅਣਜਾਣ ਹੈ ਦੂਜੀ ਗੱਲ ਹੈ ਜਦੋਂ ਤੁਸੀਂ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਨੂੰ ਪੜ੍ਹੋਗੇ ਨਾ ਤੇ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਸਲੋਕ ਵੀ ਹੈਗੇ ਨੇ ਤੇ ਜੇ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਨੇ ਜੇ ਉਹਨਾਂ ਦੇ ਸਲੋਕ ਦਰਜ ਨੇ ਫਿਰ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਗੁਰੂ ਅਰਜਨ ਸਾਹਿਬ ਦੇ ਕੋਲ ਸ਼ੇਖ ਫਰੀਦ ਸਾਹਿਬ ਦੀ ਬਾਣੀ ਆਈ ਕਿਉਂਕਿ ਸ਼ੇਖ ਫਰੀਦ ਸਾਹਿਬ ਦੇ ਬਚਨ ਪੜ੍ਹੋ ਮੈਂ ਇੱਕ ਦੋ ਜਿਹੜੇ ਬਾਣੀ ਵਿੱਚੋਂ ਇੱਕ ਦੋ ਬੇਨਤੀਆਂ ਕਰਾਂਗਾ ਤਾਂ ਕਿ ਗੱਲ ਥੋੜ੍ਹੀ ਜਿਹੀ ਸਪਸ਼ਟ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ਼ੇਖ ਫਰੀਦ ਸਾਹਿਬ ਦਾ ਇੱਕ ਸਲੋਕ ਹੈ ਉਹ ਕਹਿੰਦੇ ਨੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ ਸ਼ੇਖ ਫਰੀਦ ਸਾਹਿਬ ਦਾ ਬੋਲ ਹੈ ਰੱਤ ਕਿਹਨੂੰ ਕਹਿੰਦੇ ਨੇ ਜੀ ਖੂਨ ਨੂੰ ਉਹ ਕਹਿੰਦੇ ਨੇ ਰੱਬ ਦੇ ਬੰਦੇ ਦਾ ਕੋਈ ਤਨ ਚੀਰ ਵੀ ਦੇਵੇ ਨਾ ਤੇ ਉਹਦੇ ਤਨ ਦੇ ਵਿੱਚੋਂ ਖੂਨ ਨਹੀਂ ਨਿਕਲਦਾ ਹੁਣ ਕੀ ਐਸਾ ਵੈਸੇ ਪੋਸੀਬਲ ਹੈਗਾ ਕੁਦਰਤ ਵਿੱਚ ਸਾਡਾ ਜਿਹੜਾ ਸਾਰਾ ਸਰੀਰ ਹੈ ਉਹ ਕਿਹਦੇ ਸਿਰ ਉੱਤੇ ਚੱਲਦਾ ਖੂਨ ਦੇ ਸਿਰ ਉੱਤੇ ਜਿਸ ਸਰੀਰ ਦੇ ਅੰਗ ਵਿੱਚ ਖੂਨ ਨਹੀਂ ਹੋਵੇਗਾ ਉਹ ਅੰਗ ਨਕਾਰਾ ਹੋ ਜਾਵੇਗਾ ਤੋ ਇਹ ਕੋਈ ਹਾਂ ਜਿੰਨੇ ਕੋਈ ਕਰਾਮਾਤੀ ਰੰਗਤ ਨਾਲ ਸੁਣਾਉਣੀ ਉਹ ਕਹਿ ਸਕਦਾ ਵੀ ਨਹੀਂ ਵੀ ਭਗਤਾਂ ਦੇ ਤਨ ਵਿੱਚ ਕਦੀ ਵੀ ਖੂਨ ਨਹੀਂ ਹੁੰਦਾ ਪਰ ਇਹ ਵੀ ਗੱਲ ਵਾਜਬ ਨਹੀਂ ਕਿਉਂਕਿ ਜਦੋਂ ਭਗਤ ਕਬੀਰ ਸਾਹਿਬ ਬ੍ਰਾਹਮਣ ਨੂੰ ਇਹ ਗੱਲ ਕਹਿੰਦੇ ਨੇ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਉਹਨਾਂ ਆਖਿਆ ਤੁਮ ਕਤ ਹਮ ਕਤ ਲੋਹੂ ਤੁਮ ਕਤ ਦੂਧ ਆਖਿਆ ਵੀ ਜੇ ਮੇਰੀਆਂ ਰੰਗਾਂ ਵਿੱਚ ਲਹੂ ਵਗਦਾ
ਤੇ ਤੇਰੀਆਂ ਰਗਾਂ ਵਿੱਚ ਕਿਹੜਾ ਦੁੱਧ ਵਗਦਾ। ਇਹਦਾ ਅਰਥ ਹੈ ਵੀ ਜਿਹੜਾ ਲਹੂ ਹੈ ਉਹ ਭਾਵੇਂ ਰੱਬ ਦਾ ਪਿਆਰਾ ਹੋਵੇ ਤੇ ਭਾਵੇਂ ਕੋਈ ਰੱਬ ਨੂੰ ਨਾ ਮੰਨਣ ਵਾਲਾ ਹੋਵੇ, ਸਾਰਿਆਂ ਦੇ ਸਰੀਰ ਵਿੱਚ ਲਹੂ ਵਗੇਗਾ ਨਾ। ਹੁਣ ਸ਼ੇਖ ਫਰੀਦ ਸਾਹਿਬ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ। ਮੈਂ ਸੰਖੇਪ ਜੀ ਬੇਨਤੀ ਕਰਾਂਗਾ। ਹੁਣ ਜਦੋਂ ਇਹ ਸਲੋਕ ਸ਼ੇਖ ਫਰੀਦ ਸਾਹਿਬ ਨੇ ਉਚਾਰਨ ਕੀਤਾ ਤੇ ਇਸ ਤੋਂ ਅਗਲਾ ਸਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ, ਉਹਨਾਂ ਹੀ ਸਲੋਕਾਂ ਦੇ ਵਿੱਚ, ਉਹਨਾਂ ਸਲੋਕਾਂ ਵਿੱਚ ਅਗਲਾ ਸਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ। ਤੇ ਗੁਰੂ ਅਮਰਦਾਸ ਪਤਾ ਕੀ ਗੱਲ ਨੂੰ ਸਮਝਾਉਂਦੇ ਨੇ ਕਿੱਦਾਂ, ਉਹ ਕਹਿੰਦੇ ਨੇ ਵਾਕਈ ਭਾਈ ਜਿਹੜੇ ਰੱਬ ਨਾਲ ਰੱਤੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਤਨ ਦੇ ਵਿੱਚ ਖੂਨ ਨਹੀਂ ਹੁੰਦਾ। ਪਰ ਉਹ ਕਿਹੜਾ ਖੂਨ ਨਹੀਂ ਹੁੰਦਾ, ਤਾਂ ਕਿ ਤੁਸੀਂ ਭੁਲੇਖਾ ਨਾ ਖਾ ਜਾਓ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸ਼ੇਖ ਫਰੀਦ ਸਾਹਿਬ ਦੇ ਇਸ ਸਲੋਕ ਤੋਂ ਅਗਲੇ ਸਲੋਕ ਵਿੱਚ ਇੱਕ ਗੱਲ ਲਿਖੀ, ਜੋ ਤਨ ਰੱਤੇ ਰੱਬ ਸਿਉ ਤਿਤ ਤਨ ਲੋਭ ਰੱਤ ਨਾ ਹੋਏ। ਉਹਨਾਂ ਦੇ ਸਰੀਰ ਵਿੱਚ ਲੋਭ ਦਾ ਲਹੂ ਨਹੀਂ ਹੁੰਦਾ ਜਿਹੜੇ ਰੱਤ ਰੱਬ ਦੇ ਵਿੱਚ ਰੰਗੇ ਗਏ, ਜਿਹੜੇ ਸਰੀਰ ਰੱਬ ਵਿੱਚ ਰੰਗੇ ਗਏ ਉਹਨਾਂ ਦੇ ਸਰੀਰ ਵਿੱਚ ਲੋਭ ਨਹੀਂ ਹੁੰਦਾ। ਸ਼ੇਖ ਫਰੀਦ ਨੇ ਆਖਿਆ ਫਰੀਦਾ ਜਾਂ ਲੱਭ ਤਾਂ ਨੇ ਕਿਹਾ। ਤੋ ਕਿਹੜਾ ਖੂਨ ਹੈ ਜਿਹਦੀ ਗੱਲ ਸ਼ੇਖ ਫਰੀਦ ਸਾਹਿਬ ਕਰ ਰਹੇ ਨੇ, ਉਹ ਕਹਿੰਦੇ ਨੇ ਲੋਭ ਦਾ ਖੂਨ ਨਹੀਂ ਹੁੰਦਾ। ਤੋ ਇਸ ਕਰਕੇ ਜੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਨੂੰ ਇਕੱਠਿਆਂ ਕਰ ਰਹੇ ਸੀ ਤੇ ਉੱਤੋਂ ਕੋਈ ਭਗਤ ਉਤਰ ਕੇ ਆਏ ਤੇ ਉਹਨਾਂ ਆਖਿਆ ਜੀ ਮਹਾਰਾਜ ਸਾਡੀ ਬਾਣੀ ਵੀ ਦਰਜ ਕਰ ਲਓ, ਫਿਰ ਸ਼ੇਖ ਫਰੀਦ ਸਾਹਿਬ ਦੇ ਇਹਨਾਂ ਸਲੋਕਾਂ ਦਾ ਕੀ ਕਰੋਗੇ ਜਿਹਦੇ ਅੱਗੇ ਗੁਰੂ ਅਮਰਦਾਸ ਮਹਾਰਾਜ ਨੇ ਸਲੋਕ ਲਿਖੇ ਨੇ। ਤੋ ਮੁੱਖ ਦੀ ਗੱਲ ਇਹ ਹੈ ਵੀ ਮਹਾਰਾਜ ਨੇ ਬਾਣੀ ਇਕੱਤਰ ਕੀਤੀ, ਉਸ ਬਾਣੀ ਨੂੰ ਜਿਹੜਾ ਹੈ ਇਕੱਠਿਆਂ ਗੁਰੂ ਅਰਜਨ ਸਾਹਿਬ ਨੇ ਕੀਤਾ, ਆਪਣੀ ਬਾਣੀ ਉਹਨਾਂ ਨੇ ਵਿੱਚ ਸ਼ਾਮਿਲ ਕੀਤੀ, ਪਰ ਉਹਨਾਂ ਦੇ ਕੋਲ ਭਗਤਾਂ ਦੀ ਬਾਣੀ ਦਾ ਖਜ਼ਾਨਾ ਗੁਰੂ ਨਾਨਕ ਦੇ ਜ਼ਰੀਏ ਗੁਰੂ ਅੰਗਦ ਸਾਹਿਬ ਦੇ ਕੋਲ, ਗੁਰੂ ਅੰਗਦ ਸਾਹਿਬ ਦੇ ਜ਼ਰੀਏ ਅੱਗੇ ਗੁਰੂ ਅਮਰਦਾਸ ਮਹਾਰਾਜ ਦੇ ਕੋਲ, ਗੁਰੂ ਰਾਮਦਾਸ, ਫਿਰ ਇੱਥੇ ਉਹ ਗੋਇੰਦਵਾਲ ਵਾਲੀਆਂ ਪੋਥੀਆਂ ਦਾ ਜਿਹੜਾ ਹੈ ਉਹ ਜ਼ਿਕਰ ਪਾਇਆ ਜਾਂਦਾ। ਮੈਂ ਸੁਣ ਰਿਹਾ ਸੀ ਇੱਥੇ ਸਾਡੇ ਆਲੇ ਦੁਆਲੇ ਹੀ ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਸੀ ਆਪਣੇ ਲਾਗੇ ਗੁਰੂ ਘਰ ਦੇ ਵਿੱਚ, ਅਤੇ ਉਹ ਜਿਹੜੇ ਬਾਣੀ ਦੀ ਸੰਥਿਆ ਕਰਾਉਣ ਵਾਲੇ ਸੀ ਸੱਜਣ, ਉਹ ਅੱਗੇ ਸੰਗਤ ਬੈਠੀ ਹੈ। ਚਲੋ ਹੁਣ ਜਿਵੇਂ ਮੈਂ ਬੋਲ ਰਿਹਾ ਤੁਹਾਨੂੰ ਸੁਣਨਾ ਹੀ ਪੈਣਾ, ਪਰ ਜੇ ਥੋੜ੍ਹਾ ਜਿਹਾ ਵੀ ਅਸੀਂ ਆਪ ਕਦੀ ਬਾਣੀ ਨੂੰ ਸਮਝਾਂਗੇ ਤਾਂ ਫਿਰ ਸਾਡੇ ਮਨ 'ਚ ਸਵਾਲ ਵੀ ਪੈਦਾ ਹੋ ਸਕਦੇ। ਪਰ ਅਗਲਿਆਂ ਨੇ ਇਹ ਵੀ ਨਾਲ ਆਖਿਆ ਵੀ ਤੁਸੀਂ ਸਵਾਲ ਕੋਈ ਨਹੀਂ ਕਰਨਾ, ਸਵਾਲ ਨਹੀਂ ਕੋਈ ਕਰਨਾ। ਹੁਣ ਉੱਥੇ ਨਾ ਇੱਕ ਗੱਲ ਉਹ ਕਹੀ ਜਾ ਰਿਹਾ ਸੀ ਵੀ ਜਿਹੜੀਆਂ ਪੋਥੀਆਂ ਸੀ ਗੁਰੂ ਅਮਰਦਾਸ ਮਹਾਰਾਜ ਦੀਆਂ ਉਹ ਮੋੜਨ ਦੇ ਕੋਲ ਸੀ, ਵੀ ਜਾਣੀ ਜਿਹੜੀਆਂ ਬਾਣੀ ਦੀਆਂ ਪੋਥੀਆਂ, ਚਾਹੇ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਸੀ, ਚਾਹੇ ਗੁਰੂ ਅੰਗਦ ਸਾਹਿਬ ਦੀ, ਚਾਹੇ ਗੁਰੂ ਅਮਰਦਾਸ ਦੀ, ਅਤੇ ਉਹ ਜਿਹੜੀਆਂ ਪੋਥੀਆਂ ਉਹ ਬਾਬੇ ਮੋੜਨ ਦੇ ਕੋਲ ਸੀ, ਅਤੇ ਜਿਸ ਵਕਤ ਗੁਰੂ ਅਰਜਨ ਸਾਹਿਬ ਨੇ ਬਾਣੀ ਨੂੰ ਇਕੱਠਿਆਂ ਕਰਨਾ ਸੀ ਨਾ, ਉਹਨਾਂ ਨੇ ਪਹਿਲਾਂ ਭਾਈ ਗੁਰਦਾਸ ਨੂੰ ਭੇਜਿਆ ਕਿਹਦੇ ਕੋਲ, ਬਾਬੇ ਮੋਹਨ ਦੇ ਕੋਲ, ਅਤੇ ਜਾ ਕੇ ਉਹਨੂੰ ਕਹਿੰਦੇ ਜੀ ਬਾਬਾ ਜੀ ਪੋਥੀਆਂ ਦਿਓ। ਉਹ ਕਹਿੰਦਾ ਮੈਂ ਨਹੀਂ ਤੁਹਾਨੂੰ ਦਿੰਦਾ। ਉਹਨੇ ਅੱਗੋਂ ਮਾੜਾ ਚੰਗਾ ਉਹਨਾਂ ਨੂੰ ਬੋਲ ਦਿੱਤਾ, ਦਰਵਾਜ਼ੇ ਬੰਦ ਕਰ ਲਏ। ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ, ਮਤਲਬ ਇਕੱਲਾ ਇਕੱਲਾ ਸਿੱਖ ਜਿਹੜਾ ਉਹ ਬਾਬੇ ਮੋਹਨ ਦੇ ਕੋਲ ਜਾ ਕੇ ਜਲੀਲ ਹੁੰਦਾ ਰਿਹਾ, ਵੀ ਪਹਿਲਾਂ ਭਾਈ ਗੁਰਦਾਸ ਜਲੀਲ ਹੋ ਕੇ ਆਇਆ, ਉਹਨੇ ਪੋਥੀਆਂ ਨਹੀਂ ਦਿੱਤੀਆਂ। ਫਿਰ ਅੱਗੇ ਜਿਹੜਾ ਹੈ ਉਹ ਕੌਣ, ਬਾਬਾ ਬੁੱਢਾ ਜੀ ਗਏ ਅਤੇ ਉਹ ਜਲੀਲ ਹੋ ਕੇ ਆਏ, ਉਹਨੇ ਪੋਥੀਆਂ ਨਹੀਂ ਦਿੱਤੀਆਂ, ਕਿਉਂਕਿ ਇਹਨਾਂ ਨੇ ਬਾਣੀ ਇਕੱਠੀ ਕਰਨੀ ਸੀ ਸਾਰੀ, ਆਦਿ ਬੀੜ ਬਣਾਉਣੀ ਸੀ, ਗੁਰੂ ਗ੍ਰੰਥ ਸਾਹਿਬ ਦਾ ਮੁੱਢ ਬੱਝਣਾ ਸੀ ਉਦੋਂ। ਅਤੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਗਏ। ਹੁਣ ਸੁਣਿਓ ਧਿਆਨ ਨਾਲ, ਸੁਣਾਇਆ ਕੀ ਜਾ ਰਿਹਾ, ਤੁਸੀਂ ਨਾ ਇਹਦੇ ਬਾਰੇ ਪੜ੍ਹਨਾ ਹੋਵੇ ਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਕਿਤਾਬ ਹੈ ਆਦਿ ਬੀੜ ਦਾ ਇਤਿਹਾਸ, ਆਦਿ ਬੀੜ ਬਾਰੇ ਪੜ੍ਹ ਕੇ ਵੇਖਿਓ ਵੀ ਕਿਵੇਂ ਮਹਾਰਾਜ ਨੇ ਬਾਣੀ ਜਿਹੜੀ ਹੈ ਸਾਰੀ ਇਕੱਤਰ ਕੀਤੀ। ਹੁਣ ਜੀ ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਣ ਕੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਕਹਿੰਦੇ ਨੇ ਵੀ ਉਹ ਮੰਨਦਾ ਨਹੀਂ, ਉਹ ਬਾਣੀ ਦੀਆਂ ਪੋਥੀਆਂ ਸਾਨੂੰ ਨਹੀਂ ਦਿੰਦਾ ਬਾਬਾ ਮੋਹਨ। ਬਾਬਾ ਮੋਹਨ ਕੌਣ ਹੈ? ਗੁਰੂ ਅਮਰਦਾਸ ਦਾ ਪੁੱਤਰ ਹੈ। ਉਹਦੇ ਬਾਰੇ ਨਾ ਭਾਈ ਗੁਰਦਾਸ ਨੇ ਲਿਖਿਆ ਮੋਹਨ ਕਮਲਾ ਹੋਆ, ਕਮਲਾ ਹੋ ਗਿਆ। ਕਮਲਾ ਇਹ ਨਹੀਂ ਹੁੰਦਾ ਵੀ ਇਨ ਦੀ ਸੈਂਸ ਵੀ ਉਹ ਕਿਸੇ ਨੂੰ ਰੋੜੇ ਵੱਟੇ ਮਾਰਨ ਲੱਗ ਪਿਆ, ਜਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਵੇ ਤੇ ਉਹ ਕਮਲਾ ਹੀ ਹੁੰਦਾ, ਉਹਨੂੰ ਕਹਿੰਦੇ ਨੇ ਮੋਹਨ ਕਮਲਾ ਹੋਆ। ਚਬਾਰਾ ਮੋਰੀ ਮਨਾਇਆ, ਮੋਰੀ ਨੂੰ, ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਮੋਰੀ ਪੁੱਤ ਜਿਸ ਵਕਤ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਤੇ ਮੋਰੀ ਪੁੱਤ ਸਨਮੁਖ ਹੋ ਕੇ ਰਾਮਦਾਸ ਦੇ ਪੈਰੀ ਪੈ ਗਿਆ ਵੀ ਪਿਤਾ ਜੀ ਸੱਤ ਬਚਨ ਵੀ ਜਿਹਨੂੰ ਤੁਸੀਂ ਆਪਣਾ ਉੱਤਰਾਧਿਕਾਰੀ ਚੁਣਿਆ ਹੈ ਮੈਂ ਵੀ ਉਹਨੂੰ ਆਪਣਾ ਸੀਸ ਚੁਕਾਉਂਦਾ ਹਾਂ। ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀਓ। ਫਿਰ ਬਾਬੇ ਨੇ ਇਹ ਵੀ ਲਿਖਿਆ ਵੀ ਕੋਈ ਕਰ ਵਖੀਲੀ ਨਿਵੈ ਨਾ ਹੀ, ਫਿਰ ਸਤਿਗੁਰ ਆਣ ਨਿਵਾਇਆ। ਵੀ ਜਿਹੜਾ ਕੋਈ ਵਿਟਰਦਾ ਵੀ ਸੀ ਉਹਨੂੰ ਵੀ ਗੁਰੂ ਨੇ ਆਖਿਆ ਵੀ ਨਹੀਂ,
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਹੈ ਉਹ ਕਿਹਦੀ ਹੈ? ਗੁਰੂ ਰਾਮਦਾਸ ਸਾਹਿਬ ਦੀ ਹੈ। ਉਸ ਵਕਤ ਜਿਹੜਾ ਮੋਹਣ ਹੈ ਉਹਦੀ ਜਿਹੜੀ ਸਿਚੁਏਸ਼ਨ ਸੀ, ਜਦੋਂ ਭਾਈ ਗੁਰਦਾਸ ਨੇ ਬਿਆਨੀ ਤੇ ਉਹਨਾਂ ਨੇ ਆਖਿਆ ਮੋਹਣ ਕਮਲਾ ਹੋਆ, ਉਹ ਕਮਲੀਆਂ ਮਾਰਨ ਲੱਗ ਪਿਆ, ਕਿਉਂਕਿ ਉਹ ਚਾਹੁੰਦਾ ਸੀ ਵੀ ਗੁਰਤਾ ਗੱਦੀ ਜਿਹੜੀ ਹੈ ਉਹ ਮੈਨੂੰ ਮਿਲੇ। ਹੁਣ ਕਿਹਾ ਇਹ ਗਿਆ ਵੀ ਜਿਸ ਵਕਤ ਗੁਰੂ ਅਰਜਨ ਸਾਹਿਬ ਬਾਣੀ ਦੀ ਸੰਪਾਦਨਾ ਕਰਨ ਲੱਗੇ ਨੇ, ਇਹਨਾਂ ਕੋਲ ਕੋਈ ਬਾਣੀ ਨਹੀਂ ਹੈਗੀ, ਨਾ ਗੁਰੂ ਨਾਨਕ ਸਾਹਿਬ ਦੀ, ਨਾ ਗੁਰੂ ਅੰਗਦ ਸਾਹਿਬ ਦੀ, ਨਾ ਗੁਰੂ ਅਮਰਦਾਸ ਦੀ, ਨਾ ਭਗਤਾਂ ਦੀ, ਉਹ ਸਾਰੀ ਦੀ ਸਾਰੀ ਬਾਣੀ ਗੁਰੂ ਅਮਰਦਾਸ ਕੋਲ ਸੀ। ਤੇ ਗੁਰੂ ਅਮਰਦਾਸ ਦੀ ਉਹ ਬਾਣੀ ਕਿਹਦੇ ਹੱਥ ਲੱਗ ਗਈ? ਮੋਹਣ ਦੇ ਹੱਥ ਲੱਗ ਗਈ। ਤੇ ਫਿਰ ਕਹਿੰਦੇ ਮਹਾਰਾਜ ਆਪ ਗਏ ਗੁਰੂ ਅਰਜਨ ਸਾਹਿਬ, ਤੇ ਉੱਥੇ ਜਾ ਕੇ ਉਹਨਾਂ ਨੇ ਫਿਰ ਮੋਹਣ ਦੀ ਤਾਰੀਫ ਕੀਤੀ। ਤੁਸੀਂ ਇਹ ਸ਼ਬਦ ਆਪ ਪੜ੍ਹਿਓ ਕਦੀ ਬਾਣੀ ਦੇ ਵਿੱਚੋਂ, ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਮੋਹਣ ਸ਼ਬਦ ਹੈ ਨਾ ਜੀ, ਉਹ ਰੱਬ ਲਈ ਆਇਆ। ਜਿਹੜਾ ਮੋਹਣ ਸ਼ਬਦ ਹੈ ਉਹ ਕਿਹਦੇ ਲਈ ਆਇਆ? ਪਰਮੇਸ਼ਰ ਲਈ, ਅਕਾਲ ਪੁਰਖ ਲਈ। ਬਹੁਤ ਸਾਰੇ ਸ਼ਬਦ ਅਸੀਂ ਜਿਹੜੇ ਨੇ ਉਹ ਬੰਦਿਆਂ ਦੇ ਨਾਲ ਜੋੜ ਦਿੱਤੇ ਨੇ। ਇੱਕ ਤੁਸੀਂ ਸ਼ਬਦ ਪੜ੍ਹਦੇ ਹੋ, ਥੋੜ੍ਹਾ ਜਿਹਾ ਸਪਸ਼ਟ ਹੋਊਗੀ ਗੱਲ। ਆਪਾਂ ਪੜ੍ਹਦੇ ਹਾਂ, ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਹੁਣ ਅਵਚਲ ਨਗਰ ਗੋਬਿੰਦ ਗੁਰੂ ਕਾ, ਤੇ ਸਾਡੇ ਇੱਥੇ ਕਿਹਾ ਜਾਂਦਾ ਹਜ਼ੂਰ ਸਾਹਿਬ ਜਿਹੜਾ ਹੈ ਉਹ ਅਵਚਲ ਨਗਰ ਹੈ ਕਿਹਦਾ? ਗੁਰੂ ਗੋਬਿੰਦ ਸਿੰਘ ਦਾ। ਪਰ ਇਹ ਸਮਝੋ, ਮੈਂ ਨਹੀਂ ਕਹਿੰਦਾ ਵੀ ਉਹ ਨਗਰ ਮਹਾਨ ਨਹੀਂ ਹੈ, ਇਤਿਹਾਸਕ ਤੌਰ ਉੱਤੇ ਉਹਦੀ ਬੜੀ ਮਾਨਤਾ ਹੈ। ਜਿੱਥੇ ਗੁਰੂ ਕਲਗੀਧਰ ਦੇ ਚਰਨ ਪੈ ਗਏ ਉਹ ਨਗਰ ਆਪਣੇ ਆਪ ਹੀ ਮਹਾਨ ਹੋ ਗਿਆ, ਕੋਈ ਦੋ ਰਾਏ ਨਹੀਂ। ਪਰ ਜਦੋਂ ਤੁਸੀਂ ਬਾਣੀ ਦੀ ਪੰਕਤੀ ਨੂੰ ਸਮਝੋਗੇ ਤੇ ਇੱਥੇ ਅਰਥ ਕੁਝ ਹੋਰ ਨੇ, ਕਿਉਂਕਿ ਜਿਸ ਵਕਤ ਇਹ ਪੰਕਤੀ ਉਚਾਰਨ ਕੀਤੀ ਹੈ ਉਦੋਂ ਗੁਰੂ ਕਲਗੀਧਰ ਮਹਾਰਾਜ ਦਾ ਦੁਨੀਆਂ ਉੱਤੇ ਜਨਮ ਵੀ ਨਹੀਂ ਸੀ ਹੋਇਆ। ਸਮਝੇ ਬੇਨਤੀ ਨੂੰ? ਉੱਥੇ ਅਵਚਲ ਨਗਰ, ਅਵਚਲ ਕਹਿੰਦੇ ਨੇ ਜਿਹੜਾ ਚਲਾਏਮਾਨ ਨਾ ਹੋਵੇ, ਜਿਹੜਾ ਸਦਾ ਰਹਿਣ ਵਾਲਾ ਹੋਵੇ। ਸਮਝੇ ਬੇਨਤੀ ਨੂੰ? ਜਿਹਨੇ ਸਦਾ ਰਹਿਣਾ ਉਹ ਕਿਹੜਾ ਨਗਰ ਹੈ? ਆਖੇ ਉਹ ਅਕਾਲ ਪੁਰਖ ਦਾ ਨਗਰ ਹੈ। ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਜਿਹਦੇ ਨਾਮ ਨੂੰ ਜਪ ਕੇ ਤੁਹਾਨੂੰ ਸੁਖ ਮਿਲੇਗਾ, ਸਕੂਨ ਮਿਲੇਗਾ, ਜਿਹਦਾ ਨਗਰ ਸਦਾ ਅਟਲ ਹੈ। ਬਾਹਰ ਦੇ ਨਗਰ ਦੁਨੀਆਂ ਉਜਾੜ ਸਕਦੀ ਹੈ, ਰੱਬ ਦੀ ਨਗਰੀ ਨੂੰ ਉਜਾੜਿਆ ਨਹੀਂ ਜਾ ਸਕਦਾ। ਤੋ ਇਹ ਪੰਕਤੀ ਜਿਹੜੀ ਹੈ ਬੇਸਿਕਲੀ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਗਰ ਲਈ ਹੈ। ਇਹ ਉਹ ਇਹਨੂੰ ਉਸੇ ਪ੍ਰਸੰਗ ਵਿੱਚ ਪੜ੍ਹਨ ਦੀ ਲੋੜ ਹੈ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ, ਆਹ ਹੈ ਉਤਰਦੀ। ਖੈਰ ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਗਏ ਜੀ ਪੋਥੀਆਂ ਲੈਣ ਦੇ ਲਈ। ਪੋਥੀਆਂ ਲੈਣ ਦੇ ਲਈ ਉਹਨਾਂ ਨੇ ਕੀ ਕੀਤਾ? ਮੋਹਣ ਦੀ ਤਾਰੀਫ ਕੀਤੀ, ਮੋਹਣ ਦੀ ਉਸਤਤ ਕੀਤੀ। ਕਹਿਣ ਲੱਗੇ ਫਿਰ ਮੋਹਣ ਨੇ ਜਿਹੜਾ ਆਪਣਾ ਦਰਵਾਜ਼ਾ ਖੋਲਿਆ ਤੇ ਪੋਥੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਝੋਲੀ ਵਿੱਚ ਪਾਈਆਂ। ਹੁਣ ਇਹ ਸਾਰੀ ਦੀ ਸਾਰੀ ਜਿਹੜੀ ਸਾਖੀ ਹੈ ਇਹਦਾ ਕੋਈ ਆਧਾਰ ਨਹੀਂ ਹੈ, ਕਿਉਂਕਿ ਉੱਥੇ ਸ਼ਬਦ ਕਿਹੜਾ ਗਵਾਇਆ ਗਿਆ? ਵੀ ਗੁਰੂ ਅਰਜਨ ਸਾਹਿਬ ਨੇ ਆਖਿਆ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਵੀ ਮੋਹਣ ਤੇਰੇ ਬੜੇ ਉੱਚੇ ਨੇ ਮੰਦਰ, ਤੇਰੇ ਮਹਿਲ ਬੜੇ ਉੱਚੇ ਨੇ, ਤੇ ਤੂੰ ਹੁਣ ਮੋਹਣ ਖੁਸ਼ ਹੋਇਆ ਵੀ ਗੁਰੂ ਅਰਜਨ ਸਾਹਿਬ ਮੇਰੀ ਉਸਤਤ ਕਰ ਰਿਹਾ, ਤੇ ਉਸਤਤ ਕੀਤੀ ਤੇ ਲਿਆਣ ਕੇ ਜਿਹੜੀ ਬਾਣੀ ਦੀ ਪੋਥੀ ਸੀ ਉਹ ਗੁਰੂ ਅਰਜਨ ਸਾਹਿਬ ਦੀ ਝੋਲੀ ਚ ਪਾਈ, ਤੇ ਗੁਰੂ ਅਰਜਨ ਸਾਹਿਬ ਨੇ ਮੁੜ ਕੇ ਫਿਰ ਜਿਹੜੀ ਆਦ ਪੀੜ ਹੈ ਉਹਦੀ ਸੰਪਾਦਨਾ ਕੀਤੀ। ਤੋ ਇਹ ਸਾਖੀ ਆਮ ਸੁਣਾਈ ਜਾਂਦੀ ਹੈ, ਪਰ ਚੇਤਾ ਰੱਖੋ ਸਿੱਖਾਂ ਨੇ ਤੇ ਗੁਰੂ ਸਾਹਿਬ ਨੇ ਬਾਣੀ ਨੂੰ ਸਭ ਤੋਂ ਵੱਧ ਮੁਹੱਬਤ ਕੀਤੀ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਹਾਨ ਤੋਂ ਜਾਂਦੇ ਨੇ ਉਹ ਬਾਣੀ ਦੀ ਪੋਥੀ ਗੁਰੂ ਅੰਗਦ ਸਾਹਿਬ ਨੂੰ ਦੇ ਕੇ ਜਾਂਦੇ ਨੇ, ਜਦੋਂ ਗੁਰੂ ਅੰਗਦ ਸਾਹਿਬ ਜਹਾਨ ਤੋਂ ਜਾਂਦੇ ਨੇ ਬਾਣੀ ਦੀ ਪੋਥੀ ਗੁਰੂ ਅਮਰਦਾਸ ਜੀ ਨੂੰ ਦੇ ਕੇ ਜਾਂਦੇ ਨੇ, ਜਦੋਂ ਗੁਰੂ ਅਮਰਦਾਸ ਮਹਾਰਾਜ ਦਾ ਜੋਤੀ ਜੋਤ ਦਾ ਵੇਲਾ ਆਉਂਦਾ ਤੇ ਉਦੋਂ ਉਹ ਬਾਣੀ ਦੀ ਪੋਥੀ ਗੁਰੂ ਰਾਮਦਾਸ ਸਾਹਿਬ ਨੂੰ ਦੇ ਕੇ ਜਾਂਦੇ ਨੇ, ਜਦੋਂ ਗੁਰੂ ਰਾਮਦਾਸ ਮਹਾਰਾਜ ਜਹਾਨ ਤੋਂ ਜਾਂਦੇ ਨੇ ਉਹ ਸਾਰੀ ਦੀ ਸਾਰੀ ਬਾਣੀ ਜਿਹੜੀ ਹੈ ਉਹ ਕਿਹਨੂੰ ਦਿੰਦੇ ਨੇ? ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਉਹਨਾਂ ਨੂੰ ਕਿਸੇ ਮੋਹਣ ਦੇ ਕੋਲ ਜਾ ਕੇ ਬਾਣੀ ਦੀਆਂ ਪੋਥੀਆਂ ਲੈਣ ਦੀ ਲੋੜ ਨਹੀਂ ਹੈ। ਜਿਹੜੀ ਚੀਜ਼ ਇੰਨੀ ਕੀਮਤੀ ਹੋਵੇ ਉਹਨੂੰ ਗੁਰੂ ਸਾਹਿਬ ਕਦੀ ਵੀ ਆਪਣੇ ਨਾਲੋਂ ਵੱਖ ਨਹੀਂ ਕਰ ਸਕਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨ ਪੜ੍ਹੋ। ਮਹਾਰਾਜ ਨੇ ਜਦੋਂ ਉਹ ਬਾਣੀ ਦੀਆਂ ਪੋਥੀਆਂ ਗੁਰੂ ਰਾਮਦਾਸ ਸਾਹਿਬ ਆਪਣੇ ਪਿਤਾ ਦੇ ਕੋਲੋਂ ਪ੍ਰਾਪਤ ਕੀਤੀਆਂ ਨਾ, ਤੇ ਉਹਨਾਂ ਨੇ ਇੱਕ ਸ਼ਬਦ ਰਚਿਆ। ਉਹਨਾਂ ਨੇ ਆਖਿਆ ਹਮ ਧਨਵੰਤ ਭਾਗਟ, ਆਖਿਆ ਮੈਂ ਧਨਵਾਨ ਹਾਂ ਤੇ ਬੜਾ ਭਾਗਾਂ ਵਾਲਾ ਵਾਂ। ਹਮ ਧਨਵੰਤ ਭਾਗਟ, ਭਾਗਟ ਦਾ ਮਤਲਬ ਭਾਗਾਂ ਵਾਲਾ। ਸੱਚ ਨਾਏ, ਮੈਨੂੰ ਅੱਜ ਸੱਚਾ ਨਾਂ ਮਿਲ ਗਿਆ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਅੱਜ ਮੈਂ ਕੀ ਕੀਤਾ? ਆਪਣੇ ਪਿਓਆਂ ਤੇ ਦਾਦਿਆਂ ਦਾ ਖਜ਼ਾਨਾ ਖੋਲ ਕੇ ਵੇਖਿਆ। ਹੁਣ ਇਹ ਕਿਹੜਾ ਖਜ਼ਾਨਾ ਸੀ ਜੀ? ਇਹ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ, ਇਹ ਸੀ ਉਹ ਬਾਣੀ ਦਾ ਖਜ਼ਾਨਾ।
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ। ਆਖੇ ਇਹਦੇ ਵਿੱਚ ਇੰਨੇ ਕੀਮਤੀ ਰਤਨ ਲਾਲ ਮਹਿੰਗੇ ਪੱਥਰ ਨੇ ਜਿਹਦਾ ਕੋਈ ਮੁੱਲ ਹੀ ਨਹੀਂ। ਗੁਰ ਕਾ ਸ਼ਬਦ ਰਤਨ ਹੈ, ਗੁਰੂ ਦਾ ਸ਼ਬਦ ਏਡਾ ਕੀਮਤੀ ਰਤਨ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਮੈਂ ਆਪਣੇ ਪਿਓਾਂ ਤੇ ਦਾਦਿਆਂ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ। ਇਹ ਖਜ਼ਾਨਾ ਕਿਹੜਾ ਹੈ ਜਿਹਨੂੰ ਅੱਜ ਤੁਸੀਂ ਨਮਸਕਾਰ ਕਰ ਰਹੇ ਹੋ, ਜਿਹਨੂੰ ਅੱਜ ਤੁਸੀਂ ਮੱਥਾ ਟੇਕ ਰਹੇ ਹੋ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ। ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਆਖੇ ਖਜ਼ਾਨਾ ਐਸਾ ਹੈ ਜਿਹਨੂੰ ਤੁਸੀਂ ਜਿੰਨਾ ਮਰਜ਼ੀ ਖਾਓ, ਜਿੰਨਾ ਮਰਜ਼ੀ ਖਰਚੋ, ਦੁਨੀਆਂ ਦੇ ਖਜ਼ਾਨੇ ਖਰਚਿਆਂ ਘੱਟ ਜਾਂਦੇ ਨੇ, ਪਰ ਇਹ ਉਹ ਖਜ਼ਾਨਾ ਹੈ ਜਿਹੜਾ ਖਰਚਿਆਂ ਕਦੀ ਵੀ ਘੱਟਦਾ ਨਹੀਂ ਹੈ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ। ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏਤ ਖਜ਼ਾਨੇ ਲਿਆ ਰਲਾਏ। ਆਖਿਆ ਜਿੰਨੇ ਆਪਣੇ ਮੱਥੇ ਤੇ ਭਾਗ ਲਿਖਾ ਲਏ ਉੱਤਮ, ਉਹ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਆਦਿ ਬੀੜ ਰੂਪੀ ਖਜ਼ਾਨੇ ਦੇ ਵਿੱਚ ਰਲ ਜਾਂਦਾ ਹੈ ਜਾ ਕੇ। ਤੋ ਮਹਾਰਾਜ ਨੂੰ ਬਾਣੀ ਇਕੱਤਰ ਕਰਨ ਦੀ ਲੋੜ ਕਿਉਂ ਪਈ? ਇਹ ਵੀ ਇੱਕ ਸਵਾਲ ਹੈ। ਵੇਖੋ ਕੋਈ ਵੀ ਧਰਮ ਮਜ਼ਹਬ ਉਹਨਾਂ ਫਲਸਫਿਆਂ ਦੇ ਆਧਾਰਿਤ ਚੱਲਦਾ ਹੈ ਜਿਹੜੇ ਫਲਸਫੇ ਉਹਨਾਂ ਦੇ ਮਹਾਂਪੁਰਖਾਂ ਨੇ ਉਚਾਰਨ ਕੀਤੇ ਹੋਣ। ਤੋ ਇੱਕ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਸ ਵਕਤ ਨਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਉਸ ਵਕਤ ਕੱਚੀ ਬਾਣੀ ਵੀ ਉਚਾਰਨ ਹੋਣ ਲੱਗ ਪਈ। ਪਹਿਲਾ ਇਹਦਾ ਰੀਜ਼ਨ ਇਹ ਹੈ, ਕੱਚੀ ਬਾਣੀ ਕਿਹੜੀ ਸੀ? ਵੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਇੱਕ ਖਲਾਅ ਜਿਹਾ ਇੱਦਾਂ ਦਾ ਪੈਦਾ ਹੋ ਗਿਆ ਵੀ ਉਹਨਾਂ ਦੇ ਪੁੱਤਰ ਆਪਣੇ ਮੋਹਣ ਅਤੇ ਮੋਹਰੀ ਜਿਹੜੇ ਸੀ ਉਹ ਵੀ ਗੁਰੂ ਘਰ ਤੋਂ, ਮੋਹਣ ਵੀ ਖਾਸ ਕਰਕੇ ਬਾਗੀ ਹੋਇਆ, ਸ਼੍ਰੀ ਚੰਦ ਜਿਹੜਾ ਸੀ ਉਹ ਵੀ ਬਾਗੀ ਹੋਇਆ, ਕਿਉਂਕਿ ਉਹਨੂੰ ਵੀ ਇਹ ਸੀ ਵੀ ਹੁਣ ਮੈਂ ਜਿਹੜਾ ਹੈ ਆਪਣੇ ਆਪ ਨੂੰ ਗੁਰੂ ਐਲਾਨ ਦੇਣਾ। ਅੱਜ ਤੇ ਅਸੀਂ ਸ਼੍ਰੀ ਚੰਦ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਗੁਰੂ, ਉਹਨੂੰ ਕਈ ਤੇ ਭਗਵਾਨ ਰਾਮ ਦਾ ਤੇ ਕੋਈ ਸ਼ਿਵ ਦਾ ਅਵਤਾਰ ਮੰਨ ਕੇ ਉਹਦੀ ਪੂਜਾ ਕਰਦਾ। ਇਹ ਚੇਤਾ ਰੱਖੋ ਸ਼੍ਰੀ ਚੰਦ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ

ਅਰਦਾਸ ਮਹਾਰਾਜ ਦਾ ਪੁੱਤਰ, ਜਿਵੇਂ ਮੈਂ ਕਹਿ ਰਿਹਾ ਵੀ ਜਿਹੜਾ ਮੋਹਣੀ ਸੀ, ਮੋਹਣ ਸੀ, ਉਹ ਵੀ ਅੱਗੇ ਚੱਲੋਗੇ ਤੇ ਫਿਰ ਪ੍ਰਿਥੀ ਚੰਦ ਦਾ ਜ਼ਿਕਰ ਆਉਂਦਾ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਵੱਡਾ ਭਰਾਤਾ ਜਿਹੜਾ ਸੀ ਉਹ, ਤੇ ਜਿਹੜਾ ਗੁਰੂ ਸਾਹਿਬ ਦੇ ਨਾਲ ਈਰਖਾ ਕਰਦਾ ਸੀ, ਲੰਗਰ ਦਾ ਪ੍ਰਬੰਧ ਸਾਰਾ ਹੀ ਉਹਦੇ ਕੋਲ ਸੀ, ਪ੍ਰਿਥੀ ਚੰਦ ਦੇ ਕੋਲ ਸੀ, ਉਹਨੇ ਤੇ ਇੰਨਾ ਕੰਟਰੋਲ ਕੀਤਾ ਹੋਇਆ ਸੀ ਆਪਣੇ ਹੱਥ ਦੇ ਵਿੱਚ ਵੀ ਜਦੋਂ ਉਹਦਾ ਵਾਸਨਾ ਚੱਲਿਆ, ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਿਲੀ ਤੇ ਉਹਨੇ ਲੰਗਰ ਹੀ ਬੰਦ ਕਰ ਦਿੱਤਾ। ਉਹਨੇ ਉਹ ਪਹਿਲਾ ਸਮਾਂ ਸੀ ਸਿੱਖ ਇਤਿਹਾਸ ਦੇ ਵਿੱਚ, ਗੁਰ ਇਤਿਹਾਸ ਦੇ ਵਿੱਚ, ਜਦੋਂ ਰਸ਼ਦਾਂ ਇਹ ਆਪ ਸਾਂਭ ਲੈਂਦਾ ਸੀ ਤੇ ਪ੍ਰਸ਼ਾਦਾ ਛਕਣ ਲਈ ਦੂਜੇ ਬੰਨੇ ਭੇਜ ਦਿੰਦਾ ਸੀ। ਤੋ ਇਦਾਂ ਦੀਆਂ ਜਿਹੜੀਆਂ ਪ੍ਰੋਬਲਮ ਸੀ ਉਹ ਕ੍ਰੀਏਟ ਹੋਈਆਂ। ਫਿਰ ਜਿਹੜਾ ਪ੍ਰਿਥੀ ਚੰਦ ਸੀ ਇਹਦਾ ਅੱਗੇ ਜਿਹੜਾ ਪੁੱਤਰ ਸੀ ਮਿਹਰਵਾਨ, ਮਿਹਰਵਾਨ ਦਾ ਅੱਗੇ ਤੁਹਾਨੂੰ ਸ਼ਾਇਦ ਪਤਾ ਹੋਵੇ, ਜਿਹੜੇ ਤੁਹਾਡੇ ਵਿੱਚੋਂ ਫਿਰੋਜ਼ਪੁਰ ਏਰੀਏ ਵਾਲੇ ਨੇ ਕੋਈ ਮਾਲਵੇ ਦੇ, ਉੱਥੇ ਇੱਕ ਨਗਰ ਪੈਂਦਾ ਜੀ ਗੁਰੂ ਹਰ ਸਹਾਏ, ਗੁਰੂ ਹਰ ਸਹਾਏ ਇੱਕ ਨਗਰ ਪੈਂਦਾ। ਉਹ ਜਿਹੜਾ ਗੁਰੂ ਹਰ ਸਹਾਏ ਉਹ ਕੌਣ ਹੈ? ਉਹ ਆਮ ਤੌਰ ਉੱਤੇ ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਕਈ ਵਾਰ ਵੀ ਇਹ ਗੁਰੂ ਹਰ ਸਹਾਏ ਕੌਣ ਆ ਗਿਆ ਭਾਈ ਪੰਜਾਬ ਦੇ ਵਿੱਚ। ਇਹ ਜਿਹੜਾ ਗੁਰੂ ਹਰ ਸਹਾਏ ਹੈ ਅਸਲ ਵਿੱਚ ਇਹ ਪ੍ਰਿਥੀ ਚੰਦ ਦਾ ਪੋਤਰਾ ਸੀ, ਇਹਨੂੰ ਕਹਿੰਦੇ ਸੀ ਸੋਢੀ ਅਰਜੀ। ਜਿਹੜਾ ਪ੍ਰਿਥੀ ਚੰਦ ਹੈ ਉਹਦਾ ਪੁੱਤਰ ਮਿਹਰਵਾਨ ਹੈ, ਮਿਹਰਵਾਨ ਦਾ ਪੁੱਤਰ ਹਰ ਹੈ, ਉਹਦੇ ਨਾਂ ਤੇ ਉਹ ਨਗਰ ਹੈ ਜਿਹੜਾ ਉਹ ਗੁਰੂ ਹਰ ਸਹਾਏ ਉਹਨੂੰ ਕਹਿੰਦੇ ਨੇ, ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ। ਮਤਲਬ ਗੁਰੂ ਘਰ ਦੇ ਪੈਰਲਲ ਇਹਨਾਂ ਨੇ ਬਾਣੀ ਰਚਨੀ ਵੀ ਸ਼ੁਰੂ ਕਰ ਦਿੱਤੀ, ਇਹਨਾਂ ਨੇ ਬਹੁਤ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਘੜਨੀਆਂ ਵੀ ਸ਼ੁਰੂ ਕੀਤੀਆਂ। ਤੋ ਅਸੀਂ ਵੀ ਕਈ ਵਾਰ ਨਾ ਜਦੋਂ ਬਾਣੀ ਦੀ ਸਾਨੂੰ ਪਛਾਣ ਨਹੀਂ ਹੁੰਦੀ ਤੇ ਬਹੁਤੀ ਵਾਰ ਸਾਡੇ ਵਿਆਹ ਵਾਲੇ ਕਾਰਡਾਂ ਦੇ ਉੱਤੇ ਜਿਹੜੇ ਉਹ ਸ਼ਬਦ ਰਚੇ ਹੁੰਦੇ ਨੇ ਵੀ ਸਤਿਗੁਰ ਦਾਤੇ ਮਿਹਰ ਕਰਾਈ ਆਪਣਾ ਕਾਜ ਰਚਾਇਆ, ਇੱਦਾਂ ਕਰਕੇ ਜਿਹੜੀਆਂ ਉਹ ਪੰਗਤੀਆਂ ਨੇ, ਜਾਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਅਸੀਂ ਇਹ ਸਮਝ ਲੈਂਦੇ ਵੀ ਖੜੀ ਇਹ ਬਾਣੀ ਹੈ। ਇਹ ਬਾਣੀ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈਗੀ, ਬਲਕਿ ਗੁਰੂ ਗ੍ਰੰਥ ਸਾਹਿਬ ਦੀ ਰੀਸੇ ਇਹ ਬਾਣੀ ਜਿਹੜੀ ਹੈ ਇਹ ਰਚੀ ਗਈ ਗੁਰੂ ਨਾਨਕ ਦੇ ਨਾਂ ਹੇਠ। ਹੁਣ ਜਿਹੜੇ ਇਹ ਪ੍ਰਿਥੀ ਚੰਦ ਦਾ ਖਾਨਦਾਨ ਸੀ ਇਹ ਕੀ ਕਰਦਾ ਸੀ, ਇਹ ਗੁਰੂ ਅਰਜਨ ਸਾਹਿਬ ਤੱਕ ਬਾਅਦ ਵਿੱਚ ਗੁਰੂ ਮੰਨਣ ਲੱਗ ਪਿਆ ਤੇ ਅੱਗੋਂ ਇਹਨਾਂ ਨੇ ਆਪਣਾ ਸ਼ੁਰੂ ਕਰ ਲਿਆ, ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਨਹੀਂ ਮੰਨਿਆ। ਚੌਥੇ ਪਾਤਸ਼ਾਹ ਤੋਂ ਬਾਅਦ ਇਹਨਾਂ ਨੇ ਫਿਰ ਅੱਗੇ ਪ੍ਰਿਥੀ ਚੰਦ ਨੂੰ ਪੰਜਵਾਂ ਗੁਰੂ ਬਣਾ ਲਿਆ, ਛੇਵਾਂ ਗੁਰੂ ਅੱਗੇ ਸੋਢੀ ਹਰਜੀ ਬਣ ਗਿਆ, ਸੱਤਵਾਂ ਗੁਰੂ ਜਿਹੜਾ ਹੈ ਉਹ ਸੋਢੀ ਕੌਲ ਬਣ ਗਿਆ। ਮਤਲਬ ਇਹਨਾਂ ਦੀ ਇੱਕ ਪ੍ਰੋਪਰ ਜਿਹੜੀ ਬੰਸਾਵਲੀ ਹੈ ਉਹ ਅੱਗੇ ਚੱਲਦੀ ਰਹੀ ਹੈ। ਤੋ ਉਹਨਾਂ ਨੇ ਬਾਣੀ ਵੀ ਰਚੀ, ਉੱਥੇ ਲਿਖਿਆ ਹੈ ਸਾਡੇ ਇਤਿਹਾਸਿਕ ਗ੍ਰੰਥਾਂ ਵਿੱਚ, ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵੀਸ਼ਰੀ ਕਰੇ, ਕਵੀਸ਼ਰੀ ਕਰੇ ਸ਼ਬਦ ਉਹਨਾਂ ਕਵੀਸ਼ਰੀ ਵਰਤਿਆ, ਆਖਿਆ ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵੀਸ਼ਰੀ ਕਰੇ, ਸੋਪੀ ਬਾਣੀ ਨਾਨਕ ਨਾਮ ਹੇਠ ਉਚਰੇ। ਉਹ ਵੀ ਜਿਹੜੀ ਆਪਣੀ ਕਵੀਸ਼ਰੀ ਉਚਾਰਨ ਕਰਦਾ, ਜਿਹੜੀ ਬਾਣੀ ਉਚਾਰਨ ਕਰਦਾ ਉਹ ਕਿਵੇਂ ਕਰਦਾ? ਨਾਨਕ ਦੇ ਨਾਮ ਦੀ ਮੋਹਰ ਲਾ ਕੇ ਕਰਦਾ ਹੈ, ਇਹ ਭੁਲੇਖਾ ਪਾਉਣ ਦੇ ਲਈ ਵੀ ਸਿੱਖ ਜਿਹੜੇ ਨੇ ਉਲਝ ਜਾਣ। ਪਰ ਚੇਤਾ ਰੱਖੋ, ਜਿਨ੍ਹਾਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਮੁਹੱਬਤ ਸੀ ਉਹਨਾਂ ਨੇ ਕਦੀ ਵੀ ਜਿਹੜਾ ਹੈ ਉਹ ਮਿਹਰਬਾਨ ਵਾਲੇ ਬੰਨੇ ਮੂੰਹ ਨਹੀਂ ਕੀਤਾ, ਉਹਨਾਂ ਨੇ ਆਪਣਾ ਅਕੀਦਾ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਰੱਖਿਆ। ਤੇ ਮੈਂ ਇੱਕ ਬੇਨਤੀ ਹੋਰ ਕਰਦੇ ਹਾਂ, ਅੱਜ ਦੇ ਸਮੇਂ ਵਿੱਚ ਵੀ ਇਹ ਖਿਆਲ ਕਰਿਓ, ਠੀਕ ਹੈ ਦੁਨੀਆਂ ਦੇ ਕੋਈ ਇਤਿਹਾਸਕ ਗ੍ਰੰਥ ਹੋ ਸਕਦੇ ਨੇ, ਸਿੱਖਾਂ ਦੇ ਕੋਈ ਵਨ ਸੋਨੇ ਗ੍ਰੰਥ ਹੋ ਸਕਦੇ ਨੇ, ਜਿਨ੍ਹਾਂ ਵਿੱਚ ਕੋਈ ਇਤਿਹਾਸ ਹੋਵੇ, ਕੋਈ ਕੁਝ ਹੋਵੇ, ਪਰ ਜਿਹੜਾ ਰੁਤਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਇਹ ਰੁਤਬਾ ਹੋਰ ਕਿਸੇ ਗ੍ਰੰਥ ਨੂੰ ਦਿੱਤਾ ਨਹੀਂ ਜਾ ਸਕਦਾ। ਇਹ ਗੱਲ ਸਾਨੂੰ ਵੀ ਚੇਤੇ ਰੱਖਣ ਦੀ ਲੋੜ ਹੈ, ਕਿਉਂਕਿ ਆਮ ਤੌਰ ਉੱਤੇ ਹੁੰਦਾ ਹੈ ਨਾ ਜੀ ਆਹ ਫਲਾਨਾ ਗ੍ਰੰਥ ਹੈ, ਉਹ ਫਲਾਨਾ ਟਮਕਾਨਾ ਗ੍ਰੰਥ ਹੈ। ਠੀਕ ਹੈ ਉਹ ਸਾਰੇ ਗ੍ਰੰਥ ਆਪਣੀ ਜਗ੍ਹਾ ਉੱਤੇ ਰਿਸਪੈਕਟਫੁਲ ਹੋ ਸਕਦੇ ਨੇ, ਪਰ ਜਿਹੜਾ ਰੁਤਬਾ ਜਿਹੜਾ ਬਾਣੀ ਦਾ ਜਿਹੜਾ ਦਰਜਾ ਗੁਰੂ ਦਾ ਹੈ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇ ਉੱਤੇ ਗੱਦੀਆਂ ਲਾ ਕੇ ਬਹਿਣਾ, ਗਦੇਲੇ ਲਾ ਕੇ ਬਹਿਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇ ਉੱਤੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨਾ, ਇਹਦੇ ਬਾਰੇ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖ਼ਤ ਪਾਬੰਦੀ ਹੈ ਵੀ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੇਲਾ ਲਾ ਕੇ ਕੁਰਸੀ ਡਾਹ ਕੇ ਨਹੀਂ ਬਹਿ ਸਕਦਾ ਜੋ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੋਵੇ। ਤੋ ਇਹ ਸਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਅੱਜ ਅਸੀਂ ਬਾਣੀ ਤੋਂ ਜਦੋਂ ਅਣਜਾਣ ਹੋ ਗਏ, ਵੈਸੇ ਇੱਕ ਬੜੀ ਪਿਆਰੀ ਗੱਲ ਹੈ ਵੀ ਜਦੋਂ ਨਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਲਿਖ ਰਹੇ ਸਨ, 5 ਮਿੰਟ ਦਾ ਆਪਣਾ ਸਮਾਂ ਹੈ, ਆ ਫਿਰ ਕਹਿ ਕੇ ਮੈਂ ਮਾਫੀ ਮੰਗ ਲੈਣੀ, ਤੇ ਗੁਰੂ ਆਪਣੇ ਸਿੱਖਾਂ ਦਾ ਇਮਤਿਹਾਨ ਵੀ ਲੈਂਦਾ, ਕਹਿੰਦੇ ਵੀ ਜਦੋਂ ਨਾ ਇੱਦਾਂ ਭਾਈ ਗੁਰਦਾਸ ਸਾਹਿਬ ਦੀ ਕਲਮ ਚੱਲ ਰਹੀ ਸੀ, ਕਲਮ ਚੱਲਦੀ ਚੱਲਦੀ ਤੇ ਰੋਗੀ ਉਹ ਅੱਗੇ ਲਿਖਣ ਨਾ, ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਸਾਹਿਬ ਜੀ ਲਿਖਦੇ ਕਿਉਂ ਨਹੀਂ? ਕਹਿੰਦੇ ਮਹਾਰਾਜ ਆ ਜਿਹੜੀ ਹੁਣ ਤੁਸੀਂ ਤੁੱਕ ਹੀ ਇਹ ਤੁਹਾਡੀ ਬਾਣੀ ਨਹੀਂ ਹੈਗੀ। ਆਖਿਆ ਜਿਹੜਾ ਹੁਣ ਤੁਸੀਂ ਜੋ ਬੋਲਿਆ ਨਾ ਇਹ ਤੁਹਾਡੀ ਬਾਣੀ ਨਹੀਂ ਹੈਗੀ। ਉਹ ਕਹਿੰਦੇ ਵੀ ਕਮਾਲ ਦੀ ਗੱਲ ਹੈ, ਤੈਨੂੰ ਕਿਵੇਂ ਪਤਾ? ਤੇ ਉੱਥੇ ਫਿਰ ਭਾਈ ਗੁਰਦਾਸ

0: ਦਾਸ ਨੇ ਨਾ ਇੱਕ ਪੌੜੀ ਲਿਖੀ ਇਹ ਗੱਲ ਸਮਝਾਉਣ ਲਈ, ਇੱਕ ਪੌੜੀ ਲਿਖੀ ਉਹਨਾਂ ਨੇ। ਤੁਸੀਂ ਵੇਖੋ ਸਿੱਖ ਕਿੰਨਾ ਅਵੇਅਰ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਆਹ ਬਾਣੀ ਮੇਰੇ ਗੁਰੂ ਦੀ ਹੈ, ਆਹ ਬਾਣੀ ਮੇਰੇ ਗੁਰੂ ਦੀ ਨਹੀਂ ਹੈ। ਅੱਜ ਸਾਨੂੰ ਜੋ ਜਿਹੜਾ ਜੋ ਮਰਜ਼ੀ ਪੜ੍ਹਾਈ ਜਾਵੇ ਸਾਨੂੰ ਪਤਾ ਹੀ ਨਹੀਂ ਹੁੰਦਾ। ਪਿਛਲੇ ਦਿਨੀ ਇੱਕ ਭੈਣ ਹੈ ਇੱਥੇ ਆ ਗਈ, ਕਹਿੰਦੀ ਬਾਬਾ ਜੀ ਉਹ ਤੋਂ ਕਿੱਥੇ ਲਿਖੀ ਹੈ। ਮੈਂ ਕਿਹਾ ਜੀ ਕਿਹੜੀ? ਕਹਿੰਦੀ ਵੀ ਉਹ ਵੈਸੇ ਤੇ ਜਦੋਂ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਹੁੰਦੀ ਉਹ ਤੋਂ ਪਹਿਲਾਂ ਪੜ੍ਹੀ ਜਾਂਦੀ, ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰ ਵੰਗਤ ਦੂਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤਿਆਵੋ, ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਵਿਘਨਨ ਕੇ ਨਾਸ਼ਨ, ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਨ। ਤੋ ਇਹ ਆਂਦੀ ਆਹ ਬਾਣੀ ਕਿੱਥੇ ਲਿਖੀ ਗੁਰੂ ਗ੍ਰੰਥ ਸਾਹਿਬ 'ਚ? ਤੇ ਮੈਂ ਉਹਨੂੰ ਆਖਿਆ ਵੀ ਭੈਣੇ ਵੀ ਇਹ ਬਾਣੀ ਨਹੀਂ ਹੈਗੀ, ਇਹ ਇਤਿਹਾਸਕ ਗ੍ਰੰਥ ਦਾ ਇੱਕ ਕਵਿਤਾ ਹੈ, ਇਹ ਬਾਣੀ ਨਹੀਂ ਹੈ। ਉਹ ਕਹਿੰਦੀ ਅੱਛਾ ਜੀ, ਕਹਿੰਦੀ ਮੈਂ ਤੇ ਬਾਣੀ ਸਮਝੀ ਗਈ। ਤੇ ਇੱਕ ਦਿਨ ਮੈਂ ਇੱਥੇ ਕਥਾ ਕਰੀ ਜਾਵਾਂ, ਸਾਡੇ ਸਤਿਕਾਰਯੋਗ ਇੱਕ ਬਜ਼ੁਰਗ ਬੈਠੇ ਸੀ, ਤੋ ਮੈਂ ਪੰਗਤੀ ਪੜ੍ਹੀ ਵੀ ਨਾਨਕ ਦੁਖੀਆ ਸਭ ਸੰਸਾਰ, ਤੇ ਜਦੋਂ ਮੈਂ ਉੱਤਰ ਕੇ ਥੱਲੇ ਗਿਆ ਨਾ, ਤੇ ਚਲੋ ਉਹਨਾਂ ਦੇ ਵੱਸ ਦੀ ਗੱਲ ਨਹੀਂ, ਮੈਂ ਉਹਨਾਂ ਨੂੰ ਕੋਈ ਬਲੇਮ ਨਹੀਂ ਕਰ ਰਿਹਾ, ਮੇਰੇ ਲਈ ਸਤਿਕਾਰਯੋਗ ਨੇ, ਉਹ ਕਹਿੰਦੇ ਭਾਈ ਸਾਹਿਬ ਪੰਗਤੀ ਪੂਰੀ ਪੜ੍ਹਿਆ ਕਰੋ। ਮੈਂ ਕਿਹਾ ਜੀ ਪੰਗਤੀ ਪੂਰੀ ਕਿਵੇਂ? ਕਹਿੰਦੇ ਤੁਸੀਂ ਅੱਗੇ ਪੰਗਤੀ ਨਹੀਂ ਪੜ੍ਹੀ। ਮੈਂ ਕਿਹਾ ਕਿਹੜੀ? ਕਹਿੰਦਾ ਤੁਸੀਂ ਕਿਹਾ ਨਾਨਕ ਦੁਖੀਆ ਸਭ ਸੰਸਾਰ, ਅੱਗੇ ਤੇ ਪੜ੍ਹੇ ਨਹੀਂ ਵੀ ਸੋ ਸੁਖੀਆ ਜਿਸ ਨਾਮ ਆਧਾਰ। ਮੈਂ ਕਿਹਾ ਇਹ ਬਾਣੀ ਨਹੀਂ ਹੈਗੀ। ਕਹਿੰਦੇ ਉਹ ਅੱਛਾ। ਮੈਂ ਕਿਹਾ ਉਹ ਇੱਥੇ ਖਤਮ ਹੋ ਜਾਂਦਾ, ਨਾਨਕ ਦੁਖੀਆ ਸਭ ਸੰਸਾਰ, ਆਹ ਜਿਹੜਾ ਤੁਸੀਂ ਕਹਿ ਰਹੇ ਸੋ ਸੁਖੀਆ ਜਿਸ ਨਾਮ ਆਧਾਰ, ਇਹ ਬਾਣੀ ਨਹੀਂ ਹੈਗੀ। ਕਹਿੰਦੇ ਅਸੀਂ ਤੇ ਬੜੇ ਚਿਰ ਤੋਂ ਇੱਦਾਂ ਸੁਣ ਕੇ ਬੈਠੇ ਹਾਂ। ਫਿਰ ਉਹਨਾਂ ਨੂੰ ਮੈਂ ਫੋਨ ਦੇ ਵਿੱਚੋਂ ਖੋਲ ਕੇ ਵਿਖਾਇਆ, ਮੈਂ ਕਿਹਾ ਵੀ ਆਹ ਵੇਖੋ ਸ਼ਬਦ ਆ ਹੈ। ਉਹ ਅੱਗੇ ਫਿਰ ਹੁੰਦਾ ਹੈ ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਪਤ ਨਾ ਲੇਖੇ ਪਾਏ, ਇਹ ਹੈ ਅੱਗੇ। ਪਰ ਹੁਣ ਆਪਾਂ ਹੁਣ ਤੁਹਾਡੇ ਚੋਂ ਕਿੰਨਿਆਂ ਨੂੰ ਇੱਦਾਂ ਲੱਗਦਾ ਹੋਊਗਾ, ਵੇਖੋ ਵੀ ਸੋ ਸੁਖੀ ਆ ਜਿਸ ਨਾਮ ਆਧਾਰ, ਵੀ ਇਹ ਇੱਥੇ ਸਮਾਪਤੀ ਹੁੰਦੀ ਨਹੀਂ, ਇਹ ਬਾਣੀ ਨਹੀਂ ਹੈ। ਤੋ ਭਾਈ ਗੁਰਦਾਸ ਜੀ ਸਾਧ ਸੰਗਤ ਕਲਮ ਰੋਗੀ, ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਮਹਾਰਾਜ ਇਹ ਤੁਹਾਡੀ ਬਾਣੀ ਨਹੀਂ ਹੈਗੀ। ਉਹ ਕਹਿੰਦੇ ਜੀ ਤੁਹਾਨੂੰ ਕਿਵੇਂ ਪਤਾ ਲੱਗਾ? ਤੇ ਭਾਈ ਗੁਰਦਾਸ ਨੇ ਨਾ ਉੱਥੇ ਫਿਰ ਇੱਕ ਕਵਿਤ ਉਚਾਰਨ ਕੀਤਾ, ਉਹਨਾਂ ਆਖਿਆ ਜੈਸੇ ਅਨਚਰ ਨਰਪਤ ਕੀ ਪਛਾਣੈ ਭਾਖਾ, ਆਖਿਆ ਜਿਵੇਂ ਰਾਜਾ ਨਾ ਆਪਣੇ ਨੌਕਰ ਦੀ ਬੋਲੀ ਪਛਾਣਦਾ ਤੇ ਨੌਕਰ ਆਪਣੇ ਰਾਜੇ ਦੀ ਬੋਲੀ ਪਛਾਣਦਾ। ਤੁਸੀਂ ਤੁਹਾਡੇ ਘਰ 'ਚ ਕੋਈ ਬੰਦਾ ਕੰਮ ਕਰਨ ਵਾਲਾ ਹੋਵੇ, ਤੁਹਾਡੀ ਜੌਬ 'ਤੇ ਕੋਈ 10 ਬੰਦੇ ਤੁਹਾਡੇ ਥੱਲੇ ਕੰਮ ਕਰਦੇ ਹੋਣ, ਤੁਹਾਨੂੰ ਫੋਨ ਆਵੇ ਤੇ ਕਈ ਵਾਰ ਫੋਨ ਦੀ ਸਕਰੀਨ ਵੇਖਣ ਦੀ ਵੀ ਲੋੜ ਨਹੀਂ, ਜਦੋਂ ਕੰਨ ਨੂੰ ਲਾ ਕੇ ਉਹਨੇ ਹੈਲੋ ਕਿਹਾ, ਕਹਿੰਦਾ ਹਾਂ ਕਿੱਦਾਂ, ਕੀ ਕੋਈ ਪ੍ਰੋਬਲਮ ਹੋ ਗਈ? ਜਦੋਂ ਤੁਹਾਡੀ ਸਾਂਝ ਬਣ ਜਾਂਦੀ ਹੈ ਨਾ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਬੋਲੀ ਕਿਹਦੀ ਹੈ। ਤੇ ਤੁਸੀਂ ਆਹ ਵੇਖੋ ਜਦੋਂ ਨਾ ਘਰਾਂ ਵਿੱਚ ਕਈ ਵਾਰ ਸ਼ਾਮ ਨੂੰ ਜਾ ਕੇ ਤੁਸੀਂ ਗੱਡੀ ਗਰਾਹ ਚਲਾਉਣੀ ਹੋਵੇ ਤੇ ਸਾਰਾ ਟੱਬਰ ਘਰੇ ਬੈਠਾ ਤੇ ਅੰਦਰ ਨਿਗਾਹ ਜਿਹਾ ਬੱਚਾ ਕਹਿੰਦਾ ਪਾਪਾ ਆ ਗਿਆ, ਹੋਰ ਗੱਡੀਆਂ ਵੀ ਉੱਧਰ ਦੀ ਲੰਘਦੀਆਂ ਨੇ, ਮਤਲਬ ਬੰਦਾ ਜਿੱਥੇ ਸਾਂਝ ਬਣ ਜਾਂਦੀ ਹੈ ਉੱਥੇ ਜਿਹੜਾ ਅੰਦਾਜ਼ਾ ਉਹ ਬੜਾ ਪੱਕਾ ਹੋ ਜਾਂਦਾ ਵੀ ਨਹੀਂ ਉਹੀ ਹੈ, ਵੀ ਆਹ ਹੋਰ ਤੇ ਕੋਈ ਹੋ ਨਹੀਂ ਸਕਦਾ ਉਹੀ ਹੈ। ਹੁਣ ਵੇਖੋ ਭਾਈ ਗੁਰਦਾਸ ਸਾਹਿਬ ਨੇ ਕੀ ਕਿਹਾ, ਆਖਿਆ ਜੈਸੀ ਅਨਚਰ ਨਰਪਤ ਕੀ ਪਛਾਣੈ ਭਾਖਾ, ਆਖਿਆ ਮਹਾਰਾਜ ਜਿਵੇਂ ਨਾ ਨੌਕਰ ਆਪਣੇ ਰਾਜੇ ਦੀ ਬੋਲੀ ਸਿਆਣ ਜਾਂਦਾ, ਆਖਿਆ ਮੈਂ ਤੁਹਾਡਾ ਨੌਕਰ ਤੇ ਤੁਸੀਂ ਮੇਰੇ ਰਾਜੇ, ਮੈਨੂੰ ਪਤਾ ਵੀ ਕਿਹੜੀ ਬਾਣੀ ਦੀ ਤੁਕ ਤੁਹਾਡੀ ਹੈ ਤੇ ਕਿਹੜੀ ਬਾਣੀ ਦੀ ਤੁਕ ਤੁਹਾਡੀ ਨਹੀਂ ਹੈਗੀ। ਜੈਸੀ ਅਨਚਰ ਨਰਪਤ ਕੀ ਪਛਾਣੈ ਭਾਖਾ, ਬੋਲਤ ਬਚਨ ਖਿਨ ਬੁੱਝੇ ਬਿਨ ਦੇਖ ਹੀ, ਆਖਿਆ ਬਿਨਾਂ ਦੇਖੇ ਤੋਂ ਹੀ ਉਹ ਗੱਲ ਬੁੱਝ ਜਾਂਦਾ, ਉਹਨੇ ਵੇਖਿਆ ਵੀ ਨਹੀਂ ਹੁੰਦਾ, ਚਿਹਰਾ ਵੀ ਨਹੀਂ ਵੇਖਿਆ ਹੁੰਦਾ। ਫਿਰ ਹੁਣ ਅੱਗੇ ਉਹਨਾਂ ਆਖਿਆ ਜੈਸੇ ਜੌਹਰੀ ਪਰਖ ਜਾਣਤ ਹੈ ਰਤਨ ਕੀ, ਆਖਿਆ ਜਿਹੜਾ ਜੌਹਰੀ ਹੁੰਦਾ ਨਾ ਉਹਨੂੰ ਹੀਰੇ ਦੀ ਪਛਾਣ ਆ ਜਾਂਦੀ ਆ ਵੀ ਆਹ ਵਾਕਈ ਹੀਰਾ, ਤੇ ਜਿਹੜਾ ਕੱਚਾ ਹੋਵੇ ਉਹਨੂੰ ਤੇ ਭਾਵੇਂ ਕੱਚ ਵੇਚ ਦਿਓ ਉਹਨੂੰ ਕੀ ਪਤਾ। ਜਿਹੜਾ ਜਿਹੜਾ ਸਿੱਖ ਜੌਹਰੀ ਬਣ ਗਿਆ ਨਾ ਉਹਨੂੰ ਪਤਾ ਲੱਗ ਜਾਂਦਾ ਆਹ ਗੁਰਮਤ ਹੈ, ਆਹ ਮਨਮਤ ਹੈ, ਆਹ ਪਖੰਡ ਹੈ। ਜਿਹੜਾ ਅਜੇ ਜੌਹਰੀ ਨਹੀਂ ਬਣਿਆ ਉਹਦੇ ਕੋਲ ਜੋ ਮਰਜ਼ੀ ਕਰਾਈ ਜਾਓ, ਉਹਦੇ ਕੋਲ ਜੋ ਮਰਜ਼ੀ ਕਰਾਈ ਜਾਓ। ਤੋ ਬਾਬਾ ਜੀ ਨੇ ਕਿਹਾ ਜੈਸੇ ਜੌਹਰੀ ਪਰਖ ਜਾਣਤ ਹੈ ਰਤਨ ਕੀ, ਦੇਖਤ ਹੀ ਕਹਿ ਖਰੋ ਖੋਟੋ ਰੂਪ ਹੀ, ਉਹਨੇ ਵੇਖਦੇ ਹੀ ਕਹਿ ਦਿੱਤਾ ਵੀ ਆਹ ਖਰਾ ਤੇ ਆ ਖੋਟਾ, ਕਿਉਂਕਿ ਪਾਰਖੂ ਹੋ ਗਿਆ ਨਾ ਉਹਨੂੰ ਪਤਾ ਲੱਗ ਜਾਂਦਾ। ਤੇ ਸਾਨੂੰ ਅਜੇ ਤਾਈਂ ਪਤਾ ਨਹੀਂ ਲੱਗਾ, ਕਿਵਾਂ ਕਰਿਓ, ਸਾਨੂੰ ਅਜੇ ਤਾਈਂ ਪਤਾ ਨਹੀਂ ਲੱਗਾ। ਅਸੀਂ ਸਾਰੀ ਮਨਮਤ ਵੀ ਕਰਦੇ ਹਾਂ, ਸਾਰਾ ਪਖੰਡਵਾਦ ਵੀ ਕਰਦੇ ਹਾਂ, ਅਜੇ ਸਾਡੀ ਬੁੱਧੀ ਜੌਹਰੀਆਂ ਵਾਲੀ ਬਣੀ ਨਹੀਂ। ਸਾਨੂੰ ਤੇ ਜਿੱਥੇ ਬਹਾ ਦਿਓ ਕਈ ਵਾਰ ਅਸੀਂ ਉੱਥੇ ਹੀ ਬਹਿ ਜਾਂਦੇ, ਕੋਈ ਨਹੀਂ ਕੋਈ ਬਾਬਾ ਸਾਖੀਆਂ ਸੁਣਾਈ ਜਾਵੇ, ਗੱਪਾਂ ਮਾਰੀ ਜਾਵੇ, ਝੂਠ ਮਾਰੀ ਜਾਵੇ ਤਾਂ ਵੀ ਵਾਹ ਭਲਾ, ਕੋਈ ਕੁਛ ਸੁਣਾ ਜਾਵੇ ਤਾਂ ਵੀ ਵਾਹ ਭਲਾ। ਤੋ ਬਾਬਾ ਜੀ ਨੇ ਅਗਲੀ ਪੰਕਤੀ ਵਿੱਚ ਆਖਿਆ ਜੈਸੇ ਖੀਰ ਨੀਰ ਕੋ ਨਿਬੇਰੋ ਕਰ ਜਾਣੈ ਹੰਸ, ਰਾਖੀਏ ਮਲਾਏ ਭਿੰਨ ਭਿੰਨ ਕਹਿ ਸਰੇਖ ਹੀ, ਆਖਿਆ ਮਹਾਰਾਜ ਜਿਵੇਂ ਨਾ ਦੁੱਧ ਰੱਖਿਆ ਹੋਵੇ ਹੰਸ ਦੇ ਸਾਹਮਣੇ ਤੇ ਉਹ ਦੁੱਧ ਵੱਖਰਾ ਕਰ ਦਿੰਦਾ ਤੇ ਪਾਣੀ ਵੱਖਰਾ ਕਰ ਦਿੰਦਾ, ਹੰਸ ਬਿਰਤੀ ਵਾਲਿਆਂ ਨੂੰ ਪਤਾ ਹੁੰਦਾ ਕਿਹੜੀ ਗੁਰਬਾਣੀ ਹੈ ਤੇ ਕਿਹੜੀ ਗੁਰਬਾਣੀ ਨਹੀਂ ਹੈ, ਕਿਹੜਾ ਗੁਰਬਾਣੀ ਦਾ ਸਿਧਾਂਤ ਹੈ ਤੇ ਕਿਹੜਾ ਗੁਰਬਾਣੀ ਦਾ ਸਿਧਾਂਤ ਨਹੀਂ ਹੈ। ਜਦੋਂ ਬਿਰਤੀ ਹੰਸ ਵਾਲੀ ਨਾ ਹੋਵੇ ਤੇ ਫਿਰ ਨਹੀਂ ਪਤਾ ਲੱਗਦਾ। ਜੈਸੇ ਖੀਰ ਨੀਰ ਕੁ ਨਬੇਰੋ ਕਰ ਜਾਣੇ ਹੰਸ, ਰਾਖੀਏ ਮਿਲਾਏ ਭਿੰਨ ਭਿੰਨ ਕਹਿ ਸਰੇਖ ਹੀ, ਤੈਸੇ ਗੁਰ ਸ਼ਬਦ ਸੁਣਤ ਪਹਿਚਾਨੈ ਸਿੱਖ। ਏਦਾਂ ਹੀ ਗੁਰੂ ਦੇ ਸ਼ਬਦ ਨੂੰ ਸੁਣਦਿਆਂ ਹੀ ਸਿੱਖ ਪਛਾਣ ਕਰ ਲੈਂਦਾ। ਤੈਸੇ ਗੁਰ ਸ਼ਬਦ ਸੁਣਤ ਪਹਿਚਾਨੈ ਸਿੱਖ, ਆਨ ਬਾਣੀ ਕ੍ਰਿਤਮ ਨਾ ਗਣਿਤ ਲੇਖਿਆ ਹੀ। ਆਖਿਆ ਹੋਰ ਕਿਸੇ ਬਾਣੀ ਨੂੰ ਉਹ ਲੇਖੇ ਵਿੱਚ ਹੀ ਨਹੀਂ ਪਾਉਂਦਾ। ਤਾਂ ਗੁਰੂ ਕਿਰਪਾ ਕਰੇ ਸਾਡੀ ਸਾਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ, ਸਾਧ ਸੰਗਤ ਐਸੀ ਬਣੇ ਕਿ ਅਸੀਂ ਆਪਣੇ ਗੁਰੂ ਦੀ ਬਾਣੀ ਨੂੰ ਉਦਾਂ ਪਛਾਣੀਏ ਜਿੱਦਾਂ ਭਾਈ ਗੁਰਦਾਸ ਨੇ ਪਛਾਣ ਲਿਆ ਸੀ। ਅਸੀਂ ਗੁਰਮਤ ਤੇ ਮਨਮਤ ਦਾ ਨਖੇੜਾ ਕਰ ਲਈਏ। ਤੋ ਸਾਰਿਆਂ ਦਾ ਧੰਨਵਾਦ, ਬੜੀ ਇਕਾਗਰਤਾ ਤੇ ਟਿਕਾਅ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਸੋ ਯਤਨ ਕਰਿਆ ਕਰੋ ਵੀ ਜਦੋਂ ਵੀ ਆਪਾਂ ਐਤਵਾਰ ਨੂੰ ਹਫ਼ਤੇ ਬਾਅਦ ਗੁਰੂ ਦਰਬਾਰ ਵਿੱਚ ਪਹੁੰਚਦੇ ਹਾਂ ਤੇ ਆਪਾਂ ਬਾਣੀ ਦੀ ਵਿਚਾਰ ਦੇ ਨਾਲ ਜੁੜਿਆ ਕਰੀਏ। ਧੰਨਵਾਦ ਭੁੱਲਾਂ ਮੇਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਹੋਣਾਂ ਦੇ, ਜਿਨ੍ਹਾਂ ਨੇ ਪੰਚਮ ਪਾਤਸ਼ਾਹ ਦੇ ਸ਼ਬਦ ਦੀ ਓਠ ਹੇਠ ਜੋ ਹੈ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਣਤਰ ਹੈ, ਜੋ ਉਸਦੀ ਸੰਪਾਦਨਾ ਕਿਸ ਤਰ੍ਹਾਂ ਹੋਈ, ਉਸ ਦੀ ਸਾਂਝ ਆਪ ਜੀ ਦੇ ਨਾਲ ਪਾਈ ਹੈ। ਇਸੇ ਹੀ ਵਿਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅੱਜ ਇੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਇੱਕ ਸਪੈਸ਼ਲ ਜੋ ਹੈ ਗੁਰਮਤਿ ਸੈਮੀਨਾਰ ਜੋ 1 ਵਜੇ ਇਸੇ ਹੀ ਦੀਵਾਨ ਹਾਲ ਦੇ ਵਿੱਚ ਸ਼ੁਰੂ ਹੋਣਾ ਹੈ, ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਮੁੱਢਲੀਆਂ ਸਿੱਖਿਆਵਾਂ ਹਨ ਉਹ ਇੱਕ ਸਿੱਖ ਲਈ ਕਿਹੜੀਆਂ ਹਨ, ਅਤੇ ਉਸ ਦੇ ਨਾਲ ਨਾਲ ਹੀ ਇਹਨਾਂ ਸਿੱਖਿਆਵਾਂ ਦੇ ਆਧਾਰ ਦੇ ਉੱਤੇ ਇੱਕ ਸਿੱਖ ਦਾ ਜੋ ਹੈ ਸ਼ਖਸੀ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਅਤੇ ਨਾਲ ਦੀ ਨਾਲ ਉਸਦਾ ਜਿਹੜਾ ਸਮਾਜਿਕ ਜੀਵਨ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਸ ਦੇ ਵਾਸਤੇ ਸਾਡੇ ਕੋਲ 3 ਵਿਦਵਾਨ ਹੋਣਗੇ। 3 ਵਿਦਵਾਨ ਪਹਿਲਾਂ ਇਹਨਾਂ ਵਿਸ਼ਿਆਂ ਦੇ ਉੱਤੇ ਬੋਲਣਗੇ, ਉਸ ਤੋਂ ਬਾਅਦ ਜਿਹੜਾ ਇੰਟਰਸਟਿੰਗ ਪੀਰੀਅਡ ਹੈ ਉਹ ਹੈ ਤੁਹਾਡੇ ਸਵਾਲਾਂ ਦੇ ਜਵਾਬ। 1 ਘੰਟਾ ਜੋ ਹੈ ਉਹ ਇਸ ਵਾਸਤੇ ਰੱਖਿਆ ਗਿਆ, ਤੁਸੀਂ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੁਹਾਡਾ ਕੋਈ ਸ਼ੰਕਾ ਹੈ ਜਾਂ ਜੋ ਵਿਦਵਾਨ ਤੁਹਾਨੂੰ ਆਪਣੀ ਸਖਸ਼ੀ ਰਹਿਣੀ ਜਾਂ ਗੁਰਮਤਿ ਦੀ ਰਹਿਣੀ ਦੇ ਬਾਰੇ ਜੋ ਦੱਸਣਗੇ ਜਾਂ ਸਮਾਜਿਕ ਰਹਿਣੀ ਬਾਰੇ, ਉਹਨਾਂ ਦੇ ਵਿੱਚੋਂ ਆਪ ਜੀ ਦਾ ਕੋਈ ਸਵਾਲ ਹੈ ਤਾਂ ਉਹ ਤੁਸੀਂ ਲਿਖ ਕੇ ਦੇਣਾ। ਇਹ ਵਿਦਵਾਨ ਜੋ ਹਨ ਉਹ ਆਪ ਜੀ ਨੂੰ ਇੱਥੇ ਜਵਾਬ ਦੇਣਗੇ ਗੁਰਬਾਣੀ ਦੇ ਆਧਾਰ ਦੇ ਉੱਤੇ, ਗੁਰਬਾਣੀ ਸਾਡੀ ਕੀ ਸਾਨੂੰ ਸਮਝਾਉਂਦੀ ਹੈ। ਉਹ ਸੈਮੀਨਾਰ 1 ਵਜੇ ਸ਼ੁਰੂ ਹੋਣਾ ਅਤੇ 3 ਵਜੇ ਤੱਕ ਉਹ ਚੱਲੇਗਾ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ 1 ਤੋਂ 3 ਵਜੇ ਤੱਕ ਇਸੇ ਹੀ ਦੀਵਾਨ ਹਾਲ ਦੇ ਵਿੱਚ ਆ ਕੇ ਹਾਜ਼ਰੀਆਂ ਜ਼ਰੂਰ ਭਰਨੀਆਂ। ਉਹ ਬਹੁਤ ਹੀ ਇਨਫੋਰਮੇਟਿਵ ਜਾਣਕਾਰੀ ਭਰਪੂਰ ਜੋ ਹੈ ਸੈਮੀਨਾਰ ਉਹ ਆਪ ਜੀ ਦੇ ਨਾਲ ਉਹਦੀ ਵਿਦਵਾਨ ਜੋ ਹਨ ਉਹ ਸਾਂਝ ਪਾਉਣਗੇ, ਅਤੇ ਖਾਸ ਕਰਕੇ ਜਿਹੜੇ ਸਾਡੇ ਅੱਜ ਕੱਲ੍ਹ ਦੇ ਸ਼ੰਕੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ, ਕੋਈ ਵੀ ਤੁਹਾਡਾ ਸ਼ੰਕਾ ਹੈ ਤੁਸੀਂ ਲਿਖ ਕੇ ਸਾਨੂੰ ਸਵਾਲ ਦੇਣਾ, ਅਤੇ ਉਹ ਰਿਲੇਟਡ ਵਿਦਵਾਨ ਜੋ ਹਨ ਉਹ ਤੁਹਾਨੂੰ ਉਹਨਾਂ ਦੇ ਜਵਾਬ ਦੇਣਗੇ। ਖਾਸ ਕਰ ਸਾਡੀ ਸਖਸ਼ੀ ਰਹਿਣੀ ਕਿ ਸਾਡਾ ਜਿਹੜਾ ਆਪਣਾ ਜੀਵਨ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਬਾਰੇ ਅਸੀਂ ਨਿਤਾ ਪ੍ਰਤੀ ਜੋ ਵਹਿਮਾਂ ਭਰਮਾਂ ਦੇ ਵਿੱਚ ਜੋ ਰਿਚੁਅਲ ਦੇ ਵਿੱਚ ਅਸੀਂ ਲੰਘ ਰਹੇ ਹਾਂ ਕੀ ਉਹ ਠੀਕ ਹਨ, ਜਾਂ ਅਸੀਂ ਜੋ ਵਿਆਹਾਂ ਸ਼ਾਦੀਆਂ 'ਤੇ ਜੋ ਕਰ ਰਹੇ ਹਨ ਉਹਦੇ ਬਾਰੇ ਫਾਰ ਐਗਜ਼ਾਮਪਲ ਮੈਂ ਕਹਿ ਰਿਹਾ ਕਿ ਕੀ ਵਿਆਹਾਂ ਦੇ ਸਮੇਂ ਮੁੰਦੀ ਵਟਾਉਣੀ ਜਾਂ ਇੱਕ ਦੂਜੇ ਦੇ ਨਾਲ ਜੋ ਰਿੰਗ ਸੈਰੇਮਨੀ ਕਰਨੀ ਕੀ ਉਹ ਗੁਰਮਤਿ ਦੇ ਅਨੁਸਾਰ ਹੈ। ਇਸ ਤਰ੍ਹਾਂ ਦੇ ਜੋ ਸਵਾਲ ਹਨ ਜੋ ਆਪ ਜੀ ਦੇ ਜੋ ਆਪਣੀ ਸਖਸ਼ੀ ਰਹਿਣੀ ਬਾਰੇ ਉਹ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਹੋ ਗੁਰਬਾਣੀ ਦੇ ਆਧਾਰ ਦੇ ਉੱਤੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹਨ ਅਤੇ ਸਾਡੀ ਸਖਸ਼ੀ ਰਹਿਣੀ ਹੋਣੀ ਕਿਸ ਤਰ੍ਹਾਂ ਦੀ ਚਾਹੀਦੀ ਹੈ, ਅਤੇ ਇਸੇ ਹੀ ਤਰ੍ਹਾਂ ਅਸੀਂ ਸਮਾਜ ਦੇ ਵਿੱਚ ਜਦੋਂ ਵਿਚਰਨਾ ਅਤੇ ਉਹ ਸਾਡੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸੋ ਇਹਨਾਂ ਦੇ ਆਧਾਰ 'ਤੇ ਜੇ ਆਪ ਜੀ ਦੇ ਪਾਸ ਕੋਈ ਸਵਾਲ ਹਨ ਜਾਂ ਉਹਨਾਂ ਪਾਸੋਂ ਉਹਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਜੋ ਆਪ ਜੀ ਦੇ ਜੇਨ ਦੇ ਵਿੱਚ ਕੋਈ ਸਵਾਲ ਆਉਂਦੇ ਹਨ ਅਤੇ ਉਹਨਾਂ ਦੇ ਜਵਾਬ ਉਹ ਜੋ ਵੀ ਗੁਰਬਾਣੀ ਦੇ ਆਧਾਰ 'ਤੇ ਹੋਣਗੇ ਉਹ ਆਪ ਜੀ ਨਾਲ ਸਾਂਝੇ ਕਰਨਗੇ। ਅਤੇ ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਮੈਂ ਆਪ ਜੀ ਨਾਲ ਪਹਿਲਾਂ ਵੀ ਸਾਂਝ ਪਾਈ ਸੀ ਕਿ 13 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9:30 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ, ਜਿਹੜੇ ਵੀ ਵੀਰ ਭੈਣ ਜੋ ਅੰਮ੍ਰਿਤ ਦੇ ਬਲਾਖੀ ਹਨ ਬਾਹਰ ਆਪਣੇ ਲੌਬੀ ਦੇ ਵਿੱਚ ਡੈਸਕ ਦੇ ਉੱਪਰ ਆਪਣਾ ਨਾਂ ਲਿਖਵਾ ਦੇਣ, ਜੇ ਉਹਨਾਂ ਨੂੰ ਕਕਾਰ ਚਾਹੀਦੇ ਹਨ ਬੇਸ਼ੱਕ ਹੁਣ ਲੈ ਜਾਣ, ਅਤੇ ਜੋ ਅੰਮ੍ਰਿਤ ਸੰਚਾਰ ਹੈ ਉਹ ਦਿਨ ਐਤਵਾਰ 13 ਸਤੰਬਰ 9:30 ਹੋਣਾ। ਅਤੇ ਇਸੇ ਹੀ ਤਰ੍ਹਾਂ ਜੋ ਖਬਰ ਆਪ ਜੀ ਨਾਲ ਮੈਂ ਸਾਂਝੀ ਕੀਤੀ ਸੀ, ਇੱਕ ਵਾਰੀ ਫਿਰ ਦੁਹਰਾ ਦਿਆਂ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਵੱਲੋਂ ਜੋ ਹੈ ਉਹ ਨਵੀਂ ਇਮਾਰਤ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਕਿ 5 ਪਿਆਰਿਆਂ ਦੀ ਅਗਵਾਈ ਦੇ ਵਿੱਚ 20 ਸਤੰਬਰ ਨੂੰ ਬਾਹਰ ਜੋ ਪਿੱਛੇ ਜਗ੍ਹਾ ਹੈ ਨਵਾਂ ਗੁਰਦੁਆਰਾ ਸਾਹਿਬ ਉੱਥੇ ਬਣਨਾ ਹੈ। 75,000 ਸਕੇਅਰ ਫੁੱਟ ਦਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੋਵੇਗੀ 3 ਮੰਜ਼ਲੀ, ਅਤੇ ਉਹਦੇ ਜੋ ਸਕੈਚ ਹਨ ਉਹ ਵੀ ਉਸ ਦਿਨ 20 ਤਰੀਕ ਨੂੰ ਜੋ ਹੈ ਇੱਥੇ ਰਿਲੀਜ਼ ਕੀਤੇ ਜਾਣਗੇ। ਫੋਟੋਆਂ ਵੀ ਦਿਖਾਈਆਂ ਜਾਣਗੀਆਂ ਕਿ ਜੋ ਇਮਾਰਤ ਦੀ ਆਖਰੀ ਦਿੱਖ ਹੋਵੇਗੀ ਉਹ ਕਿਸ ਤਰ੍ਹਾਂ ਦੀ ਹੋਵੇਗੀ। ਅਤੇ ਉਹਦੇ ਵਾਸਤੇ ਪੂਰਾ ਹਫ਼ਤਾ 13 ਤਰੀਕ ਤੋਂ ਲੱਗ ਕੇ ਅਤੇ 20 ਤਰੀਕ ਤੱਕ ਸਪੈਸ਼ਲ ਜੋ ਖਾਸ ਸਮਾਗਮ ਇੱਥੇ ਰੱਖੇ ਗਏ ਹਨ, ਜਿਨ੍ਹਾਂ ਦੇ ਵਿੱਚ ਕੋਈ ਇੰਡੀਆ ਤੋਂ ਵੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਅਤੇ ਹੋਰ ਵੀ ਜੋ ਸਾਡੇ ਵਿਦਵਾਨ ਹਨ ਉਹ ਆਪ ਜੀ ਦੇ ਨਾਲ ਪੂਰਾ ਹਫ਼ਤਾ ਜੋ ਹੈ ਇੱਥੇ ਸਾਂਝ ਪਾਉਣਗੇ। ਅਤੇ ਆਪ ਜੀ ਨੂੰ ਬੇਨਤੀ ਹੈ ਕਿ ਉਹ ਸਾਰਾ ਹਫ਼ਤਾ ਹੁੰਮ ਹੁਮਾ ਕੇ ਇਹਨਾਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ 5 ਪਿਆਰਿਆਂ ਦੀ ਅਗਵਾਈ ਵਿੱਚ ਜੋ ਆਪਾਂ ਨੇ 20 ਤਰੀਕ ਨੂੰ 1 ਵਜੇ ਦਿਨ ਐਤਵਾਰ ਟੱਕ ਲਾਉਣਾ ਹੈ, ਉਸ ਵਿੱਚ ਆਪਾਂ ਸਾਰੇ ਰਲ ਮਿਲ ਕੇ ਇਸ ਕਾਰਜ ਦੀ ਸ਼ੁਰੂਆਤ ਕਰ ਸਕੀਏ ਜੀ। ਅਤੇ ਹੁਣ ਸਮਾਂ ਹੈ ਹਮੇਸ਼ਾ ਦੀ ਤਰ੍ਹਾਂ ਸਾਡੇ ਬੜੇ ਸਤਿਕਾਰਯੋਗ ਢਾਡੀ ਵੀਰ ਭਾਈ ਗੁਰਪ੍ਰੀਤ ਸਿੰਘ ਜੀ, ਉਹ ਆਪ ਜੀ ਦੇ ਨਾਲ 1 ਵਜੇ ਤੱਕ ਸਾਂਝ ਪਾਉਣਗੇ। ਉਸ ਤੋਂ ਬਾਅਦ ਉਹ ਜਿਹੜਾ ਮੈਂ ਸੈਮੀਨਾਰ ਕਿਹਾ ਹੈ ਉਹ ਸ਼ੁਰੂ ਹੋਵੇਗਾ, ਅਤੇ ਤੁਸੀਂ ਜ਼ਰੂਰ ਉਸ ਸੈਮੀਨਾਰ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆਂ। ਆਓ ਭਾਈ ਸਾਹਿਬ ਪਾਸੋਂ ਜੋ ਹੈ ਗੁਰ ਇਤਿਹਾਸ ਦੀ ਜੋ ਹੈ ਜਾਂ ਆਪਣੇ ਗੁਰ ਸ਼ਬਦ ਦੀ ਜੋ ਵੀ ਢਾਡੀ ਵਾਰਾਂ ਰਹੀ ਇਹ ਪੇਸ਼ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗਤਾਂਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਵੀਕਐਂਡ ਦੇ ਦੀਵਾਨ ਸਜੇ ਹੈ ਉਹਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਰਹੇ ਹੋ। ਬੇਅੰਤ ਸੰਗਤਾਂ ਨੇ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਹੋਏ, ਸੁਖਮਨੀ ਸਾਹਿਬ ਦੇ ਜਾਪ ਹੋ ਰਹੇ ਆ, ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਅਰਦਾਸ ਹੋ ਰਹੀ ਹੈ ਔਰ ਕਥਾ ਕੀਰਤਨ ਹੋ ਰਹੇ ਹੈ, ਅਤੇ ਹੁਣ ਢਾਡੀ ਵਾਰਾਂ ਨਾਲ ਹੀ ਤੁਹਾਡੀ ਸੇਵਾ ਕਰਨੀ ਹੈ। ਕੁਝ ਸਮਾਂ ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਰੀ ਗੁਰਸੰਗ ਧੰਤਾ ਦੇ ਯੋਗ ਹੋ। ਸੋ ਨਗਰ ਬਿਲਾਸਪੁਰ ਦੀਆਂ ਸੰਗਤਾਂ, ਜੋ ਰਾੜਾ ਸਾਹਿਬ ਦੇ ਕੋਲ ਨਗਰ ਹੈ ਬਿਲਾਸਪੁਰ, ਉੱਥੋਂ ਦੀਆਂ ਸੰਗਤਾਂ ਨੇ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਪਾਵਨ ਜਾਲ 'ਚ ਇਹ ਹਰੇਕ ਸਾਲ ਅਖੰਡ ਪਾਠ ਸਾਹਿਬ ਕਰਾਉਂਦੇ ਹਨ। ਔਰ ਦੂਸਰਾ ਪਰਿਵਾਰ ਇੰਦਰਜੀਤ ਸਿੰਘ ਪਨੇਸਰ ਔਰ ਤੀਸਰਾ ਪਰਿਵਾਰ ਅਮਨਦੀਪ ਸਿੰਘ ਸਰੋਆ, ਇਹਨਾਂ ਤਿੰਨ ਪਰਿਵਾਰਾਂ ਵੱਲੋਂ ਅਖੰਡ ਪਾਠ ਆਰੰਭ ਹੋਏ ਅਤੇ ਆਪਣਾ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋ ਰਹੇ ਆ, ਬਾਣੀ ਦੇ ਪ੍ਰਵਾਹ ਚੱਲ ਰਹੇ ਆ, ਅਤੇ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਨਾ, ਜੋ ਵੀ ਅਸੀਂ ਮਨੋਰਥ ਲੈ ਕੇ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਪਹੁੰਚਦੇ ਹਾਂ ਅਤੇ ਗੁਰੂ ਸਾਹਿਬ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪਿਆਰੇ ਖਾਲਸਾ ਜੀ, ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੰਪੂਰਨਤਾ ਦਿਵਸ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਦਮਦਮਾ ਸਾਹਿਬ ਦੀ ਧਰਤੀ 'ਤੇ ਜਿੱਥੇ ਦਮ ਮਾਰਿਆ ਮਹਾਰਾਜ ਨੇ, ਸਾਬੋਗੀ ਤਲਵੰਡੀ, ਉੱਥੇ ਆਪਣਾ ਇਹ ਜੋ 31ਵਾਂ ਰਾਗ ਹੈ ਜੈ ਜਾਵੰਤੀ ਰਾਗ ਹੈ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਉੱਥੇ ਦਰਜ ਕਰਕੇ ਇਹਨੂੰ ਸੰਪੂਰਨਤਾ ਦਿਵਸ ਆਪਾਂ ਜੋ ਅੱਜ ਮਨਾ ਰਹੇ ਹਾਂ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ। ਦੇਖੋ, ਇੱਕ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ, ਜੋ 1 ਸਤੰਬਰ ਦਾ ਹੈ, ਵੈਸੇ ਤਾਂ 12-13 ਦਾ ਐਤਕੀ ਆ ਰਿਹਾ, ਉਹ ਤਾਂ ਇੱਕ ਦਾ ਹੁੰਦਾ ਹੈ। ਇੱਕ ਤਾਂ ਪ੍ਰਕਾਸ਼ ਜਦੋਂ ਹੋਇਆ ਹਰਿਮੰਦਰ ਸਾਹਿਬ, ਉਹ ਅਸੀਂ ਦਿਹਾੜਾ ਮਨਾਉਂਦੇ ਹਾਂ। ਇੱਕ ਜਦੋਂ ਬੀੜ ਸੰਪੂਰਨ ਹੋਈ, ਉਹ ਸੰਪੂਰਨ ਦਿਵਸ ਮਨਾਉਂਦੇ ਹਾਂ। ਇੱਕ ਜਦੋਂ ਬਾਜਾਂ ਵਾਲੇ ਸਤਿਗੁਰੂ ਨੰਦੇੜ ਦੀ ਧਰਤੀ 'ਤੇ ਗੁਰ ਗੱਦੀ ਦੇ ਕੇ ਗਏ ਗੁਰੂ ਗ੍ਰੰਥ ਸਾਹਿਬ ਨੂੰ, ਇਹ 3 ਦਿਹਾੜੇ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਸੰਗਤ ਮਨਾਉਂਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਧੁਰ ਦਰਗਾਹ 'ਚੋਂ ਆਈ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਧੁਰ ਦਰਗਾਹ ਤੋਂ ਇਹ ਬਾਣੀ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਮਾਤ ਲੋਕ 'ਤੇ ਲੈ ਕੇ ਆਏ। ਗੁਰਬਾਣੀ ਦਾ 1-1 ਸ਼ਬਦ ਮੁਕਤੀ ਦਾ ਦਾਤਾ ਹੈ ਔਰ 1-1 ਸ਼ਬਦ ਹਰੇਕ ਇਨਸਾਨ ਨੂੰ, ਹਰੇਕ ਸਿੱਖ ਨੂੰ ਪੈਰ ਪੈਰ 'ਤੇ ਸਮਝਾਉਂਦਾ ਹੈ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਚੀਮਾ ਸਾਹਿਬ ਜੀ, ਆਪ ਗੁਰਸੰਗਤ ਤੋਂ ਲੜੀ ਵਾਰ ਕਥਾ ਵੀ ਸੁਣਾ ਕੇ ਗਏ, ਨਾਲੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਮਹਾਂਪੁਰਸ਼, 36 ਮਹਾਂਪੁਰਸ਼ਾਂ ਦੀ ਬਾਣੀ ਹੈ, 31 ਰਾਗਾਂ ਵਿੱਚ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਗੁਰਸਿੱਖਾਂ ਦੀ ਬਾਣੀ ਹੈ, 6 ਗੁਰੂਆਂ ਦੀ ਬਾਣੀ ਹੈ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ, ਉਹਨਾਂ ਭਗਤਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਹੜੇ ਭਗਤਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ, ਸਮੇਂ ਦੇ ਉੱਚੀਆਂ ਜਾਤਾਂ ਵਾਲੇ ਪੰਡਤਾਂ ਵਿਪਰਾਂ ਨੇ ਵੀ ਨਕਾਰਿਆ। ਉਹ ਕਹਿੰਦੇ ਤਾਂ ਨੀਵੀਂ ਜਾਤ ਵਿੱਚ ਜਨਮ ਹੋਇਆ ਹੈ, ਕੋਈ ਕਹਿੰਦਾ ਸ਼ਿੰਬਾ ਜਾਤੀ ਵਿੱਚ ਆ, ਕੋਈ ਕਹਿੰਦਾ ਕਿਹੜੀ ਜਾਤੀ ਵਿੱਚ ਆ, ਕੋਈ ਕਹਿੰਦਾ ਕਿਹੜੀ ਜਾਤੀ ਵਿੱਚ ਆ। ਉਹਨਾਂ ਭਗਤਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰੀ ਹੈ। 36 ਮਹਾਂਪੁਰਸ਼ ਬਣਦੇ ਹਨ ਜਦੋਂ ਆਪਾਂ ਜੋੜ ਲਾਉਂਦੇ ਹਾਂ। ਸੋ ਗੁਰੂ ਸਾਹਿਬ ਨਵਾਜ, ਜਦੋਂ ਆਪਾਂ ਹੁਣ ਗੁਰੂ ਨੂੰ ਨਮਸਕਾਰ ਕਰਦੇ ਹਾਂ, ਸਾਰਿਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਇਹ ਨਹੀਂ ਹੈ ਵੀ ਇਹਦੇ ਵਿੱਚੋਂ ਜੈਸੇ ਕਿ ਵੀ ਅਸੀਂ ਜਨਰਲ ਕੈਟਾਗਰੀ ਦੀਆਂ ਭਗਤ ਧੰਨਾ ਜੀ ਦੀ ਬਾਣੀ ਕੱਢ ਲਈ ਗਏ ਵੀ ਅਸੀਂ ਕਿ ਵੀ ਸਾਡੇ ਭਗਤ ਧੰਨਾ ਜੀ ਉਹ ਗੁਰੂ ਹੈ, ਕੋਈ ਕਹਿੰਦਾ ਸਾਡੇ ਰਵਿਦਾਸ ਜੀ ਗੁਰੂ ਆ, ਕੋਈ ਕਹਿੰਦਾ ਭਗਤ ਕਬੀਰ, ਜਾਣੀ ਕਿ ਸਾਡੇ ਗੁਰੂ ਇਹ ਸ਼ਬਦ ਗੁਰੂ ਸੁਰਤ ਧੰਨ ਚੇਲਾ। ਜਦੋਂ ਅਸੀਂ ਗੁਰੂ ਨੂੰ ਨਮਸਤ ਹੋ ਗਏ, ਸਾਰਿਆਂ ਨੂੰ ਨਮਸਕਾਰ ਹੋ ਗਈ ਹੈ। ਸੋ ਇਹਦੇ ਵਿੱਚ ਕਈਆਂ ਲੋਕਾਂ ਦੇ ਮਨਾਂ ਵਿੱਚ ਇਹ ਹੈਗੀ ਹੈ, ਪਰ ਉਹ ਗੁਰੂ ਸਾਹਿਬ ਵੀ ਮਤਭੇਦ ਦੂਰ ਕਰ ਸਕਦੇ। ਅੱਜ ਸੈਮੀਨਾਰ ਵੀ ਹੋ ਰਿਹਾ ਹੈ, ਜੋ ਅੱਜ ਸੈਮੀਨਾਰ 1-3 ਵਜੇ ਤੱਕ ਆ, ਬੜੇ ਬੜੇ ਵਿਦਵਾਨ ਆਉਣਗੇ, ਉਹ ਆਪਣਾ ਭਾਸ਼ਣ ਕਰਨਗੇ, ਕੋਈ ਸੰਗਤ ਵਿੱਚੋਂ ਕੋਈ ਸਵਾਲ ਉਹ ਪੁੱਛ ਵੀ ਸਕਦਾ ਹੈ। ਸੋ ਪਿਆਰੇ ਖਾਲਸਾ ਜੀ, ਆਓ ਪਹਿਲਾਂ ਬਾਣੀ ਦੀ ਕਾਵਿ ਰਚਨਾ ਸਰਵਣ ਕਰਿਓ। ਗੁਰੂ ਸਾਹਿਬ ਨੇ ਸਾਡੇ 'ਤੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ। ਦੇਖੋ, ਬਾਣੀ ਕਲਾਮ ਹੈ, ਬਾਣੀ ਅਲਹਾਮ ਹੈ, ਬਾਣੀ ਜਾਪ ਹੈ, ਬਾਣੀ ਉਦੇਸ਼ ਹੈ, ਬਾਣੀ ਸੰਦੇਸ਼ ਹੈ, ਬਾਣੀ ਉਪਦੇਸ਼ ਹੈ, ਬਾਣੀ ਅਰਦਾਸ ਹੈ, ਬਾਣੀ ਧਰਵਾਸ ਹੈ, ਬਾਣੀ ਆਸ ਹੈ, ਬਾਣੀ ਵਿਸ਼ਵਾਸ ਹੈ, ਬਾਣੀ ਪਿਆਰ ਹੈ, ਬਾਣੀ ਖੁਮਾਰ ਹੈ, ਬਾਣੀ ਪਰਵਤਗਾਰ ਹੈ, ਬਾਣੀ ਰਾਗ ਹੈ, ਬਾਣੀ ਵਿਰਾਗ ਹੈ, ਬਾਣੀ ਤਿਆਗ ਹੈ, ਬਾਣੀ ਜਾਗ ਹੈ, ਬਾਣੀ ਤੱਤ ਹੈ, ਬਾਣੀ ਬੱਤ ਹੈ, ਬਾਣੀ ਜੱਤ ਹੈ, ਬਾਣੀ ਸੱਤ ਹੈ, ਬਾਣੀ ਬਾਪ ਹੈ, ਬਾਣੀ ਮਾਪ ਹੈ, ਪੁਰਖ ਅਕਾਲ ਹੈ, ਇਹ ਬਾਣੀ ਧੁਰ ਕੀ ਹੈ, ਇਹ ਬਾਣੀ ਗੁਰ ਕੀ ਹੈ,
ਧੁਰਕੀ ਬਾਣੀ ਆਏ ਦਿਨ ਸਗਲੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਹੈ ਤੇ ਪ੍ਰਤੱਖ ਦਰਸ਼ਨ ਹੁੰਦੇ ਹੈ। ਮੈਂ ਪੁੰਨੂ ਜੀ ਦਾ ਇੱਕ ਸੁਣ ਰਿਹਾ ਸੀਗਾ ਜੋ ਪ੍ਰੋਫੈਸਰ ਆ ਪੁੰਨੂ ਜੀ ਉਹ ਬੋਲ ਰਹੇ ਸੀ ਕਹਿੰਦੇ ਜੇ ਗੁਰੂ ਨਾਨਕ ਮਹਾਰਾਜ ਦੀ ਤਸਵੀਰ ਜੇ ਤੁਸੀਂ ਦੇਖੀ ਹੋ ਵੈਸੇ ਉਹ ਕਾਲਪਨਿਕ ਹੈ ਮਹਾਰਾਜ ਦੇ ਮੋਢੇ ਵਿੱਚ ਇੱਕ ਥੈਲਾ ਹੁੰਦਾ ਥੈਲਾ ਇੱਕ ਲੰਬਾ ਸਾਰਾ ਸੋਟਾ ਹੁੰਦਾ ਜਿਹੜੀ ਰਵਾਬ ਆ ਮੀਨ ਮਰਦਾਨਾ ਜੀ ਕੋਲੇ ਹੈ ਉਹ ਕਹਿੰਦੇ ਗੁਰੂ ਨਾਨਕ ਮਹਾਰਾਜ ਜੀਆਂ ਦੇ ਉਸ ਥੈਲੇ ਵਿੱਚ ਇੱਕ ਕਲਮ ਹੁੰਦੀ ਤੇ ਇੱਕ ਹੁੰਦੀ ਕਿਤਾਬ ਕਾਪੀ ਜਿੱਥੇ ਵੀ ਬਾਣੀ ਦਾ ਇਲਹਾਮ ਹੁੰਦਾ ਗੁਰੂ ਸਾਹਿਬ ਉੱਥੇ ਬਹਿ ਕੇ ਹੀ ਬਾਣੀ ਲਿਖਦੇ ਆ ਕਿਉਂਕਿ ਗੁਰੂ ਸਾਹਿਬ ਦੀ ਅਪਾਰ ਬਖਸ਼ ਕਿਰਪਾ ਹੈ। ਹੁਣ ਇੱਕ ਸਨਾਤਨ ਧਰਮ ਦੇ ਵਿੱਚ ਹੋਏ ਆ ਮਹਾਤਮਾ ਬੁੱਧ ਜੀ ਮਹਾਤਮਾ ਬੁੱਧ ਬਣਨ ਤੋਂ ਪਹਿਲਾਂ ਬੁੱਧ ਇੱਕ ਰਾਜੇ ਹੋਏ ਆ ਮਹਾਰਾਜਾ ਹੋਏ ਨੇ ਉਹ ਅਸੀਂ ਕਿਤਾਬਾਂ 'ਚ ਪੜ੍ਹਿਆ ਹੈ। ਉਹ ਰਾਜੇ ਹੈ ਇੱਕ ਦਿਨ ਬੈਠੇ ਹੈ ਉਹਨਾਂ ਨੂੰ ਨਾ ਠੋਕਰ ਲੱਗੀ ਆ ਉਹ ਕਹਿੰਦਾ ਮਨਾ ਸਾਰਾ ਕੋਈ ਤਾਂ ਹੈ ਪਰ ਉਹ ਭਗਵਾਨ ਦੀ ਅਕਾਲ ਪੁਰਖ ਦੀ ਬੰਦਗੀ ਕਰੀਏ ਬੰਦਗੀ ਕਰਨ ਵਾਸਤੇ ਮਹਾਤਮਾ ਬੁੱਧ ਜੀ ਉਹ ਜਿਹੜਾ ਬੁੱਧ ਹੋਏ ਰਾਜੇ ਅੱਧੀ ਰਾਤ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਰਾਜ ਭਾਗ ਛੱਡੇ ਛੱਡ ਕੇ ਬਣ ਖੰਡ ਦੇ ਵਿੱਚ ਜਾਂਦੇ ਆ ਜੰਗਲਾਂ ਵਿੱਚ ਜਾਂਦੇ ਆ ਕਾਹਦੇ ਵਾਸਤੇ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਵੀ ਗਿਆਨ ਦੀ ਪ੍ਰਾਪਤੀ ਹੋ ਜਾਏ ਵੀ ਉਹ ਹੈ ਕੀ ਹੈ ਕਿੱਥੇ ਵੱਸਦਾ ਕਿਵੇਂ ਸੋਝੀ ਬਖਸ਼ਿਸ਼ ਕਰਦਾ ਹੈ। ਹਨੇਰੇ ਗਏ ਆ ਤੇ ਇਧਰੋਂ ਸਾਡੇ ਗੁਰੂ ਨਾਨਕ ਮਹਾਰਾਜ ਜਾ ਰਹੇ ਆ ਮਹਾਰਾਜ ਗਿਆਨ ਵੰਡਣ ਵਾਸਤੇ ਜਾ ਰਹੇ ਆ ਗਿਆਨ ਲੈਣ ਵਾਸਤੇ ਨਹੀਂ ਜਾ ਰਹੇ ਗੇ ਔਰ ਦਿਨੇ ਤੁਰੇ ਆ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਮਹਾਰਾਜ ਸਾਰੇ ਪਰਿਵਾਰ ਨੂੰ ਮਿਲ ਕੇ ਭੈਣ ਨੂੰ ਤੇ ਪਤਨੀ ਨੂੰ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਮਿਲ ਕੇ ਜਾ ਰਹੇ ਹੈ ਕਿਉਂਕਿ ਉਹ ਰੱਬੀ ਰੂਹਾਂ ਗੁਰੂ ਨਾਨਕ ਮਹਾਰਾਜ ਨੂੰ ਯਾਦ ਕਰਦੀਆਂ ਸੀਗੀਆਂ ਭਾਈ ਲਾਲੋ ਵਰਗੇ ਔਰ ਸੱਜਣ ਠੱਗ ਵਰਗਿਆਂ ਨੂੰ ਸੇਧ ਦੇਣੀ ਸੀਗੀ ਵੀ ਭਾਈ ਸੱਜਣ ਦਾ ਅਰਥ ਕੀ ਹੁੰਦਾ ਹੈ ਜਿਹੜਾ ਸੱਜਣ ਹੁੰਦਾ ਨਾ ਸੱਜਣ ਜਿਵੇਂ ਆਪਾਂ ਕਹਿੰਦੇ ਹਮਕਰ ਸਾਜਣ ਆਏ ਸਾਚੇ ਮੇਲ ਮਿਲਾਏ ਜਿਹੜਾ ਸੱਜਣ ਗੁਰੂ ਹੈ ਤੇ ਉਹਦੇ ਨਾਲ ਮੇਲ ਕਰਾ ਦੇ ਜਦੋਂ ਅਪਾਰ ਮੁਕਸ਼ ਕਿਰਪਾ ਹੁੰਦੀ ਹੈ ਭੂਮੀਏ ਚੋਰ ਵਰਗੇ ਹੋਰ ਮਲਕ ਭਰਗੋ ਭਾਗੋ ਵਰਗੇ ਤੇ ਇਹਨਾਂ ਨੂੰ ਸਬਕ ਸਿਖਾਉਣਾ ਸੀ ਨਾਲੇ ਮਹਾਰਾਜ ਬਾਣੀ ਇਕੱਤਰ ਕਰ ਰਹੇ ਹੈ ਨਾਲੇ ਜਿਹੜੀ ਹੋਰ ਭਗਤਾਂ ਦੀ ਬਾਣੀ ਪਈ ਹੈ ਉਹਨੂੰ ਇਕੱਤਰ ਕਰ ਰਹੇ ਹੈ ਵੀ ਦੂਰੋਂ ਦੂਰੋਂ ਜਾ ਕੇ ਬਾਣੀਆਂ ਲਿਆਉਂਦੇ ਨੇ ਮੇਰੇ ਪਾਤਸ਼ਾਹ ਸਾਡੇ ਸਾਰਿਆਂ ਦੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਐ ਸੁਲਤਾਨਪੁਰ ਲੋਧੀ ਤੋਂ ਰਵਾਨਗੀ ਪਾਉਂਦੇ ਹੈ ਨਾਲ ਸਾਥੀ ਬਾਲਾ ਤੇ ਮਰਦਾਨਾ ਹੈ ਦੇਸ਼ ਦੇ ਕੋਨੇ ਕੋਨੇ ਜਾਂਦੇ ਹੈ ਸੁਧਾਰ ਕਰਦੇ ਹੈ ਭਗਤਾਂ ਦੀ ਬਾਣੀ ਇਕੱਤਰ ਕਰਦੇ ਮੇਰੇ

ਗੁਰੂ ਬਾਣੀਆਂ ਲਿਆਉਂਦੇ ਨੇ, ਇਹ ਜੋ ਛੂਤ ਛਾਤ ਹੈ, ਭੇਦਭਾਵ ਹੈ, ਗੁਰੂ ਨਾਨਕ ਮਹਾਰਾਜ ਜੀ ਖਤਮ ਕਰ ਰਹੇ ਹੈ। ਸੋ ਕੋ ਮੰਦਾ ਆਖੀਏ ਜਿਤ ਜੰਮੈ ਰਾਜਾਨ। ਮੁੱਲਾ ਤੇ ਕਾਜੀ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ, ਜੇ ਤੁਹਾਡੇ ਵਾਸਤੇ ਰਾਮ ਰਹੀਮ ਕ੍ਰਿਸ਼ਨ ਵਾਹਿਗੁਰੂ ਅੱਲਾ ਗੋਡ ਖੁਦਾ ਜੇ ਤੁਹਾਡੇ ਵਾਸਤੇ ਇੱਕ ਹੈ, ਤੁਸੀਂ ਇੱਕ ਸਮਝਦੇ ਹੋ, ਤੇ ਸਾਡੇ ਨਾਲ ਮਸੀਹ ਚੱਲੋ, ਨਵਾਜ਼ ਪੜ੍ਹੋ। ਗੁਰੂ ਨਾਨਕ ਮਹਾਰਾਜ ਕਹਿੰਦੇ ਸਾਡੇ ਵਾਸਤੇ ਤਾਂ ਇੱਕ ਹੈ। ਰੱਬ ਨੂੰ ਕਹਿ ਰਹੇ ਹੋ, ਮਨਮੁੱਖ ਲੋਕ ਪਛਾਣ ਨਹੀਂ ਸਕੇ ਗੁਰੂ ਨਾਨਕ ਮਹਾਰਾਜ ਨੂੰ। ਜਿੱਡੇ ਵੱਡੇ ਸਤਿਗੁਰੂ, ਓਡੀ ਵੱਡੀ ਉਹਨਾਂ ਦੀ ਮਾਇਆ, ਬੜੀ ਵਿਲੱਖਣ ਹੈ ਮਾਇਆ ਮਹਾਰਾਜ ਦੀ। ਮਹਾਰਾਜ ਨੇ ਮਾਇਆ ਪਾਤੀ ਹੈ, ਕਹਿੰਦੇ ਚਲੋ ਚੱਲਦੇ ਹਾਂ, ਮਸੀਤ ਚੱਲਦੇ ਹਾਂ, ਸਾਨੂੰ ਕੀ ਹੈ, ਜਿਹੜਾ ਸਮਰੱਥ ਹੈ ਉਹਨੂੰ ਕੀ ਹੈ। ਮਹਾਰਾਜ ਕਹਿੰਦੇ ਚੱਲਦੇ ਹਾਂ। ਮਹਾਰਾਜ ਚਲੇ ਗਏ, ਮਸੀਤ ਵਿੱਚ ਰੌਲਾ ਪੈ ਗਿਆ। ਕਹਿੰਦੇ ਭੈਣ ਨਾਨਕੀ ਦਾ ਵੀਰ ਕਾਫਰ ਹੋ ਕੇ ਮੁਸਲਮਾਨਾਂ ਦੇ ਨਾਲ ਮਸੀਤ ਵਿੱਚ ਨਵਾਜ਼ ਪੜੂਗਾ। ਆਓ ਦੇਖਦੇ ਹਾਂ, ਤਮਾਸ਼ਾ ਦੇਖਦੇ ਹਾਂ। ਕਈ ਦੇਖਣ ਵਾਸਤੇ ਆ ਗਏ, ਇਹਨੂੰ ਕਢਾਉਂਦੀ ਹੈ ਨਵਾਜ਼ ਪੜ੍ਹਨੀ, ਇਹ ਤਾਂ ਹਿੰਦੂ ਹਨ, ਇਹ ਕਿੱਥੋਂ ਨਵਾਜ਼ ਪੜ੍ਹਨਗੇ। ਮਾਫ ਕਰਿਓ, ਲੋਕ ਤਮਾਸ਼ਾ ਦੇਖਣ ਵਾਸਤੇ ਆ ਗਏ ਆ। ਕਹਿੰਦੇ ਦੇਖਾਂਗੇ, ਬੇਇੱਜ਼ਤੀ ਤਾਂ ਹੋਊਗੀ। ਗੁਰੂ ਨਾਨਕ ਮਹਾਰਾਜ ਮੁੱਲਾ ਤੇ ਕਾਜੀ ਨੂੰ ਕਹਿੰਦੇ, ਜਦੋਂ ਤੁਸੀਂ ਨਵਾਜ਼ ਪੜੋਗੇ ਮੈਨੂੰ ਇਸ਼ਾਰਾ ਕਰ ਦਿਓ, ਮੈਂ ਤੁਹਾਡੇ ਨਾਲ ਨਵਾਜ਼ ਪੜੂੰਗਾ। ਮਹਾਰਾਜ ਚੌਂਕੜਾ ਮਾਰ ਕੇ ਬੈਠੇ ਹੋ ਗਏ, ਚੌਂਕੜਾ ਮਾਰਿਆ ਗੁਰੂ ਸਾਹਿਬ ਨੇ। ਮਹਾਰਾਜ ਬੈਠੇ ਆ ਤੇ ਮੁੱਲਾ ਤੇ ਕਾਜੀਆਂ ਨੇ ਨਾਨਕ ਜੀਆਂ ਨੂੰ ਇਸ਼ਾਰਾ ਕਰਦਾ, ਕਹਿੰਦੇ ਨਾਨਕ ਜੀ ਅਸੀਂ ਨਵਾਜ਼ ਪੜ੍ਹਨ ਲੱਗੇ, ਨਾਲ ਪੜੋ। ਮੁੱਲ ਜਿਵੇਂ ਮੁਸਲਮਾਨ ਨਵਾਜ਼ ਪੜ੍ਹਦੇ ਹੁੰਦੇ ਆ, ਗੋਡਿਆਂ ਭਾਰ ਬਹਿ ਕੇ ਐ ਕੰਨ ਫੜ ਕੇ ਜੋ ਵੀ ਜਿਸ ਤਰ੍ਹਾਂ ਕਰਦੇ, ਉਹਨਾਂ ਨੇ ਨਵਾਜ਼ ਪੜ੍ਹ ਲਈ ਹੈ। ਚਾਰ ਪੰਜ ਮਿੰਟ ਲਾਏ, ਪੰਜ ਕੁ ਮਿੰਟ ਜਿੰਨੇ ਹੀ ਲਾਉਂਦੇ ਹੁੰਦੇ ਆ, ਪਰ ਮਹਾਰਾਜ ਤਾਂ ਉਵੇਂ ਬੈਠੇ ਨੇ, ਨੇਤਰ ਬੰਦ ਹੈ, ਗੁਰੂ ਸਾਹਿਬ ਦੇ ਉਵੇਂ ਬੈਠੇ ਹੈ। ਉਹ ਨਵਾਜ਼ ਪੜ੍ਹ ਕੇ ਮੁੱਲਾ ਤੇ ਕਾਜੀ ਗੁੱਸੇ ਵਿੱਚ ਖੜੇ ਹੋ ਕੇ ਬੋਲੇ, ਕ੍ਰੋਧਮਾਨ ਹੋ ਗਏ ਮਹਾਰਾਜ ਤੇ। ਕਹਿੰਦੇ ਨਾਨਕ ਜੀ ਢੋਂਗ ਕਿਉਂ ਰਚਿਆ? ਜੇ ਤੁਹਾਨੂੰ ਨਵਾਜ਼ ਨਹੀਂ ਪੜ੍ਹਨੀ ਆਉਂਦੀ ਸੀ, ਸਾਨੂੰ ਉੱਥੇ ਹੀ ਕਹਿ ਦਿੰਦੇ ਆ। ਮਸੀਤ ਵਿੱਚ ਕਿਉਂ ਆਉਂਦੇ ਆ? ਲੋਕ ਕਿੰਨੇ ਆਏ ਆ, ਕਿਉਂ ਇਕੱਠ ਕੀਤਾ? ਮਹਾਰਾਜ ਕਹਿੰਦੇ ਨਵਾਜ਼ ਪੜ੍ਹ ਲਈ। ਮੁੱਲਾ ਕਹਿੰਦਾ ਮੈਂ ਨਵਾਜ਼ ਪੜ੍ਹ ਲਈ। ਕਾਜੀ ਕਹਿੰਦਾ ਮੈਂ ਪੜ੍ਹੀ। ਮਹਾਰਾਜ ਕਹਿੰਦੇ ਤੁਸੀਂ ਦੋਨਾਂ ਨੇ ਪੜ੍ਹ ਲਈ ਨਵਾਜ਼? ਕਹਿੰਦੇ ਹਾਂਜੀ, ਤੁਹਾਡੇ ਸਾਹਮਣੇ ਪੜ੍ਹੀ, ਤੁਸੀਂ ਤਾਂ ਨੇਤਰ ਬੰਦ ਕਰਕੇ ਬੈਠੇ ਰਹੇ। ਮਹਾਰਾਜ ਕਹਿੰਦੇ ਤੁਸੀਂ ਨਵਾਜ਼ ਪੜ੍ਹੀ ਹੈ? ਪੜ੍ਹੀ? ਹਾਂਜੀ ਪੜ੍ਹੀ ਹੈ। ਮਹਾਰਾਜ ਕਹਿੰਦੇ ਕਿਉਂ ਝੂਠ ਬੋਲਦੇ ਹੋ? ਉਹ ਤੁਹਾਡੀ ਦੇਹੀ ਤਾਂ ਇੱਥੇ ਸੀ, ਤੁਹਾਡਾ ਧਿਆਨ ਤਾਂ ਕਿਤੇ ਹੋਰ ਫਿਰਦਾ ਸੀਗਾ। ਇੱਕ ਤਾਂ ਫਿਰਦਾ ਸੀਗਾ ਧਿਆਨ, ਉਹ ਕਾਬਲ ਕੰਧਾਰ ਵਿੱਚ ਫਿਰਦਾ ਸੀਗਾ, ਦੇਖਦਾ ਏ ਵਧੀਆ ਨਸਲ ਦੇ ਘੋੜੇ ਹੈ, ਆਹ ਘੋੜਾ ਮੈਂ ਖਰੀਦੂੰਗਾ, ਇਹ ਤੇ ਕਾਠੀ ਪਾਊਂਗਾ, ਇਹਦੇ ਉੱਪਰ ਚੜੂੰਗਾ, ਇਹ ਤੇ ਅਸਵਾਰ ਹੋ ਕੇ ਜਾਊਂਗਾ। ਆ ਦੂਜਾ ਉਹਦਾ ਧਿਆਨ ਘਰੇ ਸੀਗਾ, ਧਿਆਨ ਕੀ ਸੀ? ਕਹਿੰਦਾ ਇਹਦੀ ਘੋੜੀ ਸੂਈ ਹੈ, ਉਹ ਵਛੇਰਾ ਏ ਤੇ ਆਪਣਾ ਮੀਂਹ ਪੈ ਰਿਹਾ ਏ, ਘਰ ਵਾਲੀ ਦੇ ਨਾਲ ਪੀਰਾਂ ਮਾਰੀ ਹੈ, ਉਹ ਪੀਰਾਂ ਮਾਰੀ ਪਈ ਹੈ ਤੇ ਮੀਂਹ ਪੈ ਰਿਹਾ ਏ, ਵਛੇਰਾ ਕਿਤੇ ਟੋਏ ਚ ਡਿੱਗ ਕੇ ਉਹਦੀ ਮੌਤ ਹੀ ਨਾ ਹੋ ਜੇ। ਮਹਾਰਾਜ ਕਹਿੰਦੇ ਭੁੱਖੇ ਮਰਨਾ, ਉਹ ਰੋਜੇ ਰੱਖਣੇ, ਪਖੰਡ ਕਰਨਾ, 20 ਮਿੰਟ ਜੀਵ ਨੂੰ ਤੜਫਾਉਂਦੇ ਆ, ਜਦੋਂ ਖਾਣਾ ਹੋਵੇ ਨਾ ਇਹਨਾਂ ਨੇ ਆਪਦਾ, 20 ਮਿੰਟ ਹੌਲੀ ਹੌਲੀ ਤੜਫਾ ਤੜਫਾ ਕੇ ਫੇਰ ਖਤਮ ਕਰਦੇ ਆ। ਕਹਿ ਮਹਾਰਾਜ ਕਹਿੰਦੇ ਭੁੱਖੇ ਮਰਨਾ, ਰੋਜੇ ਰੱਖਣੇ, ਪਖੰਡ ਬੰਦ ਕਰੋ। ਮਹਾਰਾਜ ਕਹਿੰਦੇ ਇਹ ਪਖੰਡ ਆ ਤੁਹਾਡੇ, ਇੱਕ ਵਾਰ ਹਿਰਦੇ ਵਿੱਚੋਂ ਇੱਕ ਵਾਰ ਜੇ ਪ੍ਰਭੂ ਦਾ ਨਾਮ ਲਈਏ ਕੀਤੇ ਕੋਟ ਪਰਾਹ ਦਾ ਨਾਸ਼ ਹੋਵੇ। ਔਰ ਤੁਸੀਂ ਤਾਂ ਉੱਤੋਂ ਉੱਤੋਂ ਪੜ੍ਹਦੇ ਹੋ, ਅੰਦਰੋਂ ਤਾਂ ਜੁੜੋ, ਅੰਦਰੋਂ ਜੁੜਨਾ ਚਾਹੀਦਾ ਅੰਦਰੋਂ, ਤੇ ਫਿਰ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਲੋਕ ਇਹੋ ਜਿਹੀ ਸਾਖੀ ਦੋ ਤਿੰਨ ਰਚਨਾਵਾਂ ਹਨ ਤੁਹਾਡੇ ਸਨਮੁਖ ਪੇਸ਼ ਕਰ ਰਹੇ ਹੈ। ਬਹੁਤ ਸਤਿਕਾਰ ਕਰਦੇ ਸੀਗੇ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਤੇ ਬਾਣੀ ਦਾ ਵੀ ਬੜਾ ਸਤਿਕਾਰ ਕਰਦੇ ਸੀ ਬਾਣੀ ਦਾ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਆ, ਗੁਰੂ ਸਾਹਿਬ ਆ ਰਹੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਚੌਰ ਸਾਹਿਬ ਹੋ ਰਹੀ ਹੈ ਸਿਰ ਤੇ ਚੱਕਿਆ ਹੋਇਆ ਸਿੰਘਾਂ ਦੇ। ਜਦੋਂ ਗੁਰੂ ਸਾਹਿਬ ਨੇ ਦੇਖਿਆ ਨਾ, ਐਨ ਤੇਜ਼ੀ ਦੇ ਨਾਲ ਆਪਦੇ ਆਸਣ ਤੋਂ ਉੱਠੇ ਆ, ਖੜੇ ਹੋਏ ਆ, ਤੇ ਗੁਰੂ ਸਾਹਿਬ ਦਾ ਗੋਡਾ ਵੱਜਿਆ ਜਿਸ ਆਸਣ ਤੋਂ ਖੜੇ ਹੋਏ, ਐਡੀ ਤੇਜ਼ੀ ਨਾਲ ਖੜੇ ਹੋਏ ਆ। ਸਾਰੇ ਜਣੇ ਹੈਰਾਨ ਰਹਿ ਗਏ ਵੀ ਐਡੀ ਤੇਜ਼ੀ ਕਰਨ ਦੀ ਕੀ ਲੋੜ ਸੀ ਗੁਰੂ ਨੂੰ, ਹੌਲੀ ਵੀ ਉੱਠ ਸਕਦੇ ਸੀਗੇ। ਜਦੋਂ ਗੁਰੂ ਸਾਹਿਬ ਸੁਸ਼ੋਭਿਤ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਸੰਗਤ ਕਹਿੰਦੀ ਮਹਾਰਾਜ ਤੇ ਤੁਹਾਡੇ ਸੱਟ ਲੱਗ ਸਕਦੀ ਸੀਗੀ, ਚੋਟ ਲੱਗ ਸਕਦੀ ਸੀਗੀ, ਤੇ ਤੁਸੀਂ ਇੰਨੀ ਤੇਜ਼ੀ ਕਿਉਂ ਕੀਤੀ ਹੈ? ਧੀਰਜ ਭਾਅ ਨਾਲ ਉੱਠ ਖੜਦੇ। ਸੱਤਵੇਂ ਪਾਤਸ਼ਾਹ ਕਹਿੰਦੇ ਇਹ ਸਤਿਕਾਰ ਹੈ ਗੁਰੂ ਦਾ, ਇਹ ਨਹੀਂ ਆ ਵੀ ਫਾਰਮੈਲਟੀਆਂ ਉੱਤੋਂ ਉੱਤੋਂ ਹੀ ਹੈ, ਵੀ ਜੇ ਕੋਈ ਦੇਖਦਾ ਤਾਂ ਨਾਮ ਜਪ ਲਓ, ਜੇ ਕੋਈ ਦੇਖਦਾ ਤਾਂ ਐਂ ਕਰ ਲਓ, ਇਹ ਨਹੀਂ ਹੈ। ਬੱਧਾ ਚੱਟੀ ਜੋ ਪਰੇ ਨਾ ਗੁਣਨਾ ਉਪਕਾਰ, ਇਹ ਜਿਵੇਂ ਅਸੀਂ ਸਤਿਕਾਰ ਕੀਤਾ ਨਾ, ਅਸੀਂ ਭੱਜੇ ਹਾਂ ਗੁਰੂ ਦੇ ਸਤਿਕਾਰ ਵਿੱਚ, ਇਵੇਂ ਤੁਸੀਂ ਭੱਜੇ ਫਿਰਦੇ ਹੋ ਤੇ ਭਿੱਜੇ ਬੈਠੇ ਹੋ ਪ੍ਰੇਮ ਦੇ ਵਿੱਚ। ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭਾਇਓ, ਪ੍ਰੇਮ ਮੁਰੇ ਕੋਈ ਨੇਮ ਨਹੀਂ ਹੈ। ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦਲ ਭੰਜਨ ਗੁਰ ਸੁਗਰਮਾ ਬੜ ਜੋਧਾ ਬਹੁ ਪਰ ਉਪਕਾਰੀ। ਭਾਈ ਗੁਰਦਾਸ ਜੀ ਸਿਫਤ ਕਰਦੇ ਹੈ,
ਇੱਕ ਮੇਰੇ ਗੱਲ ਹੋਰ ਯਾਦ ਆ ਗਈ। ਖੜੇ ਖੜੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾ ਰਹੇ ਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਪਹਿਲੇ ਲਿਖਾਰੀ ਉਹ ਹੋਏ ਨਾ, ਅਤੇ ਦੂਸਰੇ ਲਿਖਾਰੀ ਦਸਵੇਂ ਪਾਤਸ਼ਾਹ ਵੇਲੇ ਭਾਈ ਮਣੀ ਸਿੰਘ, ਜਿਹੜਾ ਸੰਪੂਰਨਤਾ ਆਪਾਂ ਦਿਹਾੜਾ ਮਨਾ ਰਹੇ ਹਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਭਾਈ ਗੁਰਦਾਸ ਜੀ ਤੋਂ ਮਹਾਰਾਜ ਨੇ ਮਾਣ ਬਖਸ਼ਿਆ ਏ ਅਤੇ ਬਾਣੀ ਲਿਖਾ ਰਹੇ ਆ ਬੈਠੇ ਆ। ਗੁਰੂ ਸਾਹਿਬ ਭਾਈ ਗੁਰਦਾਸ ਨੂੰ ਇੱਕ ਤੁੱਕ ਬੋਲਦੇ ਆ, ਕੀ ਕਹਿੰਦੇ ਆ? ਗੁਰੂ ਸਾਹਿਬ ਕਹਿੰਦੇ, ਬਾਬਾ ਜੀ ਭਾਈ ਗੁਰਦਾਸ ਜੀ, ਜੇ ਗੁਰ ਸਾਂਗ ਵਰਤਦਾ, ਅਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਪੂਰੀ ਕਰਦਾ ਵੀ ਸਿੱਖ ਸਿਦਕ ਨਾ ਹਾਰੇ। ਸਾਂਗ ਦਾ ਮਤਲਬ ਵੀ ਜੇ ਗੁਰੂ ਪੇਪਰ ਦੇ ਪਾਵੇ ਨਾ, ਅਤੇ ਸਿੱਖ ਨੂੰ ਡਟ ਕੇ ਗੁਰੂ ਦਾ ਪੇਪਰ ਦੇਣਾ ਚਾਹੀਦਾ। ਭੱਜੇ ਨਾ, ਪੇਪਰ ਪੈਂਦੇ ਆ, ਭਗਤੀ ਦਾ, ਸੇਵਾ ਦਾ, ਸੂਰਮਗਤੀ ਦਾ। ਹੁਣ ਤੁਹਾਨੂੰ ਆਪਾਂ ਕਹੀ ਵੀ ਸਤਸੰਗ 'ਤੇ ਜਾਣਾ ਅਤੇ ਘਰੇ ਕੰਮ ਪੈ ਜਾਣ, ਉਹ ਕਹਿਣਗੇ ਉਹ ਕੰਮ ਕਰਨ ਵਾਲਾ, ਉੱਥੇ ਜਾਣਾ ਉੱਥੇ ਜਾਣਾ, ਉਹ ਕੰਮ ਕਰੋ ਫਿਰ ਜਾਈਂ। ਸੋ ਐਂ ਵਿਗੜ ਪੈਂਦੇ ਆ। ਅਤੇ ਜਿਹੜੇ ਸੱਚੇ ਆਸ਼ਕ ਹੁੰਦੇ ਆ, ਸੱਚੇ ਗੁਰਸਿੱਖ ਹੁੰਦੇ ਆ, ਸਾਰਾ ਕੁਛ ਛੱਡ ਕੇ ਕਹਿਣਗੇ ਆਪੇ ਕਰੀ, ਚਲੋ ਮੈਂ ਤਾਂ ਜਾਣਾ, ਮੈਂ ਤਾਂ ਗੁਰੂ ਦੇ ਦਾਤੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਪੇਪਰ ਪਾਉਂਦਾ ਨਾ, ਸਿੱਖ ਪੇਪਰ ਦੇਵੇ, ਸਿੱਖ ਦਾ ਫਰਜ਼ ਬਣਦਾ ਪੇਪਰ ਦੇਵੇ। ਮਹਾਰਾਜ ਕਹਿੰਦੇ ਇਉਂ ਕਰੋ ਭਾਈ ਗੁਰਦਾਸ ਜੀ, ਬਾਣੀ ਫੇਰ ਲਿਖਾਂਗੇ, ਪਹਿਲਾਂ ਇਉਂ ਕਰੋ, ਆਹ ਥੈਲੀ ਲੈ ਲਓ ਮੋਹਰਾਂ ਦੀ, ਅਤੇ ਤੁਸੀਂ ਕਾਬਲ 'ਚੋਂ ਘੋੜੇ ਖਰੀਦ ਕੇ ਲਿਆਓ ਸਾਡੇ ਵਾਸਤੇ। ਦੇਖੋ ਗੱਲ ਕਿੱਧਰ ਚੱਲਦੀ, ਕਿੱਧਰ ਸੀ, ਬਣ ਕਿਹੜੀ ਗਈ ਹੈ। ਨਾਲ ਕਹਿੰਦੇ ਸਿੱਖ ਲੈ ਜਾਓ ਚਾਰ ਹੋਰ ਨਾਲ ਦਾ, ਜਾਓ ਤੁਸੀਂ ਚਾਰੇ ਜਾਣੇ। ਥੈਲੀ ਫੜਾਤੀ ਮੋਹਰਾਂ ਦੀ, ਗੁਰੂ ਅਰਜਨ ਦੇਵ ਮਹਾਰਾਜ ਦੀਆਂ। ਪਹੁੰਚ ਗਏ ਉੱਥੇ, ਤੰਬੂਆਂ ਦੇ ਵਿੱਚ ਬੈਠੇ ਆ, ਬਿਉਂਤ ਬਣਾਈ ਹੈ, ਫਿਰ ਘੋੜਿਆਂ ਦੀ ਮੰਡੀ ਲੱਗਦੀ, ਉੱਥੇ ਗਏ ਹੈ, ਸਾਰਾ ਗੱਲਬਾਤ ਕਰਿਆ ਇਹ ਹੈ। ਕਹਿੰਦੇ ਠੀਕ ਹੈ ਜੀ, ਆ ਜਾਓ ਤੁਸੀਂ ਪੈਸੇ ਲਿਆਇਓ। ਅਤੇ ਭਾਈ ਗੁਰਦਾਸ ਜੀ ਕਹਿੰਦੇ ਸਿੱਖਾਂ ਨੂੰ, ਕਹਿੰਦੇ ਇੱਥੇ ਬਾਹਰ ਖੜੋ, ਮੈਂ ਤੰਬੂ 'ਚੋਂ ਪੈਸੇ ਲੈ ਕੇ ਆਉਣਾ। ਜਦੋਂ ਥੈਲੀ ਚੱਕਣ ਲੱਗੇ, ਕੁਦਰਤੀ ਥੈਲੀ ਖੋਲ੍ਹ ਕੇ ਦੇਖ ਲਈ, ਉਹ ਜੀ ਹੈ ਤਾਂ ਉਹ ਮੋਹਰਾਂ ਦਿੱਤੀਆਂ ਗੁਰੂ ਨੇ, ਉਹ ਠੀਕਰੀਆਂ ਬਣ ਗਈਆਂ, ਠੀਕਰੀਆਂ ਠੀਕਰੀਆਂ ਬਣ ਗਈਆਂ। ਜਦੋਂ ਗੁਰੂ ਸਾਹਿਬ ਆਏ, ਪੇਪਰ ਪਾਉਂਦਾ ਹੈ, ਦੇਖੋ ਹੁਣ ਕਿਵੇਂ ਪਾਸ ਹੋਣਗੇ। ਉਹ ਮੋਹਰਾਂ ਥੈਲੀ 'ਚ ਦਿੱਤੀਆਂ ਮੋਹਰਾਂ ਬਣ ਗਈਆਂ ਠੀਕਰੀਆਂ। ਹੈ ਉਹ ਮੋਹਰਾਂ ਹੀ ਸੀ, ਪਰ ਅੱਖਾਂ 'ਚ ਫਰਕ ਪਾਤਾ ਮਹਾਰਾਜ ਨੇ, ਦੇਖਣ ਵਾਲੀ ਅੱਖ ਨਹੀਂ ਨਾ ਹੈ। ਅਤੇ ਉਹ ਭਾਈ ਗੁਰਦਾਸ ਜੀ ਕਹਿੰਦੇ ਇੱਧਰ ਸਿੱਖ ਖੜ੍ਹੇ, ਉੱਧਰ ਸੌਦਾ ਹੋ ਗਿਆ, ਮੈਂ ਜਾਵਾਂ ਕਿਵੇਂ? ਪਿੱਛੋਂ ਦੀ ਤੰਬੂ ਪਾੜ ਕੇ ਭਾਈ ਗੁਰਦਾਸ ਜੀ ਭੱਜ ਗਏ ਆ, ਚਲੇ ਗਏ ਉੱਥੋਂ ਚਲੇ ਗਏ। ਸਿੱਖ ਦੇਖਦੇ ਆ ਵੀ ਇੰਨਾ ਚਿਰ ਹੋ ਗਿਆ, ਭਾਈ ਗੁਰਦਾਸ ਜੀ ਤੰਬੂ 'ਚੋਂ ਬਾਹਰ ਨਹੀਂ ਆਏ ਗਏ। ਉਹ ਸਿੱਖ ਅੰਦਰ ਗਏ, ਜਦ ਦੇਖਿਆ ਨਾ, ਉਹ ਥੈਲੀ ਸਿੱਟੀ ਪਈ ਅਤੇ ਮੋਹਰਾਂ ਖਿੰਡੀਆਂ ਪਈਆਂ, ਉਹੀ ਮੋਹਰਾਂ, ਉਦੋਂ ਠੀਕਰੀਆਂ ਦੱਸਣ, ਉਹੀ ਮੋਹਰਾਂ ਉਹਨਾਂ ਨੇ ਇਕੱਠੀਆਂ ਕੀਤੀਆਂ ਏ। ਅਤੇ ਇਕੱਠੀਆਂ ਕਰਕੇ ਨਾ ਉਹਨਾਂ ਨੂੰ ਦੇ ਕੇ ਵਪਾਰੀਆਂ ਨੂੰ ਘੋੜੇ ਲੈ ਕੇ ਪੰਜਵੇਂ ਪਾਤਸ਼ਾਹ ਕੋਲ ਸਿੱਖ ਚਲੇ ਗਏ। ਭਾਈ ਗੁਰਦਾਸ ਨਹੀਂ ਪਹੁੰਚਿਆ ਉੱਥੇ। ਮਹਾਰਾਜ ਨੂੰ, ਮਹਾਰਾਜ ਪੁੱਛਦੇ ਆ ਵੀ ਆਪਣਾ ਉਹ ਕਿੱਥੇ ਆ, ਵੇਦ ਵਿਆਸ ਗੁਰੂ ਘਰ ਦਾ ਭਾਈ ਗੁਰਦਾਸ ਕਿੱਥੇ ਆ ਉਹ? ਕਹਿੰਦੇ ਜੀ ਉਹਦੇ ਬਾਰੇ ਸਾਨੂੰ ਕੀ ਪਤਾ ਏ, ਆਇਆ ਨਹੀਂ ਹੈ। ਕਹਿੰਦੇ ਨਹੀਂ ਆਇਆ। ਹੁਣ ਸਮਾਂ ਲੰਘ ਆਏ, ਪਤਾ ਨਹੀਂ ਹੋਰ ਹੀ ਪਾਸੇ ਚਲਿਆ ਗਿਆ। ਇੱਕ ਰਾਜਾ ਸੀਗਾ, ਉਹਦੇ ਰਾਜ ਵਿੱਚ ਜਾ ਕੇ ਉਹਦਾ ਗੁਰੂ ਬਣਿਆ ਬੈਠਾ, ਉੱਥੇ ਕਥਾ ਸੁਣਾਈ ਜਾਂਦਾ ਭਾਈ ਗੁਰਦਾਸ। ਮਹਾਰਾਜ ਕਹਿੰਦੇ ਉਹ ਲੱਭ ਲਿਆ, ਜਾਓ ਉੱਥੋਂ ਲੈ ਕੇ ਆਓ, ਉਹਨੂੰ ਲੈ ਕੇ ਆਓ। ਫਿਰ ਭਾਈ ਗੁਰਦਾਸ ਨੂੰ ਲੈ ਕੇ ਆਏ ਮਹਾਰਾਜ ਦੇ ਕੋਲੇ। ਜਦੋਂ ਲਿਆਂਦਾ ਨਾ, ਐਂ ਸਮਾਂ ਲੰਘ ਗਿਆ। ਭਾਈ ਗੁਰਦਾਸ ਨੂੰ ਗੁਰੂ ਸਾਹਿਬ ਕਹਿੰਦੇ ਬੜਾ ਸਮਾਂ ਲਾਏ, ਆਜੋ ਆਪਾਂ ਫਿਰ ਆਪਾਂ ਬਾਣੀ ਲਿਖਦੇ ਹਾਂ, ਬਾਣੀ ਲਿਖਦੇ ਹਾਂ। ਮਹਾਰਾਜ ਕਹਿੰਦੇ ਜੇ ਗੁਰ ਸਾਂਗ ਵਰਤਦਾ, ਅਤੇ ਭਾਈ ਗੁਰਦਾਸ ਕਹਿੰਦੇ ਸਿੱਖ ਵਿਚਾਰਾ ਕਿਆ ਕਰੇ, ਹੱਥ ਜੋੜੇ ਆ। ਉਹ ਕਹਿੰਦੇ ਜਦੋਂ ਗੁਰੂ ਪੇਪਰ ਪਾਉਂਦਾ ਹੈ, ਸਿੱਖ ਦੀ ਕੋਈ ਤਾਕਤ ਨਹੀਂ ਹੈ, ਸਿੱਖ ਪੇਪਰ ਦੇ ਨਹੀਂ ਸਕਦਾ ਹੈ। ਮਹਾਰਾਜ ਤੁਹਾਡੀ ਕਿਰਪਾ ਹੋਵੇ, ਤੁਸੀਂ ਆਪਣੇ ਪਾਏ ਹੋਏ ਪੇਪਰਾਂ 'ਚੋਂ ਤੁਸੀਂ ਆਪ ਪਾਸ ਕਰਨਾ, ਬੰਦਾ ਨਹੀਂ, ਸਿੱਖ ਨਹੀਂ ਪਾਸ ਹੋ ਸਕਦਾ। ਫਿਰ ਮਹਾਰਾਜ ਕਹਿੰਦੇ ਹੁਣ ਲਿਖ ਬਾਣੀ। ਸੋ ਐਂ ਐਂ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਭਾਈ ਸੁਭਾਗੇ ਨੇ ਪੰਜ ਘੋੜੇ ਦਿੱਤੇ, ਵਧੀਆ ਨਸਲ ਦੇ ਲਿਆ ਕੇ ਪੰਜ ਘੋੜੇ ਗੁਰੂ ਦੇ ਮੁਬਾਰਕ ਚਰਨਾਂ 'ਚ ਭੇਟਾ ਕੀਤੇ ਆ ਭਾਈ ਸੁਭਾਗੇ ਨੇ। ਮਹਾਰਾਜ ਪੰਜਾਂ ਨੂੰ ਦੜਾਉਂਦੇ ਆ, ਇਕੱਲੇ ਇਕੱਲੇ ਘੋੜੇ 'ਤੇ ਆ ਸਵਾਰ ਹੋ ਕੇ। ਗੁਰੂ ਸਾਹਿਬ ਪਰਖ ਕਰਦੇ ਆ ਘੋੜਿਆਂ ਦੀ ਵੀ ਵਧੀਆ ਨਸਲ ਦੇ ਤਾਂ ਲੈ ਕੇ ਆਇਆ ਵੀ ਆਪਾਂ ਉੱਤੇ ਬਹਿ ਕੇ ਦੇਖਦੇ ਹਾਂ। ਸਵਾਰੀ ਕੀਤੀ ਗੁਰੂ ਸਾਹਿਬ ਨੇ, ਜਦੋਂ ਆਏ ਪੰਜਾਂ ਦੇ ਉੱਪਰ ਸਵਾਰੀ ਕੀਤੀ ਆ ਮਹਾਰਾਜ ਨੇ। ਇੱਕ ਘੋੜਾ ਤਾਂ ਆਪਦੇ ਵਾਸਤੇ ਰੱਖ ਲਿਆ ਗੁਰੂ ਸਾਹਿਬ ਨੇ, ਇੱਕ ਘੋੜਾ ਦਿੱਤਾ ਬਾਬੇ ਬਿਧੀ ਚੰਦ ਨੂੰ ਦਿੱਤਾ ਏ, ਇੱਕ ਆਪਣਾ ਸਪੁੱਤਰ ਭਾਈ ਗੁਰਦਿੱਤਾ ਉਹਨੂੰ ਘੋੜਾ ਦਿੱਤਾ, ਇੱਕ ਘੋੜਾ ਦਿੱਤਾ ਜਿਹੜਾ ਮਤਵੰਨਾ ਪੁੱਤ ਬਣਾਇਆ ਸੀਗਾ ਪੈਂਦੇ ਖਾਂ ਉਹਨੂੰ ਘੋੜਾ ਦਿੱਤਾ, ਹੁਣ ਇੱਕ ਘੋੜਾ ਰਹਿ ਗਿਆ। ਦੇਖੋ ਕਿਹਨੂੰ ਮਿਲਦਾ ਇਹ। ਲੋ ਅਮੀਰੀ ਪੀਰ ਦੇ ਮਾਲਕ ਬੈਠੇ ਆ, ਤਖਤਾਂ ਦੇ ਸਿੱਖ ਸੰਗਤਾਂ ਬੈਠੀਆਂ ਹਨ, ਬੜੇ ਬੜੇ ਯੋਧੇ ਬੈਠੇ ਆ, ਭਗਤੀ ਤੇ ਸ਼ਕਤੀ ਬੈਠੀ ਹੈ, ਬਹਾਦਰ ਯੋਧੇ ਬੈਠੇ ਆ, ਤੇ ਨਾਮ ਜਪਣ ਵਾਲੀਆਂ ਰੂਹਾਂ ਬੈਠੀਆਂ ਹਨ।
ਮਹਾਰਾਜ ਸੰਗਤ ਨੂੰ ਕਹਿੰਦੇ ਆ ਵੀ ਤੁਹਾਡੇ ਵਿੱਚ ਕੋਈ ਇਹੋ ਜਿਹਾ ਸਿੱਖ ਹੈਗਾ ਜਿਹੜਾ ਜਵਾਨੀ ਜਪਜੀ ਸਾਹਿਬ ਦਾ ਪਾਠ ਸਾਨੂੰ ਸੁਣਾਵੇ, ਸਾਡੇ ਬਰਾਬਰ ਆ ਜਾਏ, ਅਸੀਂ ਨਾਲ ਸੁਣਨਾ ਉਹ ਤੋਂ। ਸਾਰੇ ਚੁੱਪ ਕਰ ਗਏ, ਸਾਰੇ ਚੁੱਪ ਕਰਕੇ ਨੀਵੀਆਂ ਪਾ ਗਏ ਆ। ਮਹਾਰਾਜ ਕਹਿੰਦੇ ਕਿਉਂ ਸਿੱਖੋ, ਗੁਰਸੰਗਤ ਜੀ ਬੈਠੇ ਹੋ, ਬਾਣੀ ਪੜ੍ਹਦੇ ਨਹੀਂ ਹੋ? ਕਹਿੰਦੇ ਜੀ ਬਾਣੀ ਪੜ੍ਹਦੇ ਆ। ਤੇ ਜੇ ਬਾਣੀ ਪੜ੍ਹਦੇ ਹਜੇ ਤੱਕ ਤੁਹਾਨੂੰ ਜਵਾਨੀ ਜਪਜੀ ਸਾਹਿਬ ਹੀ ਨਹੀਂ ਯਾਦ ਹੋਇਆ ਤੁਹਾਨੂੰ? ਇੱਕ ਦੂਜੇ ਵੱਲ ਮੂੰਹ ਵੱਲ ਦੇਖਣਾ, ਕਿੱਡੀ ਸੌਖੀ ਬਾਣੀ ਹੈ ਗੁਰੂ ਨਾਨਕ ਮੈਂ ਜਪਜੀ ਸਾਹਿਬ। ਫਿਰ ਉੱਥੇ ਇੱਕ ਬੈਠਾ ਸੀਗਾ ਭਾਈ ਗੋਪਾਲਾ ਬੈਠਾ ਸੀਗਾ, ਭਾਈ ਗੋਪਾਲਾ ਖੜਾ ਹੋ ਗਿਆ। ਭਾਈ ਗੋਪਾਲਾ ਕਹਿੰਦਾ ਮਹਾਰਾਜ ਮੈਨੂੰ ਜਵਾਨੀ ਆਉਂਦਾ ਜਪਜੀ ਸਾਹਿਬ, ਮੈਂ ਤੁਹਾਨੂੰ ਸੁਣਾਉਣਾ। ਛੇਵੇਂ ਪਾਤਸ਼ਾਹ ਕਹਿੰਦੇ ਆ ਜਾ ਸਾਡੇ ਬਰਾਬਰ ਆ ਜਾ, ਉੱਚੀ ਤੇ ਸੁੱਚੀ ਬਾਣੀ ਹੈ। ਗੁਰੂ ਦੇਖੋ ਕਿੱਡੇ ਦਰਜੇ ਦਿੰਦਾ ਹੈ, ਮਾਣ ਸਤਿਕਾਰ ਬਖਸ਼ਿਸ਼ ਕਰਦਾ ਹੈ। ਜਿਹੜਾ ਬਾਣੀ ਦਾ ਮਾਣ ਸਤਿਕਾਰ ਕਰਦਾ ਓਨਾ ਹੀ ਸਤਿਕਾਰ ਹੁੰਦਾ ਉਸ ਸਿੱਖ ਦਾ, ਪੜ੍ਹਨ ਵਾਲੇ ਦਾ ਵੀ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦੇ। ਗੁਰੂ ਸਾਹਿਬ ਨੇ ਆਪਦੇ ਬਰਾਬਰ ਬਿਠਾ ਲਿਆ ਭਾਈ ਗੋਪਾਲੇ ਨੂੰ, ਐਨ ਸ਼ੁੱਧ ਬਿਰਤੀ ਦੇ ਨਾਲ ਸ਼ੁੱਧ ਬਾਣੀ ਗੁਰੂ ਨਾਨਕ ਮਹਾਰਾਜ ਦੀ ਬਾਣੀ ਜਪਜੀ ਸਾਹਿਬ। ਜਿਵੇਂ ਭਾਈ ਗੋਪਾਲਾ ਜੀ ਛੇਵੇਂ ਪਾਤਸ਼ਾਹ ਨੂੰ ਬਾਣੀ ਸੁਣਾ ਰਿਹਾ ਤੇ ਸਿੱਖ ਸੰਗਤਾਂ ਸੁਣ ਰਹੀਆਂ ਹਨ, ਕਰੋ ਕਿਰਪਾ ਮੇਰੇ ਤੇ, ਮੈਂ ਜਪਜੀ ਸਾਹਿਬ ਸੁਣਾਵਾਂ ਮਹਾਰਾਜ। ਮੇਰੀ ਕੋਈ ਤਾਕਤ ਨਹੀਂ ਹੈ, ਮੇਰੇ ਤੇ ਕਿਰਪਾ ਕਰਿਓ, ਅਸੀਸ ਬਖਸ਼ਿਸ਼ ਕਰਿਓ, ਮੈਨੂੰ ਆਸ਼ੀਰਵਾਦ ਦਿਓ, ਮੈਂ ਤੁਹਾਡੇ ਮੁਤਾਬਕ ਸ਼ੁੱਧ ਬਾਣੀ ਦਾ ਜਾਪ ਤੁਹਾਨੂੰ ਕਰਕੇ ਸੁਣਾਵਾਂ। ਇੱਕ ਭਾਈ ਗੋਪਾਲਾ ਬੀਰੀ ਪੀਰੀ ਦੇ ਮਾਲਕ ਦੇ ਚਰਨ ਚ ਅਰਦਾਸ ਕਰਦੇ ਨਾਲ ਬਾਣੀ ਸੁਣਾਉਂਦਾ ਹੈ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ।

ਦੀ ਬਾਣੀ ਪੈਰ ਪੈਰ ਤੇ ਹਰੇਕ ਸਿੱਖ ਨੂੰ ਸਮਝਾਉਂਦੀ ਹੈ। ਕੋਈ ਸਮਝੇ ਕੋਈ ਨਾ ਸਮਝੇ ਉਸ ਤੇ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਦੁਨਿਆਵੀ ਕਲਾਸ ਹੁੰਦੀ ਹੈ, ਟੀਚਰ ਆਪਣਾ ਭਾਸ਼ਣ ਦੇ ਕੇ ਜਾਂਦਾ ਹੈ, ਬੱਚਿਆਂ ਨੂੰ ਸਿੱਖਿਆ ਦੇ ਕੇ ਜਾਂਦਾ ਵੀ ਆਹ ਸਬਕ ਯਾਦ ਕਰਨਾ ਹੈ ਤੇ ਤੁਸੀਂ ਪਹਿਰਾ ਦੇਣਾ। ਬੱਚੇ ਚਾਹੇ ਕਲਾਸ 50 ਹੋਣ ਚਾਹੇ 60 ਹੋਣ, ਜੇ ਤਾਂ ਸੁਣਿਆ ਹੋਊਗਾ ਤਾਂ ਸਾਰੇ ਪਾਸ ਹੋ ਜਾਣਗੇ, ਨਹੀਂ ਵਿੱਚੋਂ ਫੇਲ ਵੀ ਹੋਣਗੇ।

ਕਰਿਓ, ਅਸੀਂ ਕਾਗ ਹਾਂ। ਜਦੋਂ ਗੁਰੂ ਸਾਹਿਬ ਬੜੀ ਪਾਰਮੇਸ਼ਰ ਕਿਰਪਾ ਕਰਦੇ ਆ, ਮੋਤੀ ਵਰਸਾਉਂਦੇ ਆ, ਤੇ ਤੁਸੀਂ ਹੰਸ ਸਰੋਤੇ ਬਣ ਗਏ, ਉਹਨਾਂ ਮੋਤੀਆਂ ਨੂੰ ਆਪਣੇ ਰੂਹ ਦੀ ਖੁਰਾਕ ਬਣਾਉਣਾ ਹੈ, ਤੇ ਸਾਨੂੰ ਇਹ ਆਸ ਆ ਵੀ ਅਸੀਂ ਕਾਗ ਆ, ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨਗੇ, ਕਾਗਾਂ ਤੋਂ ਸਾਨੂੰ ਹੰਸਾਂ ਦੀ ਕਤਾਰ ਚ ਖੜਾਉਣਗੇ, ਸਾਡੇ ਤੇ ਕਿਰਪਾ ਕਰਨਗੇ। ਕਿਉਂਕਿ ਜਿਹੜਾ ਮਨ ਹੈ, ਮਨ ਮੰਗਲ ਮਸਤਾਨਾ, ਇਹ ਕਿਸੇ ਦੇ ਕਾਬੂ ਨਹੀਂ ਆਉਂਦਾ ਹੈ, ਬੈਠੇ ਹੋਵਾਂਗੇ ਗੁਰੂ ਘਰ ਜਾਂ। ਦੇਖੋ ਇਹ ਦੁਨਿਆਵੀ ਗੱਲ ਹੈ, ਕਈ ਵਾਰੀ ਆਪਾਂ ਦੇਖਦੇ ਹਾਂ ਵੀ ਜਦੋਂ ਆਪਾਂ ਮਾਲਾ ਫੜ ਕੇ ਨਾਮ ਜਪਦੇ ਹਾਂ, ਕਈ ਵਾਰੀ ਨੀਂਦ ਦੇ ਝੋਕੇ ਆਉਣਗੇ, ਮਾਲਾ ਹੀ ਥੱਲੇ ਡਿੱਗ ਪੂਗੀ, ਜਿੱਥੇ ਬੈਠੇ ਹੋਵਾਂਗੇ ਜਾਂ ਗੁਟਕਾ ਲੈ ਕੇ ਬੈਠਾਂਗੇ, ਅਵਾਸੀਆਂ ਉਹ ਲੱਗ ਜਾਣਗੇ, ਨੀਂਦ ਆਊਗੀ, ਤੇ ਉਦੋਂ ਕਲਯੁਗ ਧੱਕਾ ਮਾਰਦਾ, ਕਿਉਂਕਿ ਵਿਅਕਤੀ ਚੰਗਾ ਕੰਮ ਨਾ ਕਰ ਲਵੇ। ਕਿਉਂਕਿ ਕਲਯੁਗ ਨੇ ਵੀ ਬੰਦਗੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਰ ਮੰਗੇ ਆ ਵੀ ਮੈਨੂੰ ਰਾਜ ਦੇ ਦੇ ਕਰਾਮਾਤ ਲੋਕ ਦਾ। ਸੋ ਪਿਆਰੇ ਖਾਲਸਾ ਜੀ, ਪਰ ਜਿੱਥੇ ਗੁਰੂ ਸਾਹਿਬ ਬਿਰਾਜਮਾਨ ਆ, ਗੁਰਸੰਗਤ ਆ, ਉੱਥੇ ਕਲਯੁਗ ਵਿਆਕੁਲ ਨਹੀਂ ਹੁੰਦਾ ਹੈ। ਦੇਖੋ ਜੋ ਦੇਗ ਵਰਤਦੀ ਹੈ, ਕਿੰਨਾ ਸ਼ੋਰ ਸ਼ਰਾਬਾ ਹੁੰਦਾ, ਜਾਂ ਲੰਗਰਾਂ ਵਾਲੇ ਪਾਸੇ ਜੋੜਾ ਜੋੜਾ ਘਰ ਵਾਲੇ ਪਾਸੇ ਕਿੰਨਾ ਸ਼ੋਰ ਸ਼ਰਾਬਾ ਪੈਂਦਾ ਹੈ, ਪਰ ਇੱਥੇ ਗੁਰੂ ਦੇ ਪਾਵਨ ਆਹ ਦਰ ਦੇ ਉੱਪਰ ਆ, ਇਹਨੂੰ ਅਥਾਰਟੀ ਨਹੀਂ ਹੈ, ਅਧਿਕਾਰ ਨਹੀਂ ਹੈ ਕਿ ਕਲਯੁਗ ਇੱਥੇ ਐਂਟਰ ਹੋ ਸਕੇ। ਉਦੋਂ ਜੋੜਿਆਂ 'ਚ ਬਹਿੰਦਾ ਹੈ, ਜਦੋਂ ਸਤਸੰਗ ਹੁੰਦਾ, ਗੁਰੂ ਸਾਹਿਬ ਬੜੀ ਅਪਾਰ ਬਖਸ਼ ਕਿਰਪਾ ਕਰਦੇ ਹੈ। ਮਨ ਡਾਵਾਂਡੋਲ ਹੈ, ਮਹਾਰਾਜ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ ਦੇ ਸੇਵਕ ਕਾਰਜ ਰਾਸ। ਆਪਾਂ ਕਹਿੰਦੇ ਮਹਾਰਾਜ ਧਨ ਵੀ ਤੇਰਾ, ਮਨ ਵੀ ਤੇਰਾ, ਤਨ ਵੀ ਤੇਰਾ, ਸਭ ਦੁਨੀਆਂ ਦਾ ਧਨ ਵੀ ਤੇਰਾ, ਜੇ ਕਰ ਲੈ ਪ੍ਰਵਾਨ ਪੂਜਾ ਤੇਰੀ, ਕਿਕਣ ਕਰਾਂ ਕਿਕਣ ਕਰਾਂ ਭਗਵਾਨ। ਮਹਾਰਾਜ ਮਨ ਵੀ ਤੇਰਾ, ਤਨ ਵੀ ਤੇਰਾ, ਧਨ ਵੀ ਤੇ, ਪ੍ਰਵਾਨ ਤਾਂ ਕਰੋ। ਗੁਰੂ ਸਾਹਿਬ ਖੁਸ਼ ਜ਼ਰੂਰ ਹੈ, ਮੈਂ ਇਹ ਨਹੀਂ ਕਹਿੰਦਾ ਵੀ ਖੁਸ਼ ਨਹੀਂ ਹੈ, ਸਾਰਿਆਂ ਤੇ ਖੁਸ਼ ਹੈ, ਪਰ ਸਾਡੇ ਸਾਹਿਬ ਸਾਡੇ ਪਾਤਸ਼ਾਹ ਕਿਹੜੀ ਪੂਜਾ ਤੇ, ਕਿਹੜੇ ਪੁਸ਼ਪ ਤੇ, ਕਿਹੜੀ ਭੇਟਾ ਤੇ ਖੁਸ਼ ਹੈ, ਇਹ ਤਾਂ ਗੁਰੂ ਸਾਹਿਬ ਵੀ ਜਾਣਦੇ ਹਨ। ਦੇਖੋ ਜੀ, ਔਗਣ ਦੇਖਣ ਲੱਗੇ ਭਜਨੀਕ ਪੁਰਸ਼ਾਂ ਨੂੰ ਫਸਾ ਸਕਦਾ, ਉਹ ਵਾਹਿਗੁਰੂ ਕਾਲ ਪੁਰਖ ਜੇ ਔਗਣ ਦੇਖਣ ਲੱਗੇ, ਜਿੱਥੋਂ ਆਹ ਵਗਿਆ ਹੋਗੀ, ਤੇਰੀ ਝਾਕਣੀ, ਤੇਰੀ ਸੋਚਣੀ, ਤੇਰੀ ਦੇਖਣੀ, ਤੇਰੀ ਪਰਖਣੀ, ਤੂੰ ਮਨ ਵਿੱਚ ਆਹ ਚਿਤ ਬਲਿਆ, ਕਿੰਨੇ ਨੁਕਸ ਕੱਢੇ ਜਾ ਸਕਦੇ ਆ। ਤੇ ਜੇ ਪਾਰ ਲਾਉਣਾ ਹੋਵੇ, ਗਣਖਾਂ ਵਰਗੀਆਂ ਪਾਪਣਾ, ਉਹਨਾਂ ਦੇ ਪਾਪ ਨੀ ਦੇਖੇ, ਕਿਰਪਾ ਕਰਤੀ ਹੈ, ਉਹ ਬਕੰਠ ਨੂੰ ਭੇਜਤਾ ਹੈ ਧਾਮ ਨੂੰ, ਹਰ ਹਰ ਕਰਤ ਪੂਤਨਾ ਤਰੀ, ਗੁਰਬਾਣੀ 'ਚ ਲਿਖਿਆ ਹੋਇਆ, ਹਰ ਹਰ ਕਰਤ ਪੂਤਨਾ ਤਰੀ। ਉਹ ਰਾਕਸ਼ਣੀ ਦੇ ਇੱਡੇ ਪਾਪ ਕੀਤੇ ਸੀਗੇ, ਧਰਮਰਾਜ ਵੀ ਡਰਦਾ ਸੀ ਕਿ ਇਹ ਰਾਕਸ਼ਣੀ ਕਿਤੇ ਨਰਕਾਂ ਨੇ ਵੀ ਨਹੀਂ ਸੀ ਚੱਲਣਾ, ਤੇ ਕੌਡੇ ਰਾਕਸ਼ ਵਰਗੇ ਉਹ ਕੜਾਹੇ 'ਚ ਪਾਲ ਕੇ ਤਲਦਾ ਸੀਗਾ, ਜੀਵਾਂ ਨੂੰ ਖਾਂਦਾ ਸੀਗਾ, ਤੇ ਗੁਰੂ ਨਾਨਕ ਮਹਾਰਾਜ ਉੱਥੇ ਖੁਦ ਗਏ ਉਹਦਾ ਉਧਾਰ ਕਰਨ ਵਾਸਤੇ। ਇਹ ਉਹਦਾ ਭੇਦ, ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਨਹੀਂ ਪਾਇਆ ਕਿਸੇ ਨੇ, ਤੇ ਜਿਹਨੂੰ ਲਿਵ ਲੱਗਦੀ ਹੈ ਉਹੀ ਉਹੀ ਉਹਦੀ ਕਿਰਪਾ ਦਾ ਪਾਤਰ ਬਣਦਾ ਹੈ, ਉਹ ਤੇ ਪਾਰ ਬਖਸ਼ ਕਿਰਪਾ ਹੁੰਦੀ ਹੈ। ਦਾਲ ਦਿਲ ਚਾਹੁੰਦਾ ਨਾਮ ਦਾਨ ਹੋ ਜਾ, ਕਰਮ ਜਾਣ ਦੇ ਨਾ ਪੇਸ਼ ਕੋਈ, ਕਿਵੇਂ ਤੂੰ ਉੱਥੇ ਜਾ ਸਕਦਾ ਜਾਂ ਸੁਣਿਆ ਨੀ ਬਰਮ ਉਪਦੇਸ਼ ਕੋਈ, ਬਰਮ ਉਪਦੇਸ਼ ਸੁਣਿਆ, ਮੈਂ ਐਂ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਐਂ ਕਰ ਦੂੰ, ਐਂ ਕਰ ਦੂੰ, ਮੈਂ ਕੁਝ ਸਮੁੰਦਰ ਬੰਦ ਕਰ ਦੂੰ, ਮੈਂ ਐਂ ਕਰ ਦੂੰ, ਗੱਲਾਂ ਇਹੋ ਜਿਹੀਆਂ ਕਰਨੀਆਂ, ਤੇ ਕਿਣਕਾ ਆਪਦੇ ਅੰਦਰ ਵਸਿਆ ਨੂੰ ਉਪਦੇਸ਼ ਦੂਜਿਆਂ ਨੂੰ ਦੇਣਾ ਹੈ, ਦੂਜਿਆਂ ਵਾਸਤੇ ਕੱਢ ਨੁਕਸ ਦੂਜਿਆਂ ਦੇ ਕੱਢਣੇ ਹੈ, ਆਪਦਾ ਅੰਦਰ ਝਾਤੀ ਮਾਰ ਕੇ ਦੇਖਦਾ ਨੀ ਮੈਂ ਮੇਰੇ ਅੰਦਰ ਹੈ ਕੀ ਤੇ ਮੈਂ ਕੀ ਹਾਂ, ਤੇ ਨੁਕਸ ਤੁਸੀਂ ਦੂਜਿਆਂ 'ਚ ਕੱਢਦੇ ਫਿਰਦੇ ਹੋ, ਆਪਦਾ ਵੀ ਭਾਂਡਾ ਦੇਖੋ ਵੀ ਕਿਸ ਤਰ੍ਹਾਂ ਅਸੀਂ ਗਲਤਾਨ ਹਾਂ, ਕਿਹਦੇ ਵਿੱਚ ਅਸੀਂ ਕਿਸੇ 'ਚ ਕੀ ਨੁਕਸ ਕੱਢਾਂਗੇ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮਾਫ਼ ਕਰਿਓ, ਜੇ ਅਸੀਂ ਚੰਗੇ ਨਹੀਂ ਨਾ ਤੇ ਬੁਰਾ ਵੀ ਕੋਈ ਨਹੀਂ, ਜੇ ਅਸੀਂ ਚੰਗੇ ਹਾਂ ਇਹ ਨਹੀਂ ਵੀ ਅਸੀਂ ਚੰਗੇ, ਸਾਰੇ ਮਾੜੇ ਬੈਠੇ ਹੈ, ਅਸੀਂ ਮਾੜੇ ਹਾਂ ਸਾਰੇ ਚੰਗੇ ਹੈ, ਅਸੀਂ ਮਾੜੇ ਹਾਂ ਸਾਰੇ ਚੰਗੇ ਬੈਠੇ, ਭਜਨੀਕ ਬੈਠੇ ਹੈ, ਆਪਸ ਕੋ ਜੋ ਜਾਣ ਨੀਚਾ ਸੋਈ ਗਣੀਆਂ ਸਭ ਤੇ ਉੱਚਾ ਮਹਾਰਾਜ ਕਹਿੰਦੇ ਹੈ। ਮਹਾਰਾਜ ਨੇ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਸੰਗਤ ਦਾ ਦਰਜਾ ਵੱਡਾ ਹੈ, ਗੁਰੂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਉਹ ਭਾਈ ਗੋਪਾਲਾ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਕਰਨ ਕਰਾਉਣੇ ਤੁਸੀਂ ਖੁਦ ਆਪ ਹੋ, ਕਰਨ ਕਰਾਵਣ ਹਾਰ ਸਵਾਮੀ ਤੁਸੀਂ ਸਮਰੱਥ ਹੋ, ਸੱਚੇ ਪਾਤਸ਼ਾਹ ਕਰਦੇ ਤੁਸੀਂ ਹੋ, ਤੁਹਾਡੀ ਕਿਰਪਾ ਤੋਂ ਇੱਕ ਇੰਚ ਵੀ ਬਾਹਰ ਨਹੀਂ ਹੋ ਸਕਦਾ ਤੁਹਾਡਾ ਸਿੱਖ, ਔਰ ਤੁਸੀਂ ਕਿਰਪਾ ਕਰਿਓ। ਜਪਜੀ ਸਾਹਿਬ ਦਾ ਜਵਾਨੀ ਯਾਦ ਮੈਨੂੰ ਆਉਂਦਾ ਬਾਣੀ ਮੈਂ ਸੁਣਾਊਂਗਾ। ਮਹਾਰਾਜ ਕਹਿੰਦੇ ਆ ਜਾ ਭਾਈ ਗੋਪਾਲਾ ਜੀ, ਗੁਰੂ ਨਾਨਕ ਆਪਣਾ ਛੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਜਵਾਨੀ ਸੁਣਾ ਰਿਹਾ, ਜਵਾਨੀ ਸੰਗਤਾਂ ਨੇਤਰ ਬੰਦ ਕਰਕੇ ਸੁਣ ਰਹੀਆਂ ਹਨ ਵੀ ਭਾਈ ਗੋਪਾਲਾ ਜੀ ਨੂੰ ਗੁਰੂ ਸਾਹਿਬ ਨੇ ਆਪਦੇ ਬਰਾਬਰ ਜੈਡ ਆਪਦੇ ਬਰਾਬਰ ਬਿਠਾ ਕੇ ਔਰ ਬਾਣੀ ਸੁਣ ਰਹੇ ਹੈ ਜਪਜੀ ਸਾਹਿਬ ਦੀ, ਸ਼ੁੱਧ ਵਰਤੀ ਨਾਲ ਬਾਣੀ ਕਰ ਰਿਹਾ ਹੈ, ਬਾਣੀ ਦਾ ਜਾਪ ਕਰ ਰਿਹਾ ਹੈ ਗੁਰੂ ਸਾਹਿਬ। ਭਾਈ ਗੋਪਾਲਾ ਪਹਿਲਾਂ ਬਰਾਬਰ ਬੈਠੇ ਸੀ ਮਹਾਰਾਜ, ਜਦੋਂ ਐਂ ਬਾਣੀ ਦਾ ਜਾਪ ਕਰ ਰਿਹਾ ਹੈ, ਇਉਂ ਵੀ ਬਿੰਦੀ ਦਾ ਸਿਹਾਰੀ ਕੰਨਾ ਵਗੈਰਾ ਗਲਤ ਪੂਰੇ, ਸ਼ੁੱਧ ਵਰਤੀ ਹੈ ਬਾਣੀ ਦਾ ਜਾਪ ਕਰਦਾ ਹੈ, ਤੇ ਮਹਾਰਾਜ ਜੇ ਮੀਰੀ ਪੀਰੀ ਦੇ ਮਨ ਥੋੜ੍ਹਾ ਥੋੜ੍ਹਾ ਪਿੱਛੇ ਹਟਦੇ ਜਾਂਦੇ ਆ,
ਥੋੜਾ ਥੋੜਾ ਪਿੱਛੇ ਹਟਦੇ ਜਾਂਦੇ ਆ, ਖਿਸਕਦੇ ਜਾਂਦੇ ਪਿੱਛੇ ਨੂੰ। ਭਾਈ ਗੋਪਾਲਾ ਉੱਥੇ ਹੀ ਬੈਠਾ, ਚੌਂਕੜੀ ਮਾਰੀ, ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ। ਮਹਾਰਾਜ ਹੋਰ ਪਿੱਛੇ ਹੋ ਰਹੇ ਹੈ, ਹੋਰ ਪਿੱਛੇ ਨੂੰ ਖਿਸਕ ਰਹੇ ਹੈ। ਗੁਰੂ ਸਾਹਿਬ

ਪਿੱਛੇ ਨੂੰ ਖਿਸਕ ਰਹੇ ਆ। ਜਦ ਉਹਨੇ ਸਲੋਕ ਕਿਹਾ ਨਾ ਨਾਨਕ ਨਦਰੀ ਨਦਰ ਨਿਹਾਲ ਸਲੋਕ, ਬਸ ਜਦੋਂ ਇੱਥੇ ਆ ਪੜ੍ਹਨ ਲੱਗੇ ਨਦਰ ਨਿਹਾਲ ਤਾਂ ਹੋਣਾ ਸੀਗਾ ਉਹਨੇ, ਤੇ ਜਿਹੜੀ ਉਹਦੀ ਬਿਰਤੀ ਹੈ ਉਹਦਾ ਪੰਜਵਾਂ ਘੋੜਾ ਏ ਉਹਦੇ ਵੱਲ ਚਲੀ ਗਈ ਹੈ ਵੀ ਗੁਰੂ ਸਾਹਿਬ ਮੇਰੇ ਤੇ ਖੁਸ਼ ਹੋ ਗਏ ਨਾ, ਜੇ ਬਾਣੀ ਮੈਂ ਸੁਣਾਤੀ ਹੈ ਤੇ ਮੈਨੂੰ ਘੋੜਾ ਉਹ ਦੇ ਦੇਣਾ ਤੇ ਮੇਰੇ ਵਾਰੇ ਹੀ ਨਿਆਰੇ ਹੋ ਜਾਣਗੇ, ਵੀ ਚਾਰ ਤਾਂ ਵੰਡਤੇ ਆ ਇੱਕੋ ਹੀ ਰਹਿ ਗਿਆ, ਦੇਖੋ ਬਿਰਤੀ ਕਿੱਧਰ ਜਾ ਵੜੀ ਹੈ। ਗੁਰੂ ਸਾਹਿਬ ਉੱਠਣ ਲੱਗੇ ਸੀਗੇ, ਖੜੇ ਹੋਣ ਲੱਗੇ ਸੀਗੇ, ਮਹਾਰਾਜ ਫਿਰ ਅੱਗੇ ਨੂੰ ਹੋ ਗਏ। ਜਦੋਂ ਉਹਨੇ ਸਲੋਕ ਪੜ੍ਹਤਾ ਏ ਕਹਿੰਦੇ ਠੀਕ ਹੈ ਸਿੱਖਾ ਆ ਜਾ ਹੁਣ ਇੱਥੇ ਆ ਜਾ ਕੇ ਨਾ। ਸਿੱਖ ਸੰਗਤਾਂ ਨੇ ਵੀ ਬਾਣੀ ਸੁਣੀ ਹੈ, ਮਹਾਰਾਜ ਕਹਿੰਦੇ ਵੀ ਬੜੀ ਵਧੀਆ ਇਹਨੇ ਬਾਣੀ ਸੁਣਾਈ ਹੈ। ਸਿੱਖ ਸੰਗਤ ਨੂੰ ਕਹਿੰਦੇ ਤੁਸੀਂ ਕੋਈ ਨੋਟ ਕਰਿਆ? ਹੁਣ ਸਿੱਖ ਸੰਗਤ ਮਾਫ਼ ਕਰਿਓ, ਜੇ ਸਿੱਖ ਜਾਂ ਉਸ ਮੰਜ਼ਿਲ 'ਤੇ ਪਹੁੰਚੇ ਹੁੰਦੇ ਉਸ ਮੰਜ਼ਿਲ ਦੇ ਰਾਹੀ ਹੁੰਦੇ, ਹੁਣ ਅਸੀਂ ਬੋਲਦੇ ਹਾਂ ਸਾਡੇ 'ਚ ਨੁਕਸ ਉਹੀ ਕੱਢੋ ਜਿਹਨੂੰ ਪਤਾ ਹੋਊਗਾ ਭਾਈ ਇੱਥੋਂ ਗਲਤ ਬੋਲੇ, ਸਾਨੂੰ ਉੱਥੇ ਕਹਿ ਦਿਓ ਭਾਈ ਤੁਸੀਂ ਗਲਤ ਬੋਲੇ ਹੋ। ਜੇ ਉਸ ਵਿਅਕਤੀ ਦੇ ਉਹ ਮਾਲਕ ਹੋਣਗੇ ਤਾਂ ਹੀ ਗੁਰੂ ਨੂੰ ਦੱਸਣਗੇ ਮਹਾਰਾਜ ਇਹ 'ਚ ਆਹ ਨੁਕਸ ਹੈ ਐਂ ਬੋਲਿਆ ਏ। ਗੁਰੂ ਸਾਹਿਬ ਕਹਿੰਦੇ ਇਹਨੇ ਵਧੀਆ ਪਾਠ ਸੁਣਾ ਰਿਹਾ ਸੀ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਦਾ ਜਾਪ, ਪਰ ਇਹ ਬੈਠਾ ਤਾਂ ਇਹਦਾ ਮਨ ਵੀ ਜੁੜਿਆ ਸੀ ਤੇ ਤਨ ਵੀ ਜੁੜਿਆ ਹੋਇਆ ਸੀ। ਜਦੋਂ ਸਲੋਕ ਪੜ੍ਹਨ ਲੱਗਿਆ ਹੈ ਨਾ ਨਾਨਕ ਦੀ ਨਜ਼ਰ ਨਿਹਾਲ ਕੇ ਇਹਦੀ ਬਿਰਤੀ ਟੁੱਟ ਗਈ ਹੈ, ਬਾਣੀ ਨਾਲੋਂ ਲਿਵ ਟੁੱਟ ਰਹੀ ਗੋਪਾਲੇ ਦੀ, ਬਾਣੀ ਨਾਲੋਂ ਲਿਵ ਟੁੱਟ ਗਈ ਗੋਪਾਲੇ ਦੀ, ਮਾਫ਼ ਕਰਿਓ। ਗੁਰੂ ਸਾਹਿਬ ਕਹਿੰਦੇ ਵੀ ਤੇਰੀ ਤਾਂ ਲਿਵ ਟੁੱਟ ਗਈ ਹੈ, ਤੇਰਾ ਧਿਆਨ ਹੀ ਹੋਰ ਪਾਸੇ ਹੋ ਰਿਹਾ ਸੀਗਾ। ਉਹ ਮਹਾਰਾਜ ਕਹਿੰਦਾ ਤੇਰੇ ਤੇ ਕਿਰਪਾ ਹੋ ਗਈ, ਇੰਨੇ ਅਸੀਂ ਖੁਸ਼ ਹੋ ਗਏ ਸੀ, ਇੰਨੇ ਖੁਸ਼ ਹੋ ਗਏ ਸੀ, ਇੰਨੀ ਕਿਰਪਾ ਹੋ ਜਾਣੀ ਸੀ, ਤੈਨੂੰ ਸੱਤਵਾਂ ਗੁਰੂ ਬਣਾ ਦੇਣਾ ਸੀਗਾ, ਪਰ ਤੇਰੀ ਬਾਣੀ ਨਾਲ ਲਿਵ ਟੁੱਟ ਗਈ ਹੈ। ਜਿਵੇਂ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਭਾਈ ਗੋਪਾਲੇ ਨੂੰ ਦੇਖਾਂ ਭਲਾ ਬਈ ਇਉਂ ਕਹਿੰਦੇ ਆ।

ਇਹ ਵਸੋਂ ਬਾਹਰ ਦੀ ਗੱਲ ਹੈ, ਕਿਸੇ ਕੋਈ ਮਨ ਨਹੀਂ ਕਾਬੂ ਕਰ ਸਕਿਆ। ਹਾਂ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਨ, ਫੇਰ ਮਨ ਕਾਬੂ ਵਿੱਚ ਆਉਂਦਾ ਹੈ। ਮਹਾਰਾਜ ਕਹਿੰਦੇ ਤੂੰ ਬਾਣੀ ਤਾਂ ਸ਼ੁੱਧ ਵਰਤੀ ਦੇ ਨਾਲ ਸ਼ੁੱਧ ਸ਼ਬਦਾਂ ਦਾ ਉਚਾਰਨ ਕਰ ਰਿਹਾ ਸੀਗਾ, ਅਸੀਂ ਤੇਰੇ ਤੇ ਤੁੱਠੇ ਹੋ ਗਏ ਸੀ, ਅਸੀਂ ਤੈਨੂੰ ਆਪਦੇ ਬਰਾਬਰ ਆਪਦੇ ਜੈਡ ਕਰਨਾ ਸੀਗਾ, ਤੈਨੂੰ ਸੱਤਵਾਂ ਗੁਰੂ ਬਣਾ ਦੇਣਾ ਸੀ, ਪਰ ਜੇ ਤੂੰ ਨਾਨਕ ਨਦਰ ਨਦਰ ਨਿਹਾਲ ਕਿਹਾ ਨਾ ਤੇ ਤੇਰੀ ਸੁਰਤੀ ਘੋੜੇ ਦੇ ਵਿੱਚ ਚਲੀ ਗਈ, ਵੀ ਚਾਰ ਘੋੜੇ ਤਾਂ ਗੁਰੂ ਨੇ ਬਣਤੇ ਆ ਤੇ ਪੰਜਵਾਂ ਘੋੜਾ ਰਹਿੰਦਾ ਹੈ, ਉਹ ਮੈਨੂੰ ਉਹੀ ਦੇ ਦੇਣਾ। ਤੇਰੀ ਜਿਹੜੀ ਮੰਗ ਹੈ ਹੁਣ ਤਾਂ ਉਹੀ ਪੂਰੀ ਹੋਣੀ ਆ। ਸਾਰੀਆਂ ਸਿੱਖ ਸੰਗਤਾਂ ਹੈਰਾਨ ਹੋ ਗਈਆਂ। ਆਪਾਂ ਗੁਰਬਾਣੀ ਦਾ ਫਰਮਾਨ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਸਾਹਿਬ ਤਾਂ ਚਾਹੇ ਅਗਲਾ ਜਨਮਾਂ ਸੱਤਾਂ ਪੁਸ਼ਤਾਂ ਤੱਕ ਪੁੱਛ ਲਓ ਗੁਰੂ ਸਾਹਿਬ ਤੋਂ, ਉਹ ਤਾਂ ਲਿਖਣਹਾਰ ਆ ਤੇ ਰਚਨਹਾਰ ਹੈ, ਘੜੀ ਜਾਂਦਾ ਹੈ ਸਾਜੀ ਜਾਂਦਾ ਹੈ। ਆਪਾਂ ਮਾਤ ਲੋਕ ਤੇ ਪਤਾ ਨਹੀਂ ਕਿੰਨੀ ਵਾਰੀ ਆਏ ਹੋਵਾਂਗੇ, ਕਿੰਨੀ ਵਾਰੀ ਇਸ ਮਾਤ ਲੋਕ ਤੋਂ ਗਏ ਹੋਵਾਂਗੇ। ਲੋ ਹੁਣ ਸਮਾਂ ਸੀਮਿਤ ਹੈ, ਕੋਈ ਕਵਿਤਾ ਬੋਲਣੀ ਹੈ। ਸੋ ਪਿਆਰੇ ਖਾਲਸਾ ਜੀ, ਮਹਾਰਾਜ ਸਿੱਖਾਂ ਨੂੰ ਕਹਿੰਦੇ ਸਿੱਖੋ ਜਾਓ, ਇਹਦੀ ਬਿਰਤੀ ਚਲੀ ਗਈ ਘੋੜੇ ਵਾਲੇ ਪਾਸੇ, ਘੋੜੀ ਦਿਓ, ਘੋੜਾ ਲਿਆ ਕੇ ਦਿਓ, ਪੰਜਵਾਂ ਘੋੜਾ ਰਹਿ ਗਿਆ ਹੈ, ਇਹਨੂੰ ਘੋੜਾ ਦਿਓ। ਤੇ ਗੁਰੂ ਸਾਹਿਬ ਭਾਈ ਗੋਪਾਲੇ ਤੋਂ ਖੁਸ਼ ਹੋ ਕੇ ਦੇਖੋ ਕਿੱਧਰ ਬਾਣੀ, ਸ਼ੁੱਧ ਬਾਣੀ ਦਾ ਉਚਾਰਨ ਕਰ ਰਿਹਾ ਸੀਗਾ, ਜਪਜੀ ਸਾਹਿਬ ਦਾ ਪਾਠ ਸੁਣਾ ਰਹੇ ਸੀ, ਕਿੱਧਰ ਉਹਦੀ ਬਿਰਤੀ ਟੁੱਟ ਗਈ ਹੈ ਤੇ ਘੋੜਿਆਂ ਵਾਲੇ ਪਾਸੇ ਜਾਵੜੀ ਹੈ। ਜੋ ਸਾਡੀਆਂ ਇਛਾਵਾਂ ਹੁੰਦੀਆਂ ਹਨ ਗੁਰੂਆਂ ਸਾਰੀਆਂ ਪੂਰੀਆਂ ਕਰਦਾ ਹੈ, ਸਮਾਂ ਹੁੰਦਾ ਹੈ, ਸਮਾਂ ਲੱਗਦਾ ਹੈ। ਤੇ ਮਹਾਰਾਜ ਬੜੀ ਅਪਾਰ ਬਖਸ਼ ਕਿਰਪਾ ਕਰਕੇ ਭਾਈ ਗੋਪਾਲੇ ਨੂੰ ਜਿਵੇਂ ਘੋੜੇ ਦੀ ਦਾਤ ਬਖਸ਼ਿਸ਼ ਕਰ ਰਹੇ ਹੈ, ਸਿੱਖਾਂ ਨੂੰ ਕਹਿੰਦੇ ਘੋੜਾ ਲੈ ਕੇ ਆਓ, ਘੋੜਾ ਦੇਣਾ ਹੈ। ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰ ਰਹੇ ਹੈ।

0: ਜੋ ਚੋਜ ਹੁੰਦੇ ਆ ਕਮਾਲ ਹੁੰਦੇ ਆ ਕਿੱਥੇ ਤਾਂ ਸਿੱਖ ਤੋਂ ਸ਼ੁੱਧ ਜਪਜੀ ਸਾਹਿਬ ਦਾ ਬਾਣੀ ਦਾ ਜਾਪ ਸੁਣ ਰਹੇ ਸੀ ਮਹਾਰਾਜ, ਟੁੱਠੇ ਸੀਗੇ, ਨਿਹਾਲ ਹੋ ਚਲੇ ਸੀ, ਗੱਦੀ ਬਖਸ਼ਿਸ਼ ਕਰਨੀ ਸੀ ਭਾਈ ਗੋਪਾਲੇ ਨੂੰ, ਕਿੱਥੇ ਉਹਦਾ ਧਿਆਨ ਚਲਿਆ ਗਿਆ ਘੋੜੇ ਵੱਲ। ਗੁਰੂ ਸਾਹਿਬ ਤਾਂ ਅੰਤਰਜਾਮੀ ਹੈ, ਅੰਤਰਜਾਮੀ ਜਾਣਦੇ ਆ ਉਹ, ਤੇ ਮਹਾਰਾਜ ਕਹਿੰਦੇ ਵੀ ਤੇਰੀ ਬਿਰਤੀ ਟੁੱਟ ਗਈ ਹੈ, ਤੈਨੂੰ ਤਾਂ ਅਸੀਂ ਆਪਦੇ ਜੈੜ ਕਰ ਲਿਆ ਸੀ, ਬਰਾਬਰ ਬਿਠਾ ਲੈਣਾ ਸੀ, ਗੁਰੂ ਨਾਨਕ ਦੇ ਤਖ਼ਤ ਤੇ ਨਵਾਜਣਾ ਸੀ, ਪਰ ਤੂੰ ਮੰਜ਼ਿਲ ਤੋਂ ਖੁੰਝ ਗਿਆ ਏ। ਸਿੱਖਾਂ ਨੂੰ ਕਹਿੰਦੇ ਇਹਨੂੰ ਘੋੜਾ ਫੜਾਓ, ਤੇ ਗੁਰੂ ਸਾਹਿਬ ਨੇ ਘੋੜਾ ਦੇ ਕੇ ਨਿਹਾਲ ਕਰਤਾ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਗੁਰੂ ਸਾਹਿਬ ਦੇ ਇਤਿਹਾਸ ਸੁੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਇੰਨਾ ਕੁਛ ਕਹਿੰਦੇ ਖਿਮਾਂ ਦੇ ਜਾ ਚੁੱਕਾ ਹੈ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਪ੍ਰੀਤ ਸਿੰਘ ਦੇ ਢਾਡੀ ਜਿਸੇ ਦਾ ਜੋ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਜੋ ਸਾਂਝ ਪਾ ਰਹੇ ਸਨ। ਅੱਜ ਦੇ ਜੋ ਸਮਾਗਮ ਹਨ, ਜਿਸ ਤਰ੍ਹਾਂ ਸਵੇਰ ਤੋਂ ਕਹਿੰਦੇ ਆ ਰਹੇ ਹਾਂ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸੰਪੂਰਨਤਾ ਦਿਵਸ ਹੈ ਉਹਨਾਂ ਨੂੰ ਸਮਰਪਿਤ ਹਨ। ਜਿਸ ਤਰ੍ਹਾਂ ਅੱਜ ਕਥਾ ਦੇ ਵਿੱਚ ਵੀ ਗਿਆਨੀ ਜੀ ਨੇ ਦੱਸਿਆ ਸੀ, ਭਾਈ ਗੁਰਸ਼ਰਨ ਸਿੰਘ ਜੀ ਨੇ, ਕਿ 1604 ਦੇ ਵਿੱਚ ਆਦਿ ਗ੍ਰੰਥ ਸਾਹਿਬ ਦੀ ਜੋ ਹੈ ਸੰਪਾਦਨਾ ਹੋ ਗਈ। ਉਸ ਤੋਂ ਬਾਅਦ ਜੋ ਹੈ, ਜਦੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਛੱਡਿਆ ਅਤੇ ਉਹਨਾਂ ਨੇ ਜਾ ਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਾ ਕੇ ਕਮਰ ਕੱਸਾ ਖੋਲ੍ਹਿਆ, ਉੱਥੇ ਉਹ ਠਹਿਰੇ ਅਤੇ ਅੱਜ ਦੇ ਦਿਨ 'ਤੇ ਉਹਨਾਂ ਨੇ ਨੌਵੇਂ ਪਾਤਸ਼ਾਹ ਦੀ ਵੀ ਵਿੱਚ ਬਾਣੀ ਉਸ ਆਦਿ ਗ੍ਰੰਥ ਦੇ ਐਡ ਕਰਕੇ ਅਤੇ ਅੱਜ ਦੇ ਦਿਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅਸੀਂ ਕਹਿੰਦੇ ਹਾਂ, ਦਮਦਮੀ ਬੀੜ ਵੀ ਆਖ ਦਿੰਦੇ ਹਾਂ, ਉਹਨਾਂ ਦੀ ਸੰਪੂਰਨਤਾ ਜੋ ਹੈ ਉਹ ਅੱਜ ਦੇ ਦਿਨ 'ਤੇ ਹੋਈ। ਅਤੇ ਬਾਅਦ ਦੇ ਵਿੱਚ ਜੋ 1708 ਦੇ ਵਿੱਚ ਜਦੋਂ ਜੋੜੀ ਦਮਦਮੀ ਬੀੜ ਸੀ, ਉਸ ਨੂੰ ਹੀ ਗੁਰਗੱਦੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਸੋ ਇਸੇ ਹੀ ਸੰਬੰਧ ਦੇ ਵਿੱਚ ਇੱਕ ਦੋ ਜੋ ਜਿਹੜੀਆਂ ਅਨਾਊਂਸਮੈਂਟਾਂ ਹਨ ਅੱਜ ਮੈਂ ਆਪ ਜੀ ਨਾਲ ਸਾਂਝੀਆਂ ਕਰਨ। ਸਭ ਤੋਂ ਪਹਿਲਾਂ ਤੇ 13 ਸਤੰਬਰ ਦਿਨ ਐਤਵਾਰ ਨੂੰ 9:30 ਵਜੇ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ। ਕਿਸੇ ਵੀਰ ਭੈਣ ਨੇ ਜਿਹਨੇ ਵੀ ਅੰਮ੍ਰਿਤ ਜਿਹੜੇ ਵਿਲਾਖੀ ਹਨ ਉਹ ਆਪਣਾ ਨਾਮ ਬਾਹਰ ਜੋ ਹੈ ਜੋ ਡੈਸਕ ਦੇ ਉੱਤੇ ਲਿਖਵਾ ਸਕਦੇ ਹਨ ਅਤੇ ਜਾਂ ਇੱਥੋਂ ਹੁਣੇ ਹੀ ਕਕਾਰ ਵੀ ਲਿਜਾ ਸਕਦੇ ਹਨ ਤਾਂ ਕਿ ਆਪਣੇ ਜੋ ਕਕਾਰਾਂ ਦੀ ਪ੍ਰੈਕਟਿਸ ਹੈ ਉਸ ਦਿਨ ਤੱਕ ਕਰ ਸਕਣ, ਅਤੇ ਜਾਂ ਹੋਰ ਗੁਰਬਾਣੀ ਵਾਸਤੇ ਗੁਟਕਾ ਚਾਹੀਦਾ ਹੈ ਤਾਂ ਉਹ ਵੀ ਲਿਜਾ ਸਕਦੇ ਹਨ। ਪਰ ਇਹ ਜ਼ਰੂਰੀ ਹੈ ਕਿ ਆਪਣਾ ਨਾਮ ਜ਼ਰੂਰ ਉੱਥੇ ਲਿਖਵਾ ਦੇਣ। ਅਤੇ ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇੱਕ ਦੋ ਵਾਰ ਆਪ ਜੀ ਦੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੋ ਹੈ ਇੱਕ ਨਵਾਂ ਸਥਾਨ ਨਵਾਂ ਗੁਰਦੁਆਰਾ ਸਾਹਿਬ ਬਣਾਉਣ ਜਾ ਰਹੀ ਹੈ, ਜਿਸ ਦੇ ਸਾਰੇ ਮੁੱਢਲੇ ਕਾਰਜ ਸੰਪੂਰਨ ਹੋਣ ਤੋਂ ਬਾਅਦ ਹੁਣ ਅਸੀਂ ਇਸ ਸਟੇਜ ਦੇ ਵਿੱਚ ਹਾਂ ਕਿ ਇਹ 75,000 ਸਕੇਅਰ ਫੁੱਟ ਦਾ ਜੋ ਗੁਰਦੁਆਰਾ ਸਾਹਿਬ ਹੈ ਪਾਰਕਿੰਗ ਲੋਟ ਦੇ ਐਂਡ ਦੇ ਉੱਤੇ ਪਿੱਛੇ ਬਣਨਾ ਹੈ, ਉਸ ਦੇ ਜੋ ਟੱਕ ਲਾਉਣ ਦੀ ਰਸਮ ਹੈ 5 ਪਿਆਰਿਆਂ ਦੀ ਅਗਵਾਈ ਦੇ ਵਿੱਚ 20 ਸਤੰਬਰ ਦਿਨ ਐਤਵਾਰ 1 ਵਜੇ ਬਾਅਦ ਦੁਪਹਿਰ ਜੋ ਉਹ ਹੋਵੇਗੀ। ਉਸ ਤੋਂ ਪਹਿਲਾਂ ਜੋ ਹੈ ਸਾਰਾ ਹੀ ਹਫ਼ਤਾ ਕੀਰਤਨ ਅਤੇ ਹੋਰ ਜੋ ਨਾਮੀ ਜਥੇ ਹਨ ਜੋ ਕਿ ਇੰਡੀਆ ਤੋਂ ਦਰਬਾਰ ਸਾਹਿਬ ਦੇ ਜਥੇ ਉਹ ਵੀ ਪਹੁੰਚ ਰਹੇ ਹਨ। ਸੋ ਜੋ ਸਾਰਾ ਹੀ ਹਫ਼ਤਾ ਜੋ ਹੈ ਉਹ ਵਿਸ਼ੇਸ਼ ਦੀਵਾਨ ਸੱਜਿਆ ਕਰਨਗੇ ਅਤੇ ਉਹਨਾਂ ਦੇ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਅਤੇ ਖਾਸ ਕਰਕੇ 20 ਸਤੰਬਰ ਨੂੰ ਦੁਪਹਿਰ 1 ਵਜੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਜੋ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਪਿੱਛੇ ਨਵਾਂ ਸਥਾਨ ਬਣਨਾ ਹੈ 75,000 ਸਕੇਅਰ ਫੁੱਟ ਦਾ, ਉਸ ਦੇ ਵਾਸਤੇ ਜੋ ਟੱਕ ਲਾਉਣ ਦੀ ਰਸਮ ਜੋ ਹੈ ਕੀਤੀ ਜਾਣੀ ਹੈ। ਆਪ ਸਭ ਜੀ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਉਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਅਤੇ ਅੱਜ ਦੇ ਸਮਾਗਮਾਂ ਦੇ ਵਿੱਚ ਜੋ ਹੈ ਉਹ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਬਿਲਾਸਪੁਰ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਭਾਈ ਇੰਦਰਜੀਤ ਸਿੰਘ ਜੀ ਪਨੇਸਰ ਉਹਨਾਂ ਦੇ ਪਰਿਵਾਰ ਵੱਲੋਂ, ਭਾਈ ਅਮਰਦੀਪ ਸਿੰਘ ਜੀ ਸਰੋਵਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਅਤੇ ਭਾਈ ਬਲਜਿੰਦਰ ਸਿੰਘ ਜੀ ਧਾਲੀਵਾਲ ਤੇ ਉਹਨਾਂ ਦੇ ਪਰਿਵਾਰ ਵੱਲੋਂ ਗੁਰਫਤਿਹ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਰਾਜਪੁਰਾ ਤੇ ਆਲੇ ਦੁਆਲੇ ਦੀ ਸੰਗਤ ਜੋ ਜ਼ਿਲ੍ਹਾ ਪਟਿਆਲਾ ਦੀ ਹੈ ਉਹਨਾਂ ਦੇ ਵੱਲੋਂ ਤੇ ਇਸੇ ਹੀ ਤਰ੍ਹਾਂ ਆਨੰਦ ਸਰੂਪ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਜੋ ਹੈ ਅੱਜ ਕੀਰਤਨ ਤੇ ਲੰਗਰਾਂ ਦੀ ਸੇਵਾ ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਹੈ। ਹੁਣ ਆਪਾਂ ਜੋ ਸਵੇਰ ਤੋਂ ਦੱਸਦੇ ਆ ਰਹੇ ਹਾਂ ਕਿ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਦਿਵਸ ਦੇ ਉੱਤੇ ਪਿਛਲੇ ਸਾਲ ਵੀ ਜੋ ਹੈ ਆਪਾਂ ਨੇ ਇੱਕ ਇੱਥੇ ਸੈਮੀਨਾਰ ਕੀਤਾ ਸੀ ਜਿਸ ਦੇ ਵਿੱਚ ਬੁਲਾਰਿਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਬਾਰੇ ਵੱਖਰੇ ਵੱਖਰੇ ਟੋਪਿਕਸ 'ਤੇ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਆਪਾਂ ਨੇ ਸਵਾਲ ਜਵਾਬ ਲਏ ਸੀ ਅਤੇ ਉਹਨਾਂ ਸਵਾਲਾਂ ਦੇ ਜਵਾਬ ਉਹਨਾਂ ਬੁਲਾਰਿਆਂ ਨੇ ਗੁਰਬਾਣੀ ਦੇ ਆਧਾਰ 'ਤੇ ਆਪ ਜੀ ਨਾਲ ਉਹਨਾਂ ਦੀ ਸਾਂਝ ਪਾਈ ਸੀ। ਇਸ ਸਾਲ ਵੀ ਇਹ ਕੁਝ ਵੀਰਾਂ ਦੇ ਗੁਰਵਿੰਦਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਜੋ ਇਹ ਸੈਮੀਨਾਰ ਦਾ ਪ੍ਰਬੰਧ ਹੈ ਕੀਤਾ ਗਿਆ। ਅੱਜ ਦਾ ਜੋ ਇਹ ਸੈਮੀਨਾਰ ਹੈ ਇਸ ਦੇ ਵਿੱਚ ਅਗੇਨ ਆਪਾਂ ਗੁਰਬਾਣੀ ਦੇ ਦੁਆਲੇ ਹੀ ਰਹਿਣਾ ਹੈ। ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਬੁਲਾਰੇ ਹਨ ਉਹ ਸਾਨੂੰ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਹਨ ਮੂਲ ਆਦੇਸ਼ ਅਤੇ ਉਪਦੇਸ਼ ਸੰਗਤ ਲਈ ਸਿੱਖ ਲਈ ਕੀ ਹਨ, ਜੋ ਸਾਡੇ ਲਈ ਸਿੱਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕੀ ਹੈ। ਦੂਸਰੇ ਬੁਲਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰਿਤ ਜੋ ਸਾਡੀ ਸਖਸ਼ੀ ਰਹਿਣੀ ਹੈ, ਇੰਡੀਵਿਜੁਅਲ ਸਾਡੀ ਰਹਿਣੀ ਹੈ, ਜਿਸ ਦੇ ਵਿੱਚ ਕਿ ਸਾਡਾ ਨਾਮ ਸਿਮਰਨ, ਸਾਡਾ ਹੋਰ ਰਹਿਣ ਸਹਿਣ ਅਤੇ ਜੋ ਸੇਵਾ ਦਾ ਭਾਵ ਹੁੰਦਾ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡਾ ਇੰਡੀਵਿਜੁਅਲ। ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਕਿ ਆਪਾਂ ਸਾਨੂੰ ਚਾਰ ਸੰਸਕਾਰ ਦਿੱਤੇ ਹਨ, ਪਹਿਲੇ ਤਿੰਨ ਸੰਸਕਾਰ ਜੋ ਹਨ ਖੁਸ਼ੀ ਦੇ ਸੰਸਕਾਰ, ਜੋ ਤਿੰਨ ਸੰਸਕਾਰ ਹਨ ਉਹਨਾਂ ਦੇ ਵਿੱਚ ਬੱਚੇ ਦੇ ਜਨਮ ਆਉਂਦਾ ਹੈ, ਦੂਸਰਾ ਬੱਚੇ ਦਾ ਆਨੰਦ ਕਾਰਜ ਆਉਂਦਾ ਹੈ ਅਤੇ ਤੀਸਰਾ ਜੋ ਉਹਦੇ ਵਿੱਚ ਮ੍ਰਿਤਕ ਸੰਸਕਾਰ ਹੈ, ਇਹ ਸਾਰੇ ਹੀ ਸਖਸ਼ੀ ਰਹਿਣੀ ਦੇ ਅੰਦਰ ਆਉਂਦੇ ਹਨ। ਅਤੇ ਜੋ ਚੌਥਾ ਸੰਸਕਾਰ ਹੈ ਉਹ ਹੈ ਅੰਮ੍ਰਿਤ ਸੰਸਕਾਰ। ਉਹ ਸਾਡਾ ਸੰਸਕਾਰ ਜੋ ਹੈ ਉਹ ਜਿਹੜੀ ਸਾਡੀ ਗੁਰਮਤਿ ਦੀ ਰਹਿਣੀ ਹੈ, ਸਾਡੀ ਸਮਾਜਿਕ ਰਹਿਣੀ ਹੈ, ਉਸ ਦੇ ਅੰਡਰ ਆਉਂਦਾ ਹੈ। ਅਤੇ ਇਹ ਸਾਰੇ ਜੋ ਵਿਸ਼ੇ ਹਨ ਵੱਖਰੇ ਵੱਖਰੇ ਕਿ ਇੱਕ ਸਿੱਖ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕੀ ਹੈ, ਉਹ ਸਿੱਖਿਆ ਸਾਡੇ ਇੰਡੀਵਿਜੁਅਲ 'ਤੇ ਕਿੱਦਾਂ ਅਪਲਾਈ ਹੁੰਦੀ, ਅਸੀਂ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਅਪਲਾਈ ਕਰਨੀ ਹੈ, ਅਤੇ ਤੀਸਰਾ ਪਾਰਟ ਜੋ ਹੈ ਕਿ ਉਹੀ ਸਿੱਖਿਆ ਜਿਹੜੀ ਹੈ ਉਹ ਅਸੀਂ ਸਮਾਜ ਦੇ ਵਿੱਚ ਇੱਕ ਸਿੱਖ ਨੇ ਕਿਸ ਤਰ੍ਹਾਂ ਵਰਤਣੀ ਹੈ। ਸੋ ਇਹਨਾਂ ਤਿੰਨਾਂ ਵਿਸ਼ਿਆਂ ਦੇ ਉੱਤੇ ਪਹਿਲਾਂ ਬੁਲਾਰੇ ਬੋਲਣਗੇ ਅਤੇ ਉਸ ਤੋਂ ਬਾਅਦ ਜੋ ਇੰਟਰਸਟਿੰਗ ਪਾਰਟ ਹੈ ਉਹ ਹੈ ਸਵਾਲ ਜਵਾਬ ਦਾ। ਅਸੀਂ ਆਪ ਜੀ ਨੂੰ ਪਰਚੀ, ਜਿਸ ਵੀ ਬੰਦੇ ਨੇ ਸਵਾਲ ਕਰਨਾ ਉਸਨੂੰ ਪਰਚੀ ਦੇਵਾਂਗੇ, ਆਪਣਾ ਲਿਖਤੀ ਸਵਾਲ ਜੋ ਹੈ ਇਹਨਾਂ ਬੁਲਾਰਿਆਂ ਨੂੰ ਦੇਣਗੇ ਅਤੇ ਇਹ ਬੁਲਾਰੇ ਉਹਨਾਂ ਦਾ ਜਵਾਬ ਗੁਰਬਾਣੀ ਦੇ ਆਧਾਰ ਦੇ ਉੱਤੇ ਜੋ ਹੈ ਉਹ ਜੋ ਵੀ ਆਪ ਜੀ ਦਾ ਸ਼ੰਕਾ ਹੋਏਗਾ ਉਸਨੂੰ ਨਿਵਰਤ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਜਵਾਬ ਨਾ ਹੋਇਆ ਤਾਂ ਉਹਦਾ ਜਵਾਬ ਲੈ ਕੇ ਸਮਝ ਕੇ ਫਿਰ ਆਪ ਜੀ ਦੇ ਨਾਲ ਜੋ ਹੈ ਸੰਪਰਕ ਕਰਕੇ ਉਹਦਾ ਜਵਾਬ ਦਿੱਤਾ ਜਾਵੇਗਾ। ਸੋ ਐਗਜ਼ਾਮਪਲ ਦੇ ਤੌਰ 'ਤੇ ਸਵਾਲ ਜਿਹੜੇ ਹਨ ਉਹ ਸਿੱਖੀ ਜੀਵਨ ਦੇ ਵਿੱਚੋਂ ਹੀ ਕਰਨੇ ਹਨ ਆਪਾਂ ਨੇ, ਅਤੇ ਉਹ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ। ਆਪਾਂ ਹੁਣ ਇਸ ਸਮਾਗਮ ਦੀ ਸ਼ੁਰੂਆਤ ਕਰਦੇ ਹਾਂ ਭਾਈ ਗੁਰਸ਼ਰਨ ਸਿੰਘ ਜੀ ਤੋਂ, ਜਿਨ੍ਹਾਂ ਦਾ ਟੌਪਿਕ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮੁੱਢਲੀ ਸਿੱਖਿਆ ਹੈ ਉਹ ਸਿੱਖਾਂ ਨੂੰ ਕੀ ਹੈ। ਆਪਾਂ ਇਹਨਾਂ ਵਾਸਤੋਂ 1:25 ਤੱਕ 20 ਮਿੰਟ ਵਾਸਤੇ ਜੋ ਹੈ ਉਹ ਸਰਵਣ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਦੂਸਰੇ ਬੁਲਾਰੇ ਆਪ ਜੀ ਦੇ ਨਾਲ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਦਿਹਾੜਿਆਂ ਦੇ ਸੰਬੰਧ ਦੇ ਵਿੱਚ ਅੱਜ ਦੇ ਇਹ ਵਿਸ਼ੇਸ਼ ਜਿਹੜੇ ਦੀਵਾਨ ਤੇ ਸੈਮੀਨਾਰ ਹਨ ਉਹ ਲਿਖੇ ਗਏ ਹਨ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਪਹਿਲਾ ਪ੍ਰਕਾਸ਼ ਆਦਿ ਬੀੜ ਦਾ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਕੀਤਾ। ਆਪਾਂ ਪ੍ਰਚਲਿਤ ਸਾਖੀ ਇਤਿਹਾਸ ਦੀ ਸੁਣਦੇ ਹੀ ਹਾਂ कि बाबा बुढ़ा जी ने उन्होंने ग्रंथी थापिया ते पहला जिहड़ा मुखवाक आवाजा वैसे पहला आवाजा कहा जाता सी तो साडे इतिहासक ग्रंथां विच भी चीज़ मिलती है तो वह आया भी संतां के कारज आप खलोया हर काम करावण आया आराम। तो धन गुरु अर्जन साहब महाराज ने गुरु ग्रंथ साहब सच्चे पातशाह की बाणी नूं जिहड़ा है वह एकत्र किया गुरु नानक साहब तो लैके अपनी बाणी गुरु अर्जन साहब महाराज ने ते समूह भगतां अते शेख फरीद साहब की बाणी भट्टां की बाणी इस सारे मजमून नूं महाराज ने जिहड़ा है एक जगह ते एकत्र किया। तो मेरा जिहड़ा विशा है वह ये है भी गुरु ग्रंथ साहब की जिहड़ी सिक्ख्या है वह मुढ़ली की है तो मैं उहदे उत्ते केंद्रित रहांगा जिवें असीं सतगुरु की बाणी विच सब तो जिहड़ी मुढ़ली सिक्ख्या वे उही पढ़दे हां भी एक ओंकार जिहदा अर्थ है भी केवल एक अकाल पुरख ते एक परमात्मा दे उत्ते ही सिख ने जिहड़ा है वह विश्वास रखना है उस तो बिना होर किसी ताकत होर किसी दोई नूं डुअलिटी नूं जिहड़ा है उहनूं अपने जीवन में जगह नहीं देनी। जिवें आपां सोदर दा पाठ करदे हां भी ये समझदे हां भी गुण इहो होर ना ही कोई ना को होवा ना को होए तो सब तो पहला उपदेश जिहड़ा गुरु ग्रंथ साहब दा आरंभी हुंदा है ईवन आपां जदों मूल मंत्र जिहनूं मंगलाचरण भी कहा जांदा उहनूं पढ़दे हां ते जिथे भी सतगुरु गुरु ग्रंथ साहब की बाणी दे विच भी नवे राग की आरंभता करते हैं तो उत्थों वह सब तो पहला गल जिहड़ी है वह एक ओंकार तो ही जिहड़ी है वह शुरू की जाती ईवन गुरु ग्रंथ साहब की बाणी एक ओंकार तो प्रारंभ हुंदी आ। फिर मूल मंत्र दे चाहे वख वख सरूप आए ने जिवें एक तो संपूर्ण मंगलाचरण है एक ओंकार तो लैके गुरप्रसाद तक इदां ही जदों छोटे मंगलाचरण भी आए ने जिहड़े एक ओंकार सतगुरु प्रसाद आ तो महाराज ने एक नूं बाणी दे विच जिहड़ी आ तरजीह दित्ती है तां कि सिख दी सुरत विच हमेशा ये गल रहे कि वह अकाल पुरख वाहिगुरु जिहड़ा है जिहड़ा सारी सृष्टि का मालक है वह इको ही है। तो सब तो मुढ़ला जिहड़ा उपदेश है वह यह है आपां इहनूं इलैबोरेट भी कर सकते चलो विद्वान तुहाडे नाल गलबात सांझी करनगे मैं सिर्फ संखेप जे सतगुरु की बाणी के उपदेश तो पहला उपदेश एक ओंकार का है भी वह अकाल पुरख वाहिगुरु परमेश्वर जिहड़ा है वह इको ही है तो सृष्टि का रचनहार है। दूजा उपदेश सतगुरु की बाणी का जिवें आपां उसे एक नूं याद करना जिन्हों आपां टर्म नाम सिमरन की भी दे दिंदे आ रब नूं याद करना उहदे गुणां नूं चेते रखना तो एक ओंकार तो बाद अगे वो जो सारे गुण ने वह महाराज ने डिफाइन करने। तो दूजा उपदेश वार वार महाराज ने बाणी विच गल रब्बी नाम दे जाप दी कीती है। तो तीजा उपदेश सतगुरु की बाणी का जिहड़ा किरत दा है तो सतगुरु महाराज ने बाणी दे विच सिख नूं किरती बनाया है सिख जिहड़ा है सदीव किरत करदा है। आपां बाणी आसा की वार दे विच एक बचन पढ़दे हां जिथे महाराज कहिंदे ने कर सुकृत धर्म कमाया सच्ची सुची किरत करनी ये सिखी का जिहड़ा है ये तीजा उपदेश है कि तुसीं अपने धर्म की किरत करदिआं करदिआं एक रब नूं भी चेते रखना उहनूं हमेशा याद भी करना नाम सिमरन भी करना। तो चौथा उपदेश अगे सतगुरु का है वंड छको भी जिहड़ी किरत कीती है आपां जिहनूं आपां ऑनस्ट अर्निंग कहिंदे आ उहदे विच्चों लोड़वंदां की मदद करनी जिवें गुरु साहब के इतिहास के विच्चों उहनां दे जीवन विच्चों सानूं ये गल जिहड़ी मिल जांदी है भी जिस वक्त धन गुरु अर्जन साहब महाराज दरबार साहब की उसारी करा रहे सन तो उस वक्त लाहौर दे विच काल पै गया तो इतिहास ने लिखा है भी बहुत सारे लोग जिहड़े सी वह उस काल के पीड़ित हो गए क्योंकि दो कारण हुंदे सन कई बार जदों मीह बारिश कणियां ज्यादियां आ जाणियां तो तां वी काल पै जाणा क्योंकि फसलां तबाह हो जाणियां तो दूजा जदों औड़ लग जानी जदों मीह ना पैना तो उदों भी काल तो यह वर्तारे आम उन्हां समयां दे विच वरतदे रहिंदे सन। तो उस वक्त कहिंदे बड़ा भयानक काल पिया भुखमरी पैदा हो गई लोग मरन लगे तो महाराज ने जिहड़ा दरबार साहब नूं दसवंध सिखां दा जा रहा सी उहनूं रोक के यह आखिया भी इस वक्त सब तो वध जरूरत इहदी लाहौर दे विच है तो जिहड़ा भी कोई उत्थे चाहे मुसलमान सी उहनूं दफनाया गया जिहड़ा हिंदू सी उहदा संस्कार कीता गया तो सतगुर ने लोड़वंदा की जिहड़ी मदद सी जिहड़ी बड़ी नसैसरी जरूरी सी उहनूं महाराज ने इंप्लीमेंट किया। तो गुरमत का जिहड़ा चौथा संदेश साडे लई उह है उह है भी आपां वंड के छकणा है तो ऑनस्ट अर्निंग दे विच्चों आपां जिहड़ा भी जिन्नी भी हैल्प जिवें दसवंध दे रूप दे विच आपां कढ सकदे हां ਤਾਂ ਉਹ ਗੁਰੂ ਸਾਹਿਬ ਨੇ ਗੱਲ ਕੀਤੀ। ਉਹ ਸਮੇਂ ਦਾ ਵੀ ਹੋ ਸਕਦਾ ਹੈ, ਉਹ ਚੰਗੀ ਸਿੱਖਿਆ ਦਾ ਵੀ ਹੋ ਸਕਦਾ। ਦਸਵੰਧ ਦੇ ਵੀ ਕਈ ਰੂਪ ਹੁੰਦੇ ਨੇ, ਕਈ ਵਾਰ ਬੰਦਾ ਫਾਈਨੈਂਸ਼ਲੀ ਤੌਰ 'ਤੇ ਜਿਹੜਾ ਉਹ ਦਸਵੰਧ ਕੱਢਦਾ, ਕਈ ਚੰਗੀ ਸਿੱਖਿਆ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਦਸਵੰਧ ਕਿਸੇ ਦੇ ਧੀ ਪੁੱਤਰ ਨੂੰ ਚੰਗੇ ਪਾਸੇ ਲਾ ਦੇਣਾ, ਇਹ ਵੀ ਇੱਕ ਦਸਵੰਧ ਹੀ ਹੈ। ਤੋ ਵੰਡ ਕੇ ਛਕਣਾ, ਤੋ ਵੰਡ ਕੇ ਕੋਈ ਚੀਜ਼ ਵੀ ਛਕੀ ਜਾ ਸਕਦੀ। ਕਈ ਵਾਰ ਆਪਾਂ ਇਕੱਲਾ ਧਨ ਦੌਲਤ ਨੂੰ ਨਾ ਇਹਨੂੰ ਵੇਖਿਆ ਕਰੀਏ, ਜੇ ਸਾਡੇ ਕੋਲ ਕੋਈ ਸਮਝ ਹੈ, ਕੋਈ ਸਕਿੱਲ ਹੈ, ਕੋਈ ਗੁਣ ਹੈ, ਉਹਨੂੰ ਵੀ ਤਾਂ ਵੰਡ ਕੇ ਛਕਿਆ ਜਾ ਸਕਦਾ ਹੈ। ਤੋ ਗੁਰੂ ਸਾਹਿਬ ਨੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਫਿਰ ਅੱਗੇ ਸੇਵਾ ਦੀ ਗੱਲ ਆਉਂਦੀ ਹੈ। ਤੋ ਸੇਵਾ ਦੇ ਵੈਸੇ ਆਪਣੇ ਇੱਕ ਜਿਹੜਾ ਮਹਾਰਾਜ ਨੇ ਇਹਦੀ ਪਰਿਭਾਸ਼ਾ ਵੀ ਬੜੀ ਪਿਆਰੀ ਦਿੱਤੀ ਹੈ ਵੀ ਸੇਵਾ ਕਰਤ ਹੋਏ ਨਿਹਕਾਮੀ ਤਿਸਕਾ ਹੋਤ ਪ੍ਰਾਪਤ ਸਵਾਮੀ। ਸੇਵਾ ਉਹ ਹੁੰਦੀ ਹੈ ਜਿਹੜੀ ਕਾਮਨਾ ਤੋਂ ਰਹਿਤ ਹੋਵੇ। ਤੋ ਸੇਵਾ ਕਰਨ ਲੱਗਿਆਂ ਕੋਈ ਭੇਦਭਾਵ ਜਿਹੜਾ ਹੈ ਕਿਸੇ ਦੇ ਨਾਲ ਵੀ ਕੀਤਾ ਨਹੀਂ ਜਾ ਸਕਦਾ। ਤੋ ਮਹਾਰਾਜ ਨੇ ਜਿਹੜਾ ਇਹ ਉਪਦੇਸ਼ ਸਾਨੂੰ ਸੇਵਾ ਦਾ ਦਿੱਤਾ ਹੈ। ਤੋ ਗੁਰੂ ਸਾਹਿਬ ਨੇ ਜਿਹੜਾ ਅਗਲਾ ਉਪਦੇਸ਼ ਹੈ, ਜਿਹੜੀ ਸਭ ਤੋਂ ਵੱਡੀ ਗੱਲ ਬਾਣੀ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ, ਉਹ ਹੈ ਹਉਮੈ ਦਾ ਤਿਆਗ। ਤੁਸੀਂ ਵੇਖੋ ਬਾਣੀ ਦੇ ਵਿੱਚ ਨਾ, ਭਾਵੇਂ ਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਜ਼ਿਕਰ ਬਹੁਤ ਵਾਰ ਆਇਆ, ਪੰਜਾਂ ਵਿਕਾਰਾਂ ਦਾ ਜ਼ਿਕਰ ਬਹੁਤ ਵਾਰ ਆਇਆ, ਪਰ ਸਭ ਤੋਂ ਵੱਧ ਜੇ ਮਹਾਰਾਜ ਨੇ ਬਾਣੀ ਵਿੱਚ ਕਿਸੇ ਐਬ ਦੀ ਗੱਲ ਕੀਤੀ, ਉਹ ਹਉਮੈ ਦੀ ਕੀਤੀ ਹੈ। ਸਭ ਤੋਂ ਵੱਡਾ ਰੋਗ ਵੀ ਜੇ ਕਿਸੇ ਨੂੰ ਮਹਾਰਾਜ ਨੇ ਮੰਨਿਆ, ਤੂੰ ਹਉਮੈ ਨੂੰ ਮੰਨਿਆ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਵੀ ਹਉਮੈ ਦੀਰਘ ਰੋਗ ਹੈ, ਦੀਰਘ ਦਾ ਅਰਥ ਕੀ ਹੁੰਦਾ ਵੱਡਾ। ਫਿਰ ਵੇਖੋ ਜਿੰਨੇ ਤੁਸੀਂ ਬਾਣੀ ਦੇ ਬਚਨ ਪੜ੍ਹੋਗੇ, ਪੰਚ ਰੋਗ ਪੰਚ ਦੋਖ ਅਰ ਅਹੰਗ ਰੋਗ, ਫਿਰ ਬਾਬੇ ਨੇ ਹਉਮੈ ਦੀ ਗੱਲ ਕਰ ਦਿੱਤੀ। ਈਵਨ ਬਾਬਾ ਜੀ ਨੇ ਇੱਥੋਂ ਤੱਕ ਬਾਣੀ ਵਿੱਚ ਲਿਖਿਆ ਵੀ ਹਉਮੈ ਰੋਗ ਮਨੁੱਖ ਦੇ ਕੋਲ ਹੈ, ਹਉਮੈ ਰੋਗ ਮਾਨੁੱਖ ਕੋ ਦੀਨਾ। ਫਿਰ ਬਾਕੀ ਰੋਗ ਜਿਹੜੇ ਨੇ ਉਹ ਭਾਵੇਂ ਬਾਕੀ ਜਾਨਵਰਾਂ ਦੇ ਵਿੱਚ ਵੀ ਹੈਗੇ ਨੇ। ਤੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਹਨੂੰ ਦੂਰ ਕਰਨ ਦੀ ਲੋੜ ਹੈ ਆਪਣੇ ਅੰਦਰੋਂ, ਉਹ ਕੀ ਹੈ? ਉਹ ਹੈ ਜਿਹੜਾ ਐਗਸਟਿਕ ਨੇਚਰ ਹੈ, ਜਿਹੜਾ ਹਉਮੈ ਵਾਲਾ ਸੁਭਾਅ ਹੈ। ਤੋ ਇਹਦਾ ਸਤਿਗੁਰ ਨੇ ਬਾਣੀ ਦੇ ਵਿੱਚ ਬਹੁਤ ਵਾਰ ਜ਼ਿਕਰ ਕੀਤਾ। ਤੋ ਉਪਦੇਸ਼ਾਂ ਦੀ ਗੱਲ ਚੱਲ ਰਹੀ ਹੈ, ਤੋ ਹਉਮੈ ਦਾ ਤਿਆਗ ਕਰਨਾ। ਫਿਰ ਅੱਗੇ ਸਤਿਗੁਰ ਨੇ ਸਾਰੇ ਮਨੁੱਖਾਂ ਦੀ ਬਰਾਬਰੀ ਦੀ ਗੱਲ ਕੀਤੀ ਹੈ ਵੀ ਹਰ ਮਨੁੱਖ ਜਿਹੜਾ ਹੈ ਉਹ ਬਰਾਬਰ ਹੈ। ਕੋਈ ਵੀ ਜਿਹੜਾ ਹੈ, ਜਿਹਨੂੰ ਅੱਜ ਦੇ ਸਮੇਂ ਵਿੱਚ ਆਪਾਂ ਕਹਿੰਦੇ ਰੇਸਿਜ਼ਮ ਦਾ ਬੜਾ ਦੌਰ ਹੈ ਇਹਨਾਂ ਮੁਲਕਾਂ ਦੇ ਵਿੱਚ, ਜਦੋਂ ਖਾਸ ਕਰਕੇ ਅਸੀਂ ਸ਼ਿਕਾਰ ਹੁੰਦੇ ਹਾਂ ਤੇ ਆਪਾਂ ਇਹ ਕਹਿੰਦੇ ਹਾਂ ਵੀ ਸਾਡੇ ਨਾਲ ਰੇਸਿਜ਼ਮ ਹੋ ਰਿਹਾ, ਪਰ ਇਹ ਸਾਨੂੰ ਵੀ ਨਾਲ ਵਿਚਾਰਨ ਦੀ ਲੋੜ ਹੈ ਵੀ ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੀ ਜਿਹੜੀ ਹੈ ਉਹ ਗੱਲ ਕੀਤੀ ਹੈ, ਪਰ ਅਸੀਂ ਵੀ ਕਿਤੇ ਕੋਈ ਡਿਸਕ੍ਰੀਮੀਨੇਸ਼ਨ ਕੋਈ ਰੇਸਿਜ਼ਮ ਜਿਹੜਾ ਹੈ ਉਹ ਕਰਦੇ ਨਹੀਂ ਰਹੇ, ਉਹ ਸਾਨੂੰ ਵਿਚਾਰਨ ਦੀ ਲੋੜ ਹੈ। ਤੇ ਮਹਾਰਾਜ ਨੇ ਮਨੁੱਖੀ ਬਰਾਬਰਤਾ ਦੀ ਗੱਲ ਕੀਤੀ, ਤੁਹਾਨੂੰ ਹਿਸਟਰੀ ਵਿੱਚੋਂ ਇਹ ਚੀਜ਼ਾਂ ਮਿਲ ਜਾਣਗੀਆਂ ਜਿਹਨਾਂ ਪੰਜਾਂ ਪਿਆਰਿਆਂ ਦਾ ਆਪਾਂ ਜ਼ਿਕਰ ਪੜ੍ਹਦੇ ਹਾਂ, ਉਹ ਭਾਰਤ ਦੇ ਵੱਖ ਵੱਖ ਖਿੱਤਿਆਂ ਦੇ ਵਿੱਚੋਂ ਜਿਹੜੇ ਸਨ ਉਹ ਆਏ ਸਨ। ਤੇ ਮਹਾਰਾਜ ਨੇ ਇੱਕ ਖੰਡੇ ਬਾਟੇ ਕੀ ਪੌਲ ਛਕਾ ਕੇ ਉਹਨਾਂ ਸਾਰਿਆਂ ਤੋਂ ਪ੍ਰੈਕਟੀਕਲੀ ਵੀ ਜਿਹੜੀ ਬਰਾਬਰਤਾ ਸੀ ਵੀ ਇੱਕ ਗੁਰਦੁਆਰਿਆਂ ਵਿੱਚ ਜਾਂ ਧਾਰਮਿਕ ਸਥਾਨਾਂ 'ਤੇ ਸਰੋਵਰ ਬਣਾ ਕੇ ਇੱਕੋ ਜਲ ਵਿੱਚ ਇਸ਼ਨਾਨ ਕਰਨਾ। ਤੋ ਇਹ ਬਾਣੀ ਦਾ ਇਹਦਾ ਜਿਹੜਾ ਮੁੱਢ ਹੈ ਉਹ ਬਾਣੀ ਦੇ ਵਿੱਚੋਂ ਵੱਜਦਾ ਜਦੋਂ ਆਪਾਂ ਪੜ੍ਹਦੇ ਹਾਂ ਵੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੋ ਇਹਦਾ ਮਤਲਬ ਹੁੰਦਾ ਹੈ ਵੀ ਕਿਸੇ ਨੂੰ ਬਾਹਰੀ ਤਾਲ ਉੱਤੇ ਆਪਾਂ ਨੂੰ ਜੱਜ ਨਹੀਂ ਕਰਨਾ ਚਾਹੀਦਾ, ਛੇਤੀ ਫੈਸਲਾ ਨਹੀਂ ਕਿਸੇ ਦੇ ਪ੍ਰਥਾਏ ਦੇਣਾ ਚਾਹੀਦਾ। ਕੋਈ ਵੀ ਕੁਦਰਤ ਵਿੱਚ ਨਾ ਚੰਗਾ ਹੈ ਅਤੇ ਨਾ ਮੰਦਾ, ਇਹ ਦੋਵੇਂ ਸ਼ਬਦ ਦੇ ਬੜੇ ਇੰਪੋਰਟੈਂਟ, ਨਾ ਕੋਈ ਚੰਗਾ ਹੈ ਅਤੇ ਨਾ ਕੋਈ ਮੰਦਾ ਹੈ, ਮਤਲਬ ਚੰਗਾ ਵੀ ਕੋਈ ਨਹੀਂ ਅਤੇ ਮੰਦਾ ਵੀ ਕੋਈ ਨਹੀਂ, ਮਤਲਬ ਬਰਾਬਰਤਾ ਇਹਨੂੰ ਹੀ ਕਹਿੰਦੇ ਨੇ। ਜਿੱਥੇ ਕੋਈ ਵੀ ਤੁਸੀਂ ਕਿਸੇ ਨੂੰ ਜੱਜ ਨਾ ਕਰ ਸਕੋ ਵੀ ਇਸ ਚੀਜ਼ ਨੂੰ ਲੈ ਕੇ ਮੰਦਾ, ਇਸ ਚੀਜ਼ ਨੂੰ ਲੈ ਕੇ ਚੰਗਾ। ਤੋ ਸਤਿਗੁਰ ਦਾ ਇਹ ਜਿਹੜਾ ਉਪਦੇਸ਼ ਹੈ, ਇਹ ਮੈਂ ਸੱਤਵਾਂ ਉਪਦੇਸ਼ ਤੁਹਾਡੇ ਨਾਲ ਸਾਂਝਾ ਕੀਤਾ ਵੀ ਸਾਰੇ ਮਨੁੱਖਾਂ ਦੀ ਜਿਹੜੀ ਹੈ ਉਹ ਬਰਾਬਰੀ ਹੈ, ਕੋਈ ਜਾਤ ਪਾਤ ਨਹੀਂ, ਊਚ ਨੀਚ ਨਹੀਂ, ਅਮੀਰ ਗਰੀਬ ਨਹੀਂ। ਅਤੇ ਹਿਸਟੋਰੀਕਲ ਤੌਰ ਉੱਤੇ ਇਹਦੀਆਂ ਕੀ ਮਿਸਾਲਾਂ ਨੇ, ਤੋ ਉਹ ਵੀ ਆਪਾਂ ਨੂੰ ਲੱਭ ਜਾਂਦੀਆਂ ਨੇ। ਅੱਗੇ ਹੈ ਸਭ ਤੋਂ ਇੰਪੋਰਟੈਂਟ ਗੱਲ ਜਿਹਨੂੰ ਬਾਬੇ ਨੇ ਆਖਿਆ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਉਹ ਹੈ ਸੱਚਾ ਜੀਵਨ। ਹੁਣ ਇਹਦੇ ਜੇ ਆਪਾਂ ਇਸ ਪੰਕਤੀ ਦੇ ਨਿਰੋਲ ਅਰਥ ਕਰੀਏ ਤਾਂ ਇਹਦਾ ਮਤਲਬ ਹੈ ਵੀ ਦੁਨੀਆਂ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਵੀ ਸਾਰੀਆਂ ਚੀਜ਼ਾਂ ਸੱਚ ਤੋਂ ਥੱਲੇ ਨੇ, ਸੱਚੋਂ ਉਰੇ ਸਭ ਕੋ, ਮਤਲਬ ਆਪਾਂ ਸੱਚ ਨੂੰ ਆਪਣੀ ਲਾਈਫ ਦੇ ਵਿੱਚ ਬੜਾ ਵੱਡਾ ਥਾਂ ਦਿੰਦੇ ਹਾਂ। ਪਰ ਬਾਣੀ ਕਹਿੰਦੀ ਨਹੀਂ, ਸੱਚ ਤੋਂ ਉੱਪਰ ਵੀ ਇੱਕ ਚੀਜ਼ ਹੈ, ਸੱਚੋਂ ਉਰੇ ਸਭ ਕੋ, ਉਹ ਕੀ ਹੈ? ਆਚਰਣ, ਕਰੈਕਟਰ, ਸੱਚਾ ਆਚਰਣ। ਸੱਚੋਂ ਉਰੇ ਸਭ ਕੋ ਉੱਪਰ ਸੱਚਾਚਾਰ, ਸੱਚ ਤੋਂ ਵੀ ਉੱਪਰ ਕੋਈ ਚੀਜ਼ ਹੈ, ਉਹ ਹੈ ਸੱਚਾ ਆਚਰਣ, ਸੱਚਾ ਜੀਵਨ, ਜਿਹਦੀ ਗੱਲ ਬਾਣੀ ਨੇ ਵਾਰ ਵਾਰ ਕੀਤੀ ਹੈ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਤੋ ਸਚਿਆਰ ਜੀਵਨ ਦੀ ਗੱਲ ਸਤਿਗੁਰ ਦੀ ਬਾਣੀ ਨੇ ਕੀਤੀ ਹੈ। ਤੇ ਇਹ ਜਿਹੜਾ ਜੀਵਨ ਹੈ ਇਹ ਇਕੱਲਾ ਨਿਰੋਲ ਧਾਰਮਿਕ ਗੱਲਾਂ ਬਾਤਾਂ ਦੇ ਨਾਲ ਨਹੀਂ ਹੋਣਾ, ਕਿਉਂਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਵੀ ਗੱਲੀ ਹੋਂ ਸੁਹਾਗਣ ਭੈਣੇ ਕੰਤ ਨਾ ਕਬਹੂੰ ਮੈਂ ਮਿਲਿਆ, ਵੀ ਗੱਲਾਂ ਬਾਤਾਂ ਦੇ ਨਾਲ ਜਿਹੜਾ ਹੈ ਉਹ ਸਾਰੇ ਹੀ ਬੜੇ ਚੰਗੇ ਜੀਵਨ ਵਾਲੇ ਨੇ, ਪਰ ਉਹ ਕਈ ਵਾਰ ਖੇਡ ਐਸੀ ਵਾਪਰਦੀ ਹੈ ਜਿਵੇਂ ਨਾ, ਇੱਕ ਸੱਜਣ ਬੜੀ ਪਿਆਰੀ ਗੱਲ ਆ ਰਿਹਾ ਆਖ ਰਿਹਾ ਸੀ ਵੀ ਜਿਵੇਂ ਦੂਰ ਦੂਰ ਦੇ ਢੋਲ ਨੇ ਉਹ ਬੜੇ ਸੋਹਣੇ ਲੱਗਦੇ ਨੇ, ਬੰਦਾ ਬੈਠਾ ਹੈ ਕਿਤੇ ਦੂਰੋਂ ਢੋਲ ਵੱਜ ਰਹੇ ਉਹ ਬੜੇ ਸੋਹਣੇ ਲੱਗਦੇ ਨੇ, ਜਦੋਂ ਜਦੋਂ ਆਪਾਂ ਨੇੜੇ ਜਾਂਦੇ ਹਾਂ ਉਦਾਂ ਉਦਾਂ ਉਹ ਢੋਲਕੀ ਬਣ ਜਾਂਦੇ ਨੇ, ਸਿਰਫ ਤੇ ਸਿਰਫ ਖੜਾਕ ਬਣ ਜਾਂਦੇ ਨੇ। ਵੇਖਣ ਨੂੰ ਪਹਾੜ ਦੂਰੋਂ ਸੋਹਣਾ ਲੱਗਦਾ ਪਰ ਜਦੋਂ ਨੇੜੇ ਪਹੁੰਚਿਆ ਜਾਂਦਾ ਉਸ ਪਹਾੜ ਦੇ ਤੁਸੀਂ ਕੋਲ ਜਾਓਗੇ ਤੇ ਫਿਰ ਉਹਦੀ ਕੋਈ ਖੂਬਸੂਰਤੀ ਤੁਹਾਨੂੰ ਨਜ਼ਰ ਨਹੀਂ ਆਵੇਗੀ। ਉੱਪਰੋਂ ਉੱਡਦਿਆਂ ਹੋਇਆਂ ਜੰਗਲ ਬੜਾ ਸੋਹਣਾ ਲੱਗਦਾ ਪਰ ਜਦੋਂ ਜੰਗਲ ਦੇ ਵਿੱਚ ਉਤਰਿਆ ਜਾਂਦਾ ਤੇ ਫਿਰ ਉਹਦੀ ਖੂਬਸੂਰਤੀ ਮਰ ਜਾਂਦੀ। ਤੋ ਸਾਡਾ ਬਹੁਤੀ ਵਾਰ ਜੀਵਨ ਜਿਹੜਾ ਉਹ ਗੱਲਾਂ ਬਾਤਾਂ ਕਰਕੇ ਬੜਾ ਚੰਗਾ ਹੁੰਦਾ, ਉੱਤਮ ਹੁੰਦਾ, ਪਰ ਜਿੱਦਾਂ ਜਿੱਦਾਂ ਤੁਸੀਂ ਕਿਸੇ ਸਿਸਟਮ ਦੇ ਨੇੜੇ ਜਾਂਦੇ ਹੋ, ਵਿੱਚ ਰਹਿੰਦੇ ਹੋ, ਤੁਹਾਨੂੰ ਨਾਲ ਵਿਚਰਨ ਦਾ ਮੌਕਾ ਮਿਲਦਾ, ਉਦੋਂ ਫਿਰ ਜਿਹੜਾ ਸਾਡਾ ਕਿਰਦਾਰ ਹੈ, ਸਾਡਾ ਜਿਹੜਾ ਜੀਵਨ ਹੈ, ਉਹ ਗੁਰਬਾਣੀ ਵਾਲਾ ਜਾਂ ਗੁਰਮਤ ਦੇ ਅਸੂਲਾਂ ਵਾਲਾ ਨਹੀਂ ਹੁੰਦਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਸਭ ਤੋਂ ਵੱਡੀ ਗੱਲ ਹੀ ਇਹ ਹੁੰਦੀ ਹੈ ਵੀ ਜੇ ਤੁਹਾਡੇ ਜੀਵਨ ਦੇ ਵਿੱਚ ਸਚਿਆਰ ਪਾਉਣਾ, ਤੋ ਬਾਣੀ ਨੇ ਬਾਰ ਬਾਰ ਉੱਚੇ ਸੁੱਚੇ ਕਿਰਦਾਰ ਬਿਹੇਵੀਅਰ ਸੁਭਾਅ ਦੀ ਜਿਹੜੀ ਗੱਲ ਹੈ ਉਹ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਤੁਸੀਂ ਵੇਖੋ ਜਦੋਂ ਵੀ ਮਹਾਰਾਜ ਚਾਹੇ ਉਹ ਮੁਸਲਮਾਨ ਨੂੰ ਉਪਦੇਸ਼ ਦਿੰਦੇ ਨੇ ਤੇ ਉਹਨੂੰ ਉਹ ਕੋਈ ਜਿਹੜਾ ਉਹਦੇ ਬਾਹਰੀ ਸਿੰਬਲ ਨੇ ਉਹਨਾਂ ਦੀ ਵਰਤੋਂ ਕਰਕੇ ਉਹ ਉਪਦੇਸ਼ ਜਿਹੜਾ ਹੈ ਉੱਚੇ ਕਿਰਦਾਰ ਦਾ ਹੀ ਦਿੰਦੇ ਉਹਨਾਂ ਨੂੰ। ਜੇ ਉਹ ਹਿੰਦੂ ਨੂੰ ਉਪਦੇਸ਼ ਦਿੰਦੇ ਨੇ ਬਾਹਰੀ ਸਿੰਬਲ ਦੀ ਵਰਤੋਂ ਕਰਕੇ ਤਾਂ ਵੀ ਉਹਨਾਂ ਨੇ ਉਹਦੇ ਉੱਚੇ ਕਿਰਦਾਰ ਦੀ ਗੱਲ ਕੀਤੀ। ਆਪਾਂ ਜਪਜੀ ਸਾਹਿਬ ਦੇ ਵਿੱਚੋਂ ਪੜ੍ਹਦੇ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਤੋਂ ਗੱਲ ਸਾਰੀ ਉਹਨਾਂ ਨੇ ਕਿਰਦਾਰ ਦੀ ਕੀਤੀ ਵੀ ਸੰਤੋਖ ਹੋਣਾ ਚਾਹੀਦਾ ਬੰਦੇ ਦੇ ਅੰਦਰ, ਸੰਤੋਖ ਜਿਹਨੂੰ ਆਪਾਂ ਕੰਟੈਂਟ ਕਹਿੰਦੇ ਹਾਂ, ਵੀ ਇਹ ਚੀਜ਼ਾਂ ਜੀਵਨ ਦੇ ਵਿੱਚ ਹੋਣੀਆਂ ਚਾਹੀਦੀਆਂ। ਤੋ ਕਿਰਦਾਰ ਬੰਦਾ ਕਿੱਥੋਂ ਘੜਿਆ ਜਾਂਦਾ, ਕਿਰਦਾਰ ਦੇ ਉੱਤੋਂ ਹੀ ਬੰਦੇ ਦੀ ਪਛਾਣ ਹੁੰਦੀ, ਗੱਲਾਂ ਨਾਲ ਜਿਹੜਾ ਹੈ ਉਹ ਕੁਝ ਨਹੀਂ ਹੁੰਦਾ, ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ। ਤੋ ਮਹਾਰਾਜ ਨੇ ਵਾਰ ਵਾਰ ਜ਼ੋਰ ਦਿੱਤਾ ਵੀ ਸੱਚਾ ਜੀਵਨ ਹੋਣਾ ਚਾਹੀਦਾ, ਵੀ ਉਹ ਸਿਰਫ ਧਾਰਮਿਕ ਗੱਲਾਂ ਕਰਨ ਨਾਲ ਨਹੀਂ ਹੋਣਾ ਬਲਕਿ ਉਸ ਕਿਰਦਾਰ ਨੂੰ ਨਿਭਾ ਕੇ ਜਿਹੜਾ ਹੈ ਉਹ ਹੋਣਾ। ਅਗਲਾ ਜਿਹੜਾ ਉਪਦੇਸ਼ ਹੈ ਉਹ ਹੈ ਦਇਆ ਤੇ ਪਿਆਰ ਦਾ, ਮੈਂ ਹਮਦਰਦੀ ਹੋਣੀ ਚਾਹੀਦੀ ਵੀ ਬੰਦੇ ਨੂੰ। ਮੈਂ ਇਹਦੇ ਬਾਰੇ ਬੜੀ ਸਿੱਧੀ ਗੱਲ ਕਹਿੰਦਾ ਹੁੰਦਾ ਵੀ ਜੋ ਤੁਸੀਂ ਚਾਹੁੰਦੇ ਹੋ ਵੀ ਮੇਰੇ ਨਾਲ ਇੱਦਾਂ ਦਾ ਬਿਹੇਵੀਅਰ ਹੋਵੇ ਉੱਦਾਂ ਦਾ ਕਰਨਾ ਸ਼ੁਰੂ ਕਰ ਦਿਓ, ਵੀ ਤੁਹਾਡੇ ਅੰਦਰ ਵੀ ਦਇਆ ਹੋਵੇ ਕਿਸੇ ਪ੍ਰਤੀ, ਜਿਹੜੀ ਹੈ ਹਮਦਰਦੀ ਹੋਵੇ। ਜਦੋਂ ਤੁਸੀਂ ਆਮ ਤੌਰ ਉੱਤੇ ਕੋਈ ਪਰਾਇਆ ਹੱਕ ਖਾਂਦੇ ਹੋ ਉਦੋਂ ਬੰਦੇ ਦੇ ਅੰਦਰ ਕੋਈ ਵੀ ਹਮਦਰਦੀ ਜਿਹੜੀ ਹੈ ਉਹ ਕਿਸੇ ਪ੍ਰਤੀ ਨਹੀਂ ਹੁੰਦੀ। ਤੋ ਹਮਦਰਦੀ ਵਾਲਾ ਜੀਵਨ ਚਾਹੀਦਾ, ਦਇਆ ਵਾਲਾ ਜੀਵਨ ਚਾਹੀਦਾ। ਬਾਬੇ ਨੇ ਕਿਹਾ ਦਇਆ ਕਪਾਹ ਸੰਤੋਖ ਸੂਤ, ਈਵਨ ਬਾਬੇ ਨੇ ਕਿਹਾ ਧਰਮ ਦੀ ਬੁਨਿਆਦ ਵੀ ਇੱਥੋਂ ਵੱਜਦੀ ਜੇ ਜੀਵਨ ਵਿੱਚ ਦਇਆ ਹੈ। ਤੇ ਤੁਸੀਂ ਜਪਜੀ ਸਾਹਿਬ ਦੇ ਭਾਗ ਪੜ੍ਹ ਲਓ ਬਾਣੀ ਦੇ, ਉੱਥੇ ਬਾਬੇ ਨੇ ਆਖਿਆ ਵੀ ਧੌਲ ਧਰਮ ਦਇਆ ਕਾ ਪੂਤ। ਤੋ ਦਇਆ ਦੀ ਗੱਲ ਸਤਿਗੁਰ ਨੇ ਬਾਣੀ ਦੇ ਵਿੱਚ ਕੀਤੀ ਹੈ। ਫਿਰ ਅੱਗੇ ਹੈ ਮਾਇਆ ਤੋਂ ਨਿਰਲੇਪਤਾ, ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਿਲੱਖਣ ਮੈਸੇਜ ਹੀ ਹੈ ਵੀ ਜਿਵੇਂ ਤੁਸੀਂ ਰਹਿਣਾ ਮਾਇਆ ਦੇ ਵਿੱਚ ਹੀ ਹੈ, ਰਹਿਣਾ ਇਸੇ ਸੰਸਾਰ ਦੇ ਵਿੱਚ ਹੀ ਹੈ, ਪਰ ਇਸੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਇਹ ਤੋਂ ਨਿਰਲੇਪ ਰਹਿਣਾ ਕਿੱਦਾਂ? ਉਹ ਇੱਦਾਂ ਵੀ ਜਿਵੇਂ ਕੌਲ ਦਾ ਫੁੱਲ ਜਿਹੜਾ ਹੁੰਦਾ, ਕੁਦਰਤ ਨੇ ਉਹਨੂੰ ਇੱਕ ਖੂਬੀ ਬਖਸ਼ੀ ਆ ਕੌਲ ਦੇ ਫੁੱਲ ਨੂੰ ਵੀ ਉਹਦੀਆਂ ਜਿਹੜੀਆਂ ਪੰਖੜੀਆਂ ਹੁੰਦੀਆਂ ਉਹਦੇ ਉੱਤੇ ਪਾਣੀ ਖਲੋ ਨਹੀਂ ਸਕਦਾ, ਸਲਿਪ ਕਰ ਜਾਂਦਾ ਉੱਥੋਂ, ਕੁਦਰਤੀ ਹੈ। ਵੀ ਉਹ ਜੇ ਚਿੱਕੜ ਵਿੱਚ ਹੈ, ਜੇ ਉਹਦੇ ਉੱਤੇ ਕੋਈ ਪਾਣੀ ਦੀ ਬੂੰਦ ਡਿੱਗੇਗੀ ਉਹ ਸਲਿਪ ਕਰ ਜਾਵੇਗੀ, ਉੱਥੇ ਰਹੇਗੀ ਨਹੀਂ ਉਹ। ਤੋ ਮਹਾਰਾਜ ਨੇ ਆਖਿਆ ਬਿਲਕੁਲ ਇਸੇ ਤਰੀਕੇ ਨਾਲ ਤੂੰ ਰਹਿਣਾ ਸੰਸਾਰ ਵਿੱਚ ਹੈ, ਪਰ ਸੰਸਾਰ ਦਾ ਚਿੱਕੜ, ਸੰਸਾਰ ਦੀ ਜਿਹੜੀ ਗੰਦਗੀ ਹੈ, ਇਹ ਤੋਂ ਤੂੰ ਆਪਣੇ ਆਪ ਨੂੰ ਕੌਲ ਦੇ ਫੁੱਲ ਵਾਂਗੂ ਮਾਇਆ ਤੋਂ ਆਪਣੇ ਆਪ ਨੂੰ ਨਿਰਲੇਪ ਜਿਹੜਾ ਹੈ ਉਹ ਕਰਨਾ। ਇਹ ਵਿਧੀ ਗੁਰਮਤ ਨੇ ਦੱਸੀ ਹੈ ਜਿਹੜੀ ਧਰਮ ਕਮਾਉਣ ਦੀ ਆਪਣੇ ਆਪ ਦੇ ਵਿੱਚ ਨਵੇਕਲੀ ਸੀ, ਨਹੀਂ ਤੇ ਮਾਇਆ ਤੋਂ ਨਿਰਲੇਪ ਰਹਿਣ ਦੀਆਂ ਜਿਹੜੀਆਂ ਵਿਧੀਆਂ ਦੁਨੀਆਂ ਵੱਲੋਂ ਦੱਸੀਆਂ ਗਈਆਂ ਉਹ ਸਾਰੀਆਂ ਇਹੋ ਸੀ ਵੀ ਘਰ ਬਾਰ ਦਾ ਤਿਆਗ ਕਰ ਜਾਓ। ਤੋ ਬਾਬੇ ਨੇ ਬਾਣੀ ਦਾ ਵਾਕ ਵੀ ਹੈਗਾ, ਜੈਸੇ ਜਲ ਮੈਂ ਕਮਲ ਨਿਰਾਲਮ, ਵੀ ਜਿਵੇਂ ਜਲ ਦੇ ਵਿੱਚ ਕੌਲ ਦਾ ਫੁੱਲ ਉਹ ਤੋਂ ਨਿਰਲੇਪ ਰਹਿੰਦਾ, ਤੋ ਮਾਇਆ ਦੀ ਨਿਰਲੇਪ ਦਾ। ਫਿਰ ਅਗਲੀ ਲਾਸਟ ਵਿੱਚ ਗੱਲ ਜਿਹੜੀ ਮਤਲਬ 11 ਨੰਬਰ ਮੈਂ ਕਹਾਂਗਾ ਉਹ ਹੈ ਵੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਮਝਣਾ, ਉਸ ਹੁਕਮ ਨੂੰ ਸਮਝਣਾ ਤੇ ਫਿਰ ਮੰਨਣਾ। ਤੋ ਹੁਕਮ ਜਿਹੜਾ ਹੈ ਉਹ ਵੀ ਬਾਣੀ ਵਿੱਚ ਤਿੰਨ ਤਰ੍ਹਾਂ ਦਾ ਹੈ ਜੋ ਮੈਂ ਜਿੰਨਾ ਕੁ ਸਮਝਿਆ। ਪਹਿਲਾ ਹੁਕਮ ਹੈ ਰੱਬ ਦਾ ਹੁਕਮ, ਜਿਹੜਾ ਅਟਲ ਆਪਾਂ ਕਹਿੰਦੇ ਉਹਨੂੰ ਸਮਝਣਾ। ਦੂਜਾ ਹੁਕਮ ਜਿਹੜਾ ਹੈ ਉਹ ਗੁਰੂ ਦਾ ਹੁਕਮ ਹੈ। ਗੁਰੂ ਦਾ ਹੁਕਮ ਕੀ ਹੈ? ਗੁਰੂ ਦਾ ਉਪਦੇਸ਼, ਜਿਵੇਂ ਆਪਾਂ ਪੜ੍ਹਦੇ ਜੋ ਗੁਰ ਕਹੈ ਸੋਈ ਭਲ ਮਾਨੋ। ਤੇ ਤੀਜਾ ਹੁਕਮ ਮੇਰਾ ਆਪਣਾ ਹੈ। ਤੋ ਤਿੰਨ ਹੁਕਮਾਂ ਦੀ ਗੱਲ ਬਾਣੀ ਦੇ ਵਿੱਚ ਆਈ ਹੈ ਵੀ ਹੁਕਮ ਕੀ ਹੈ? ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਵੀ ਬੰਦੇ ਦਾ ਆਪਣਾ ਹੁਕਮ ਵੀ ਹੈ। ਤੇ ਦੂਜੀ ਗੱਲ ਪਿੱਛੇ ਇਹ ਤੋਂ ਆਪਾਂ ਕੀਤੀ ਵੀ ਇੱਕ ਹੁਕਮ ਹੈ ਜਿਹੜਾ ਗੁਰੂ ਦਾ ਹੁਕਮ ਹੈ। ਤੇ ਪਹਿਲਾ ਹੁਕਮ ਹੈ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ। ਆਪਾਂ ਕਈ ਵਾਰ ਇਹ ਗੱਲ ਕਹਿੰਦੇ ਹਾਂ ਵੀ ਜੋ ਕੁਝ ਵੀ ਹੈ ਰੱਬ ਦੇ ਹੁਕਮ ਦੇ ਵਿੱਚ ਹੀ ਹੈ। ਨਹੀਂ, ਕੁਝ ਚੀਜ਼ਾਂ ਰੱਬ ਦੇ ਹੁਕਮ ਵਿੱਚ ਆ, ਕੁਝ ਚੀਜ਼ਾਂ ਤੇਰੇ ਆਪਣੇ ਹੁਕਮ ਦੇ ਵਿੱਚ ਆ, ਕੁਝ ਚੀਜ਼ਾਂ ਤੇਰੀ ਆਪਣੀ ਸਮਝ ਵਿੱਚੋਂ ਨਿਕਲਦੀਆਂ, ਕੁਝ ਚੀਜ਼ਾਂ ਤੂੰ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਬੇਅੰਤ ਉਪਦੇਸ਼ ਨੇ, ਵੈਸੇ ਜੇ ਇਸ ਤੋਂ ਅੱਗੇ ਵੀ ਚੱਲੀਏ ਪਰ ਮੋਟੇ ਮੋਟੇ 10-11 ਉਪਦੇਸ਼ ਜਿਹੜੇ ਨੇ ਸਤਿਗੁਰ ਦੀ ਬਾਣੀ ਦੇ ਮੈਂ ਤੁਹਾਡੇ ਨਾਲ ਜਿਹੜੇ ਨੇ ਉਹ ਸਾਂਝੇ ਕੀਤੇ ਨੇ। ਤੋ ਉਹਨਾਂ ਦਾ ਸਾਡੇ ਜੀਵਨ ਵਿੱਚ ਕੀ ਪ੍ਰਭਾਵ ਹੈ ਉਹ ਬਾਕੀ ਦੇ ਵਿਦਵਾਨਾਂ ਨੇ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ। ਤੋ ਮੈਂ ਇੱਥੇ ਹੀ ਮੈਨੂੰ ਲੱਗਦਾ ਹੈ ਕਿ ਮੈਂ ਜਿੰਨੀ ਕੁ ਗੱਲ ਕਹਿਣੀ ਸੀ ਉਹ ਮੈਂ ਆਪਣੀ ਕਹਿ ਚੁੱਕਾ। ਤੋ ਇੱਥੇ ਹੀ ਵਿਰਾਮ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਕ੍ਰਿਸ਼ਨ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਸੰਜਮ 'ਚ ਰਹਿ ਕੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜੋ ਹੈ, ਗੁਰਬਾਣੀ ਦਾ ਉਪਦੇਸ਼ ਤਾਂ ਬਹੁਤ ਹੈ ਪਰ ਇੰਨੇ ਕੁ ਥੋੜ੍ਹੇ ਸਮੇਂ ਦੇ ਵਿੱਚ ਜਿਸ ਵੀ ਤਰ੍ਹਾਂ ਉਹ ਐਕਸਪਲੇਨ ਕਰ ਸਕਦੇ ਸਨ ਉਹਨਾਂ ਨੇ ਕੀਤਾ ਕਿ ਜਿਹੜੇ ਮੁੱਢਲੇ ਉਪਦੇਸ਼ ਹਨ ਗੁਰਬਾਣੀ ਦੇ, ਕਾਮ ਕ੍ਰੋਧ ਦੋ ਮੋਹੰਕਾਰ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਦਾ ਜੋ ਇਹਨਾਂ ਨੇ ਸੰਕਲਪ ਹੈ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ। ਅਤੇ ਹੁਣ ਗੱਲ ਆਉਂਦੀ ਹੈ ਕਿ ਗੁਰਬਾਣੀ ਨੇ ਤਾਂ ਉਪਦੇਸ਼ ਸਾਨੂੰ ਕਰ ਦਿੱਤੇ, ਆਹ ਉਪਦੇਸ਼ ਸਾਨੂੰ ਮੰਨਣੇ ਚਾਹੀਦੇ ਹਨ, ਪਰ ਉਹਨਾਂ ਨੂੰ ਮੰਨਣ ਦੇ ਲਈ ਜੋ ਹੈ ਉਹ ਦੋ ਤਰ੍ਹਾਂ ਦਾ ਸਾਡਾ ਜੀਵਨ ਹੁੰਦਾ। ਇੱਕ ਸਾਡਾ ਇੰਡੀਵਿਜੁਅਲ ਜੀਵਨ, ਸਖਸ਼ੀ ਰਹਿਣੀ ਸਾਡੀ ਜਿਹੜੀ ਹੈ, ਦੂਸਰਾ ਹੈ ਸਾਡਾ ਸਮਾਜਿਕ ਜੀਵਨ ਕਿ ਅਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਰਤਣਾ ਹੈ। ਅਤੇ ਉਹਦੇ ਵਾਸਤੇ ਆਪਾਂ ਇਹ ਦੋ ਵੱਖ ਵੱਖ ਟੌਪਿਕ ਕੀਤੇ ਹਨ। ਪਹਿਲਾ ਟੌਪਿਕ ਹੈ ਕਿ ਸਾਡੀ ਸਖਸ਼ੀ ਰਹਿਣੀ, ਸਾਡਾ ਜਿਹੜਾ ਇੰਡੀਵਿਜੁਅਲ ਜੀਵਨ ਹੈ ਉਹ ਗੁਰਬਾਣੀ ਦੇ ਆਧਾਰ ਦੇ ਉੱਤੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਉਸ ਦੇ ਵਾਸਤੇ ਭਾਈ ਸ਼ਿਵਤੇਵ ਸਿੰਘ ਜੀ ਸਾਡੇ ਪਾਸ ਹਨ, ਜੋ ਆਪ ਜੀ ਦੇ ਨਾਲ 20 ਮਿੰਟ ਵਾਸਤੇ ਉਹਦੀ ਸਾਂਝ ਪਾਉਣਗੇ ਕਿ ਸਾਡਾ ਜਿਹੜਾ ਸਖਸ਼ੀ ਜੀਵਨ, ਸਾਡਾ ਇੰਡੀਵਿਜੁਅਲ ਜੀਵਨ ਹੈ ਰੋਜ਼ਾਨਾ ਪ੍ਰਤੀ, ਜੋ ਗੁਰਬਾਣੀ ਦੇ ਆਧਾਰ ਦੇ ਉੱਤੇ ਜੋ ਸਾਨੂੰ ਗੁਰਬਾਣੀ ਦੀ ਸਿੱਖਿਆ ਹੈ ਉਸ ਨੂੰ ਅਸੀਂ ਕਿਸ ਤਰ੍ਹਾਂ ਜਿਉਣਾ ਹੈ, ਆਓ ਇਹਨਾਂ ਪਾਸੋਂ ਅਗਲੇ 20 ਮਿੰਟ ਵਾਸਤੇ ਜੋ ਹੈ ਉਹ ਆਪਾਂ ਭਾਈ ਸ਼ਿਵਤੇਜ ਸਿੰਘ ਜੀ ਉਹਨਾਂ ਪਾਸੋਂ ਜੋ ਹੈ ਇਹਨਾਂ ਦਾ ਜੋ ਉਪਦੇਸ਼ ਹੈ ਜੋ ਸਖਸ਼ੀ ਰਹਿਣੀ ਵਾਸਤੇ ਉਹ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ, 1 ਸਤੰਬਰ ਨੂੰ ਪ੍ਰਕਾਸ਼ ਪੁਰਬ ਹੈ। ਇਹਨਾਂ ਸਮਾਗਮਾਂ ਨੂੰ ਮੁੱਖ ਰੱਖ ਕੇ ਅੱਜ ਦੇ ਇਸ ਹਫ਼ਤਾਵਰੀ ਦੀਵਾਨ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਜੁੜ ਬੈਠੇ ਹਾਂ। ਮੇਰੇ ਤੋਂ ਪਹਿਲਾਂ ਆਪ ਜੀ ਸਵੇਰ ਤੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਜਾਪ, ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਦੇ ਕੀਰਤਨ, ਪੰਥਕ ਵਿਦਵਾਨਾਂ ਪਾਸੋਂ ਗੁਰਬਾਣੀ ਦੀ ਵਿਚਾਰ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਰਾਂ ਪਾਸੋਂ ਅੱਜ ਦੇ ਇਸ ਸਮਾਗਮ ਦੇ ਨਾਲ ਸੰਬੰਧਿਤ ਜੋ ਗੁਰਮਤਿ ਵਿਚਾਰਾਂ ਨੇ ਉਹ ਸਰਵਣ ਕੀਤੀਆਂ ਨੇ। ਇਸੇ ਲੜੀ ਵਿੱਚ ਕੁਝ ਕੁ ਸਮਾਂ ਦਾਸ ਨੂੰ ਮਿਲਿਆ ਹੈ, ਆਪ ਜੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕਾਂ। ਆਓ ਮਨ ਬਿਰਤੀਆਂ ਚੇਤੇ ਇਕਾਗਰ ਕਰੀਏ, ਅਰਦਾਸ ਕਰੀਏ ਸਾਡੇ ਸਭਨਾਂ ਦੇ ਅੰਦਰ ਸਤਿਗੁਰੂ ਜੀ ਆਪ ਵਰਤ ਕੇ ਇਸ ਸਮੇਂ ਦੀ ਸਾਂਝ ਪਵਾ ਲੈਣਾ। ਭਾਈ ਸਾਹਿਬ ਜੀ ਹੋਰਾਂ ਨੇ ਬੜਾ ਖੂਬਸੂਰਤ ਗੁਰਬਾਣੀ ਦਾ ਫਲਸਫਾ ਜਿਹੜਾ ਸੀ ਉਹਦੇ ਟਾਈਟਲ ਤੁਹਾਡੇ ਨਾਲ ਸਾਂਝੇ ਕੀਤੇ ਨੇ। ਟਾਈਟਲ ਦਾ ਮਤਲਬ ਹੁੰਦਾ ਜਿਹੜਾ ਚੱਲ ਰਿਹਾ ਸਬਜੈਕਟ ਚੱਲ ਰਿਹਾ ਉਹਦਾ ਨਾਮ, ਜਿਹਦੇ ਪਿੱਛੇ ਬਹੁਤ ਵੱਡੀ ਇੱਕ ਵਿਆਖਿਆ ਹੁੰਦੀ ਹੈ, ਵਿਚਾਰ ਹੁੰਦੀ ਹੈ। ਜਿਹੜੇ ਜਿਹੜੇ ਸਬਜੈਕਟ ਦੀ ਗੱਲ ਗੁਰਬਾਣੀ ਦੇ ਅੰਦਰ ਹੈ ਭਾਈ ਸਾਹਿਬ ਜੀ ਹੋਰਾਂ ਨੇ ਉਹਨਾਂ ਸਬਜੈਕਟਾਂ ਦੀ ਗੱਲ ਕੀਤੀ ਹੈ। ਮੈਨੂੰ ਹੁਕਮ ਹੋਇਆ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਦੋ ਤਰ੍ਹਾਂ ਦੀ ਰਹਿਣੀ ਦਾ ਜ਼ਿਕਰ ਹੈ, ਸਖਸ਼ੀ ਰਹਿਣੀ ਤੇ ਪੰਥਕ ਰਹਿਣੀ। ਤੇ ਜਿਹੜਾ ਪਹਿਲਾ ਸ਼ਖਸੀ ਰਹਿਣੀ ਹੈ ਉਹਦਾ ਗੁਰਬਾਣੀ ਨਾਲ ਕੀ ਸੰਬੰਧ ਹੈ, ਗੁਰਬਾਣੀ ਮੁਤਾਬਕ ਉਹ ਕਿਹੋ ਜਿਹੀ ਹੋਵੇ, ਉਹਦੇ ਬਾਰੇ ਆਪ ਜੀ ਨਾਲ ਕੁਛ ਮੈਂ ਵਿਚਾਰਾਂ ਸਾਂਝੀਆਂ ਕਰ ਸਕਾਂ, ਇਹ ਹੁਕਮ ਹੋਇਆ। ਕੋਸ਼ਿਸ਼ ਕਰਾਂਗਾ। ਸਿੱਖ ਰਹਿਤ ਮਰਿਆਦਾ ਮੁਤਾਬਕ ਸ਼ਖਸੀ ਰਹਿਣੀ ਦੇ ਤਿੰਨ ਪਾਰਟ ਨੇ। ਵੈਸੇ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਇਹਦੇ ਵਿੱਚ ਕੋਈ ਸੱਚ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ, ਮਾਫ਼ ਕਰਨਾ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਰਿਐਲਿਟੀ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਰਿਐਲਿਟੀ ਹੈ। ਪਰ ਹਰੇਕ ਕੌਮ ਦਾ ਇੱਕ ਆਪਣਾ ਸੰਵਿਧਾਨ ਹੁੰਦਾ ਹੈ, ਇੱਕ ਉਹਦਾ ਆਪਣਾ ਸਿਸਟਮ ਹੁੰਦਾ ਹੈ। ਉਹਨੇ ਉਸ ਚੀਜ਼ ਦੇ ਵਿੱਚ ਰਹਿ ਕੇ ਜਾਂ ਉਸ ਚੀਜ਼ ਦੇ ਮੁਤਾਬਕ ਜਿਹੜੇ ਕਾਨੂੰਨ ਘੜੇ ਜਾਂਦੇ ਨੇ, ਕਾਨੂੰਨਾਂ ਦੇ ਮੁਤਾਬਕ ਉਸ ਸੰਵਿਧਾਨ ਨੂੰ ਫੋਲੋ ਕਰਨਾ ਹੈ ਜਾਂ ਚੱਲਣਾ ਹੈ। ਉਹਦੇ ਲਈ ਜੋ ਪੰਥ ਨੇ ਫੈਸਲਾ ਲਿਆ, ਜੋ ਪੰਥ ਨੇ ਸਾਡੇ ਸਾਹਮਣੇ ਚੀਜ਼ ਲਿਆਂਦੀ, ਉਹ ਸੀ ਸਿੱਖ ਰਹਿਤ ਮਰਿਆਦਾ। ਸਿੱਖ ਰਹਿਤ ਮਰਿਆਦਾ ਨੂੰ ਮੈਂ ਇੰਝ ਵੀ ਮਹਿਸੂਸ ਕਰਦਾ ਕਿ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਉਪਜਦੀ ਹੈ, ਉਹ ਹਾਲਾਤ ਸਮਝਣ ਦੇ ਵਾਸਤੇ ਬਹੁਤ ਜ਼ਰੂਰੀ ਨੇ। ਉਹਦੇ ਵਿੱਚ ਇੱਕ ਖਲੋਣ ਦੀ ਥਾਂ ਤਿਆਰ ਕੀਤੀ ਗਈ, ਇਹ ਖਲੋਣ ਦੀ ਜਗ੍ਹਾ ਹੈ। ਫਿਰ ਜਿਵੇਂ ਜਿਵੇਂ ਤੁਹਾਡਾ ਆਪਣਾ ਹੋਲਡ ਬਣੇਗਾ, ਤੁਹਾਡੇ ਕੋਲ ਪਾਵਰ ਆਵੇਗੀ, ਬੈਠਣ ਦੀ ਜਗ੍ਹਾ ਅਤੇ ਵੱਸਣ ਦੀ ਜਗ੍ਹਾ ਤੁਸੀਂ ਆਪੇ ਬਣਾ ਲਿਓ, ਕਿਉਂਕਿ ਉਸ ਟਾਈਮ 'ਤੇ ਖਲੋਣ ਦੀ ਜਗ੍ਹਾ ਵੀ ਜਿਹੜੀ ਤਿਆਰ ਕਰਨੀ ਸੀ ਇੱਕ ਬਹੁਤ ਵੱਡੀ ਗੱਲ ਸੀ। ਜਿਸ ਤਰੀਕੇ ਦੇ ਨਾਲ ਵਿਪਰਵਾਦ ਦਾ ਉਦੋਂ ਜਾਂ ਕਹਿ ਲਓ ਕਿ ਅੰਗਰੇਜ਼ ਸਾਮਰਾਜ ਦਾ ਜ਼ੋਰ ਸੀ, ਜਦੋਂ ਇਹ ਸਿੱਖ ਰਹਿਤ ਮਰਿਆਦਾ ਹੋਂਦ ਵਿੱਚ ਆਉਂਦੀ ਹੈ, ਇਹ ਸਮਝਣਾ ਪਵੇਗਾ ਵੀ ਜਿੱਥੇ ਦਰਬਾਰ ਸਾਹਿਬ ਤੱਕ ਸਾਡੇ ਕੇਂਦਰੀ ਸਥਾਨ ਜਿਹੜੇ ਸੀ ਉਹਨਾਂ ਦੇ ਉੱਪਰ ਵੀ ਕਾਬਜ਼ ਸਨ ਉਹ ਲੋਕ ਜਿਹੜੇ ਕਿ ਇਸ ਗੱਲ ਦੇ ਇਹ ਗੱਲ ਕਰਨ ਦੇ ਹਿੰਮਤ ਕਰਨ ਵਾਲਿਆਂ ਨੂੰ ਵੀ ਨਹੀਂ ਸੀ ਬਰਦਾਸ਼ਤ ਕਰਦੇ, ਉਹਨਾਂ ਦੇ ਹੁੰਦਿਆਂ ਇਹ ਸਿੱਖ ਰਹਿਤ ਮਰਿਆਦਾ ਤਿਆਰ ਕਰ ਲੈਣੀ, ਇੱਕ ਖਲੋਣ ਦੀ ਜਗ੍ਹਾ ਤਿਆਰ ਕਰ ਲੈਣੀ ਬੜੀ ਵੱਡੀ ਦੇਣ ਹੈ। ਕਈ ਵਾਰ ਸਵਾਲ ਉੱਠਦੇ ਨੇ ਜੀ ਭਾਈ ਸਾਹਿਬ ਸਿੱਖ ਰਹਿਤ ਮਰਿਆਦਾ ਵਿੱਚ ਆਹ ਚੀਜ਼ਾਂ ਵੀ ਹੈਗੀਆਂ ਨੇ, ਮੈਂ ਫਿਰ ਬੇਨਤੀ ਕਰਿਆ ਖਲੋਣ ਦੀ ਜਗ੍ਹਾ ਹੈ, ਬੈਠਣ ਦੀ ਜਗ੍ਹਾ ਅਤੇ ਵੱਸਣ ਦੀ ਜਗ੍ਹਾ ਫਿਰ ਉਹ ਆਪ ਕਰਨੀ ਹੈ। ਪਰ ਪ੍ਰੋਬਲਮ ਕਿੱਥੇ ਆ ਗਈ, ਵੱਸਣ ਦੀ ਜਗ੍ਹਾ ਅਤੇ ਬੈਠਣ ਦੀ ਜਗ੍ਹਾ ਉਦੋਂ ਹੀ ਅਸੀਂ ਹਾਸਲ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਪਾਵਰ ਹੁੰਦੀ, ਸਾਡਾ ਰਾਜ ਹੋਵੇ, ਸਾਡਾ ਆਪਣਾ ਘਰ ਹੋਵੇ, ਅਸੀਂ ਆਪਣੇ ਘਰ ਵਿੱਚ ਆਪਣੇ ਨਿਯਮ ਲਾਗੂ ਕਰ ਪਾਉਂਦੇ। ਇਹ ਚੀਜ਼ ਸਾਡੇ ਵਿੱਚੋਂ ਖਤਮ ਹੋ ਗਈ। ਮੈਂ ਕਰੀਬਨ ਹੁਣ ਹਰੇਕ ਸਟੇਜ ਦੇ ਉੱਤੇ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ, ਜਦੋਂ ਤੱਕ ਸਾਡੇ ਅੰਦਰੋਂ ਆਪਣੇ ਰਾਜ ਦੀ ਗੱਲ, ਇਹਦੀ ਚੰਗਿਆਰੀ ਨਹੀਂ ਫੁੱਟਣੀ ਸ਼ੁਰੂ ਹੋਏਗੀ, ਉਦੋਂ ਤੱਕ ਮਤ ਆਸ ਰੱਖਿਓ ਕਿ ਬੈਠਣ ਦੀ ਜਗ੍ਹਾ ਅਤੇ ਵੱਸਣ ਦੀ ਜਗ੍ਹਾ ਅਸੀਂ ਬਣਾ ਸਕਦੇ ਹਾਂ। ਉਦੋਂ ਤੱਕ ਤਾਂ ਸਿੱਖ ਰਹਿਤ ਮਰਿਆਦਾ ਵੀ ਸੰਭਾਲ ਲਈ, ਇਹ ਤਾਂ ਬੜੀ ਵੱਡੀ ਗੱਲ ਹੈ। ਕਈ ਵਾਰ ਹਮਲੇ ਹੋ ਚੁੱਕੇ ਹੈ, ਇਹਦੇ ਪਰੂਫ ਮਿਲਦੇ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਸਰਦਾਰ ਗੁਰਚਰਨ ਸਿੰਘ ਟੌੜਾ, ਸੰਤ ਸਮਾਜ ਸਾਰਾ ਹੀ ਉੱਥੇ ਇਕੱਠਾ ਹੋ ਕੇ ਚਲੇ ਗਿਆ ਸੀ, ਇਹ ਚੇਂਜ ਕਰੋ। ਜਦੋਂ ਜਿਹੜੇ ਆਪਣਾ ਅਕਾਲ ਤਖਤ ਸਾਹਿਬ ਦੇ ਹੁਣ ਮੌਜੂਦਾ ਨੇ ਜਥੇਦਾਰ, ਇਹਨਾਂ ਤੋਂ ਪਹਿਲੇ ਸੀ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਤੋਂ ਪਹਿਲੇ ਗੁਰਬਚਨ ਸਿੰਘ, ਉਹਨਾਂ ਦੇ ਸਮੇਂ ਵੀ ਇਹੀ ਚੀਜ਼ਾਂ ਉੱਠੀਆਂ ਸੀ, ਕਿਉਂਕਿ ਉਹ ਕਰੀਬਨ ਕਾਫੀ ਹੱਦ ਤੱਕ ਉਸ ਕੈਟਾਗਰੀ ਨਾਲ ਜੁੜੇ ਹੋਏ ਸੀ, ਅਤੇ ਉਹਨਾਂ ਨੂੰ ਅਸੀਂ ਇਹ ਸੁਨਹਿਰੀ ਮੌਕਾ ਵਾ ਸਿੱਖ ਰਹਿਤ ਮਰਿਆਦਾ ਕਿਸੇ ਤਰੀਕੇ ਨਾਲ ਖਤਮ ਕਰ ਦਈਏ। ਫਿਰ ਮੈਂ ਬੇਨਤੀ ਕਰਾਂ, ਅੱਜ ਦੇ ਸਮੇਂ ਵਿੱਚ ਇਹਨੂੰ ਇੰਨੀ ਕੁ ਨੂੰ ਬਚਾ ਲਿਆ ਜਾਵੇ ਨਾ, ਵੀ ਇੱਕ ਬੜੀ ਵੱਡੀ ਬਹਾਦਰੀ ਜੇ ਸਾਡੇ ਵਾਸਤੇ। ਤੁਸੀਂ ਆਲੇ ਦੁਆਲੇ ਦੇਖ ਲਓ, ਜਿੰਨੇ ਗੁਰਦੁਆਰਾ ਸਾਹਿਬਾਨ ਨੇ, ਇੱਕ ਦੋ ਗੁਰਦੁਆਰਾ ਸਾਹਿਬ ਛੱਡ ਕੇ ਸਿੱਖ ਰਹਿਤ ਮਰਿਆਦਾ ਕਿੱਥੇ ਹੈ? ਕਿਤੇ ਨਹੀਂ ਮਿਲੇਗੀ। ਖੈਰ, ਉਸ ਸਿੱਖ ਰਹਿਤ ਮਰਿਆਦਾ ਵਿੱਚ ਜਿਹੜੀ ਸ਼ਖਸੀ ਰਹਿਣੀ ਦੀ ਗੱਲ ਕੀਤੀ, ਉਹਦੇ ਤਿੰਨ ਪਾਰਟ ਨੇ ਔਰ ਤਿੰਨੇ ਪਾਰਟ ਬੜੇ ਖੂਬਸੂਰਤ ਹੈ। ਪਹਿਲਾ ਹੈ ਸ਼ਖਸੀ ਰਹਿਣੀ ਦਾ, ਕੀ ਨਾਮ ਬਾਣੀ ਦਾ ਅਭਿਆਸ, ਦੂਜਾ ਗੁਰਮਤ ਦੀ ਰਹਿਣੀ, ਤੇ ਤੀਸਰਾ ਸੇਵਾ, ਜਿਹੜਾ ਭਾਈ ਸਾਹਿਬ ਨਾਲ ਜ਼ਿਕਰ ਕੀਤਾ। ਇਹਨਾਂ ਤਿੰਨਾਂ ਨੂੰ ਕਿਤੇ ਸਮਝੋਗੇ, ਸਮਝਣ ਦੀ ਆਪਾਂ ਕੋਸ਼ਿਸ਼ ਕਰਾਂਗੇ ਨਾ, ਤਾਂ ਤਿੰਨੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਨੇ, ਇੱਕ ਦੇ ਵਿੱਚੋਂ ਦੂਜੇ ਦਾ, ਇਹ ਤਿੰਨ ਪੜਾਅ ਨੇ। ਜਦੋਂ ਇੱਕ ਥਾਂ 'ਤੇ ਪਹੁੰਚਦੇ ਹਾਂ ਫਿਰ ਦੂਜੇ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ, ਫਿਰ ਤੀਜੇ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਆਪਾਂ ਪਹਿਲੇ ਦਾ ਜ਼ਿਕਰ ਕਰਦੇ ਹਾਂ, ਨਾਮ ਬਾਣੀ ਦਾ ਅਭਿਆਸ। ਨਾਮ ਸ਼ਬਦ ਜਿਹੜਾ ਹੈ ਨਾ, ਮੈਂ ਇੱਕ ਬੇਨਤੀ ਹੋਰ ਕਰਾਂ, ਸਾਡੀ ਜਿੰਨੀ ਵਿਚਾਰ, ਜਿੰਨੀ ਸੋਚ, ਜੋ ਵੀ ਸਾਡਾ ਫਲਸਫਾ ਹੈ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਨਹੀਂ ਜਾ ਸਕਦਾ। ਜੇ ਬਾਹਰ ਜਾਵੇਗਾ ਖਤਮ। ਮੈਂ ਸਿੱਖ ਪੰਥ ਦੇ ਬੜੇ ਪਿਆਰੇ ਵਿਦਵਾਨ ਨੇ ਪ੍ਰੋਫੈਸਰ ਦਰਸ਼ਨ ਸਿੰਘ ਜੀ, ਮੈਂ ਉਹਨਾਂ ਦੀ ਸੁਣ ਰਿਹਾ ਸੀ ਇੱਕ ਦਿਨ ਵਿਚਾਰ, ਮੈਨੂੰ ਬੜੀ ਖੂਬਸੂਰਤ ਲੱਗੀ ਉਹ। ਉਹਨਾਂ ਨੇ ਅਰਥ ਕੀਤੇ ਜਿਹੜੇ ਨੌਵੇਂ ਪਾਤਸ਼ਾਹ ਜੀ ਦੇ ਸਲੋਕ ਨੇ ਉਹਦੇ, ਅਤੇ ਪਹਿਲੇ ਸਲੋਕ ਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਉਹਦੇ 'ਚ ਪਹਿਲਾ ਸਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜਮਨਾ ਜਿਹ ਵਿਦ ਜਲ ਕੋ ਮੀਨ। ਮੀਨ ਦਾ ਅਰਥ ਕੀ ਹੈ? ਮਛਲੀ, ਪਾਣੀ ਦੀ ਮਛਲੀ। ਉਹ ਕਹਿੰਦੇ ਜਦੋਂ ਕਿਸੇ ਨੂੰ ਸਮਝਾਉਣਾ ਹੋਵੇ ਨਾ, ਕਿਸੇ ਮਹਾਨ ਦੀ ਇਗਜ਼ਾਮਪਲ ਦਿੱਤੀ ਜਾਂਦੀ ਹੈ। ਆਪਾਂ ਵੀ ਸਟੇਜਾਂ 'ਤੇ ਜਦੋਂ ਕਹਿੰਦੇ ਸਿੱਖੀ ਵੱਲ ਆਓ ਜਾਂ ਸਮਝਾਉਂਦੇ ਹਾਂ, ਕਿਹਨਾਂ ਦੀਆਂ ਇਗਜ਼ਾਮਪਲਾਂ ਦੇਣੇ ਜੀ? ਆਪਣੇ ਸ਼ਹੀਦਾਂ ਦੀਆਂ, ਜਿਹਨਾਂ ਸ਼ਹਾਦਤਾਂ ਦਿੱਤੀਆਂ ਨੇ, ਜਿਹਨਾਂ ਸਿੱਖੀ ਕਮਾਈ ਹੈ, ਗੁਰੂ ਸਾਹਿਬਾਨਾਂ ਦੀਆਂ, ਆਪਣੇ ਤੋਂ ਜਿਹੜੇ ਉੱਤਮ ਨੇ ਉਹਨਾਂ ਦੀਆਂ ਇਗਜ਼ਾਮਪਲਾਂ ਦਿੱਤੀਆਂ ਜਾਂਦੀਆਂ, ਉਹਨਾਂ ਵਰਗੇ ਬਣੀਏ, ਉਹਨਾਂ ਤੋਂ ਸਿੱਖਿਆ ਲਈਏ। ਇਹੀ ਗੱਲ ਕਹਿੰਦੇ ਨਾ, ਜੇ ਕਿਸੇ ਨੇ ਮਾਂ ਕਿਹੋ ਜਿਹੀ ਹੁੰਦੀ ਹੈ ਸਿੱਖਿਆ ਲੈਣੀ ਹੈ, ਤਾਂ ਮਾਤਾ ਗੁਜਰੀ ਜੀ ਤੋਂ ਲਈਏ। ਇਹੀ ਇਗਜ਼ਾਮਪਲਾਂ ਦਿੰਦੇ। ਪੁੱਤਰ ਕਿਹੋ ਜਿਹੇ ਹੁੰਦੇ ਨੇ? ਸਾਹਿਬਜ਼ਾਦਿਆਂ ਤੋਂ ਸਿੱਖਿਆ ਲਈਏ। ਪਿਤਾ ਕਿਹੋ ਜਿਹੇ ਹੁੰਦੇ? ਗੁਰੂ ਸਾਹਿਬਾਨਾਂ ਦੀਆਂ, ਗੁਰੂ ਸਾਹਿਬਾਨਾਂ ਦੇ, ਗੁਰਸਿੱਖਾਂ ਦੀਆਂ ਵੀ ਆਪਾਂ ਇਗਜ਼ਾਮਪਲਾਂ ਦਿੰਦੇ ਹਾਂ। ਵਿਦਵਾਨ ਕਿਹਾ ਜਾਵੇ, ਭਾਈ ਗੁਰਦਾਸ ਜੀ ਦੀ ਇਗਜ਼ਾਮਪਲ ਦਿੱਤੀ ਜਾਂਦੀ ਹੈ। ਗ੍ਰੰਥੀ ਸਿੰਘ ਦੀ ਗੱਲ ਕੀਤੀ ਸੀ ਭਾਈ ਸਾਹਿਬ ਹੋਰਾਂ, ਹੁਣ ਗ੍ਰੰਥੀ ਸਿੰਘ ਦਾ ਜ਼ਿਕਰ ਚੱਲਿਆ, ਮੈਂ ਇੱਕ ਟੂਕ ਮਾਤਰ ਇਸ਼ਾਰਾ ਕਰਕੇ ਫਿਰ ਮੈਂ ਆਪਣੇ ਵਿਚਾਰ ਵੱਲ ਆਉਂਦਾ। ਗ੍ਰੰਥੀ ਸਿੰਘ ਦੇ ਅਰਥ ਪਤਾ ਤੁਹਾਨੂੰ ਕੀ ਨੇ? ਗ੍ਰੰਥੀ ਸਿੰਘ ਕਿਹਨੂੰ ਕਿਹਾ ਜਾਂਦਾ ਜੀ? ਗੁਰੂ ਦੇ ਵਜ਼ੀਰ। ਸਹਿਮਤ ਹੋ ਤੁਸੀਂ? ਮੈਂ ਨਹੀਂ ਸਹਿਮਤ। ਇਹ ਗੁਰੂ ਦਾ ਵਜ਼ੀਰ ਨਹੀਂ ਹੈ, ਇਹ ਰਿਸ਼ਤਾ ਬਹੁਤ ਵੱਡਾ ਹੈ। ਕਿਵੇਂ? ਪੰਜਾਬ ਦੇ ਵਿੱਚ ਨਾ, ਪੰਜਾਬੀ 'ਚ ਜੇ ਕਿਤੇ ਘਰ ਵਾਲਾ ਥਾਣੇਦਾਰ ਹੋਵੇ ਤਾਂ ਘਰ ਵਾਲੀ ਨੂੰ ਕੀ ਕਹਿੰਦੇ ਜੀ? ਥਾਣੇਦਾਰ ਨਹੀਂ, ਘਰ ਵਾਲਾ ਸੂਬੇਦਾਰ ਹੋਵੇ ਤਾਂ ਉਹਦੀ ਘਰ ਵਾਲੀ ਨੂੰ ਕੀ ਕਿਹਾ ਜਾਂਦਾ? ਸੂਬੇਦਾਰ ਨਹੀਂ, ਉਹ ਭਾਵੇਂ ਹਾਊਸ ਵਾਈਫ ਹੀ ਹੋਵੇ, ਕਿਹਾ ਜਾਂਦਾ ਨਾ। ਜੋ ਪਤੀ ਦਾ ਹੈ ਉਹਦੇ ਨਾਲ ਜਿਹੜਾ ਕਿ ਰੂਹ ਦਾ ਕਹਿ ਲਓ, ਸੇਜ ਦਾ ਕਹਿ ਲਓ, ਸਿੰਘਾਸਣ ਦਾ ਕਹਿ ਲਓ, ਜਿਹੜਾ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਨਾ, ਉਹ ਪਤਨੀ ਦਾ ਹੈ। ਅਜੇ ਨਾ ਮਾਂ ਨੂੰ ਕਿਹਾ ਜਾਂਦਾ ਹੈ, ਬਲੱਡ ਰਿਲੇਸ਼ਨ ਹੈ, ਨਾ ਭੈਣ ਨੂੰ ਕਿਹਾ ਜਾਂਦਾ, ਨਾ ਧੀ ਨੂੰ ਕਿਹਾ ਜਾਂਦਾ, ਘਰ ਵਾਲੀ ਨੂੰ ਕਿਹਾ ਜਾਂਦਾ, ਪਤਨੀ ਨੂੰ ਕਿਹਾ ਜਾਂਦਾ ਹੈ। ਜਿਵੇਂ ਸੂਬੇਦਾਰ ਦੀ ਪਤਨੀ ਸੂਬੇਦਾਰ ਨਹੀਂ, ਥਾਣੇਦਾਰ ਦੀ ਪਤਨੀ ਥਾਣੇਦਾਰ ਨਹੀਂ, ਇਸੇ ਤਰ੍ਹਾਂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਸੇਵਾ ਕਰਨ ਵਾਲੀ ਜਿਹੜੀ ਜੀਵ ਆਤਮਾ ਹੈ ਉਹ ਗ੍ਰੰਥੀ ਹੈ। ਇਹ ਬਹੁਤ ਇੱਕ, ਮੈਂ ਅਕਸਰ ਇੱਕ ਗੱਲ ਕਹਿੰਦਾ ਨਾ ਵੀ ਜੇ ਕਿਤੇ ਸੇਜ ਦੇ ਉੱਤੇ ਪਤਨੀ ਹੋਵੇ, ਪਤੀ ਦੇ ਕੋਲ ਬੈਠੀ, ਤੇ ਉਹ ਵਡਿਆਈਆਂ ਸੁਣਾਉਂਦੀ ਹੋਵੇ ਬਗਾਨਿਆਂ ਦੀਆਂ, ਗੈਰਾਂ ਦੀਆਂ, ਸੇਮ ਹੀ ਚੀਜ਼ ਪ੍ਰਚਾਰਕ ਸਿੰਘ, ਕੀਰਤਨੀ ਸਿੰਘ ਤੇ ਗ੍ਰੰਥੀ ਸਿੰਘ ਜੀ। ਇਸ ਲਈ ਸਾਡੀ ਜਿੰਨੀ ਵਿਚਾਰ ਹੈ, ਸਾਡਾ ਜੋ ਵੀ ਸਿਧਾਂਤ ਹੈ, ਇਹ ਗ੍ਰੰਥ ਤੋਂ, ਇਹ ਗੁਰਬਾਣੀ ਤੋਂ, ਇਹ ਸ਼ਬਦ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਅਸੀਂ ਹਰ ਸ਼ੈ ਦੇ ਅਰਥ ਗੁਰਬਾਣੀ 'ਚੋਂ ਲੱਭਣੇ ਆ, ਗੁਰਬਾਣੀ 'ਚੋਂ ਲੈਣੇ ਆ। ਔਰ ਗੁਰੂ ਸਾਹਿਬ ਜੀ ਨੇ ਖੁਦ ਵੀ ਇਹ ਬਚਨ ਕਿਹਾ ਹੈ, ਗੁਰ ਕੀ ਬਾਣੀ ਗੁਰ ਤੇ ਜਾਤੀ। ਸਾਡਾ ਅਫਸੋਸ ਇਹ ਰਿਹਾ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਸੀ ਤੇ ਅਰਥ ਜਿਹੜੇ ਸੀ ਹੋਰਨਾਂ ਅਨਮਤਾਂ ਦੇ ਪੁਸਤਕਾਂ ਦੇ ਵਿੱਚੋਂ ਲਿਆ ਕੇ ਸਾਡੇ ਸਾਹਮਣੇ ਘੜੇ ਜਾਂਦੇ ਸੀ, ਸਾਨੂੰ ਦੱਸੇ ਜਾਂਦੇ ਸੀ, ਫਲਾਣੇ ਗ੍ਰੰਥ ਮੁਤਾਬਕ ਇਹਦਾ ਆਹ ਅਰਥ ਬਣਦਾ ਹੈ। ਗੁਰੂ ਦੇ ਮੁਤਾਬਕ ਕੀ ਅਰਥ ਹੈ? ਗੁਰਬਾਣੀ ਕਿਸੇ ਗੁਰੂ ਸਾਹਿਬ ਜੀ ਨੇ ਕਿਸੇ ਹੋਰ ਦੀ ਡਿਕਸ਼ਨਰੀ 'ਚੋਂ ਕੱਢ ਕੇ ਨਹੀਂ ਸਾਨੂੰ ਦਿੱਤੀ, ਗੁਰਮੁਖੀ ਲਿਪੀ ਇਸੇ ਕਰਕੇ ਕਿਹਾ ਗਿਆ, ਗੁਰੂ ਦੀ ਬਖਸ਼ਿਸ਼ ਕੀਤੀ ਹੋਈ। ਕਿਤੇ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਵੇਖ ਲਈਏ ਆਪਾਂ। ਖੈਰ, ਵਿਸ਼ਾ ਦੂਜੇ ਪਾਸੇ ਨਾ ਹੁਣ ਚਲੇ ਜਾਵੇ। ਨਾਮ ਬਾਣੀ ਦਾ ਅਭਿਆਸ। ਹੁਣ ਨਾਮ ਦੇ ਅਰਥ ਕੀ ਨੇ? ਇਹ ਗੁਰਬਾਣੀ ਦੱਸਦੀ ਹੈ। ਨਾਮ ਦੇ ਬਹੁਤ ਰੂਪ ਵਿੱਚ ਅਰਥ ਆਏ ਨੇ ਤੇ ਮੁੱਖ ਰੂਪ ਵਿੱਚ ਤਿੰਨ ਨੇ। क्योंकि समा बड़ा सीमित जिहा मैं ये तिने टॉपिक जिहड़े ने नाम बाणी का अभ्यास गुरमत की रहनी ते सेवा आपस में किवें जुड़े हुए ने यह गल सांझी करनी है सख्शी रहनी तो साडी कंप्लीट होगी। गुरबाणी मुताबक नाम के मुख रूप में जिहड़े आए ने तीन अर्थ फिर मैं बेनती करा अर्थ होर भी बहुत ने तीन अर्थ ने एक है नाम का अर्थ है हुक्म एको हुक्म नाम है दूजा नाम का अर्थ है रब्बी गुण गुर सतगुर बोहल हर नामका वडभागी सिख गुण सांझ करावे वड्डिया भागा वाले सिख आके उन्हां गुणा नाल सांझ बनाउंदे ने बोहल दा अर्थ आपां नूं पता ना की है जिस तरह कित कणक जां झोने के जो ढेर लगे होंदे सी ना मंडी विच आपां कहिंदे आ कि इहदा बोहल है जे सौखा समझ आवे तुसीं खजाना समझ लो

ਵਿੱਚ ਧਾਰਨ ਕਰਨੇ ਸੀ। ਇੱਕ ਓਂਕਾਰ ਦੀ ਗੱਲ ਕਰਦੇ ਆਪਾਂ ਕਹਿ ਦਿੰਦੇ ਪਰਮਾਤਮਾ ਇੱਕ ਹੈ, ਉਹ ਸਰਬ ਵਿਆਪਕ ਹੈ। ਮੈਨੂੰ ਇੰਝ ਮਹਿਸੂਸ ਕਰਦਾ ਠੀਕ ਉਹ ਅਰਥ ਹੈਗੇ ਨੇ, ਪਰ ਅਸਲ ਵਿੱਚ ਕੀ ਹੈ, ਇਹ ਇੱਕ ਰੱਬੀ ਗੁਣ ਹੈ, ਇੱਕ ਓਂਕਾਰ, ਇਹਨੂੰ ਅਸੀਂ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ ਹੈ। ਸਾਡਾ ਜੀਵਨ ਇੱਕ ਨਹੀਂ ਹੈ, ਇੱਕ ਦਾ ਜੀਵਨ ਤਾਂ ਅਸੀਂ ਜਿਉਂਦੇ ਹੀ ਨਹੀਂ। ਅਸੀਂ ਇੱਕ ਸਮੇਂ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਰੂਪ ਦਾ ਜੀਵਨ ਜਿਉਂਦੇ ਹਾਂ, ਔਰ ਕਲੇਸ਼ ਵੀ ਇਹਨਾਂ ਚੀਜ਼ਾਂ ਕਰਕੇ ਪਿਆ ਹੋਇਆ ਹੈ। ਇੱਕ ਦਾ ਜੀਵਨ ਨਹੀਂ ਹੈ। ਫਿਰ ਸਾਡਾ ਜੀਵਨ ਜਿਹੜਾ ਸਾਡੇ ਤੱਕ ਸੀਮਤ ਹੈ, ਸਾਡੇ ਪਰਿਵਾਰ ਤੱਕ ਸੀਮਤ ਹੈ, ਸਰਬ ਵਿਆਪਕ ਨਹੀਂ ਹੈ। ਮੈਂ ਤਾਂ ਅਕਸਰ ਇਹ ਵੀ ਬੇਨਤੀ ਕਰਦਾ ਹੁੰਦਾ, ਹਿੰਦੂ ਹਿੰਦੂ ਦਾ ਜੀਵਨ ਜਿਉਂਦਾ ਹੈ, ਜੇ ਮੁਸਲਮ ਹੈ ਮੁਸਲਮਾਨ ਦਾ ਜੀਵਨ ਜਿਉਂਦਾ ਹੈ, ਸਿੱਖ ਸਿੱਖ ਦਾ ਜੀਵਨ ਜਿਉਂਦਾ ਹੈ। ਅਸਲ ਵਿੱਚ ਇੱਕ ਦਾ ਜੀਵਨ ਜਿਉਣ ਵਾਲਾ ਬਹੁਤ ਘੱਟ ਹੈ, ਕੋਈ ਨਹੀਂ ਹੈ। ਇੱਕ ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਸਭ ਰੱਬੀ ਗੁਣ ਨੇ। ਇੱਕ ਸੱਜਣ ਨੇ ਸਵਾਲ ਕੀਤਾ, ਕਹਿੰਦੇ ਕਰਤਾ ਪੁਰਖ ਕਿਵੇਂ ਇਨਸਾਨ ਦੇ ਅੰਦਰ ਪੈਦਾ ਹੋਜੂ, ਕਿਉਂਕਿ ਰਚਨਹਾਰ ਤੇ ਪਰਮਾਤਮਾ ਹੈ, ਕਰਤਾ ਤੇ ਪਰਮਾਤਮਾ ਹੈ। ਮੈਂ ਫਿਰ ਬੇਨਤੀ ਕੀਤੀ, ਮੈਂ ਕਿਹਾ ਕਰਤਾ ਪੁਰਖ ਇਕੱਠਾ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਰਤਾ ਦਾ ਅਰਥ ਕੀ ਹੈ? ਕਰਨ ਵਾਲਾ, ਕਰਤਾ ਉਹੀ ਹੈ ਨਾ ਜਿਹੜਾ ਕਰਨ ਵਾਲਾ ਹੈ, ਜਿਵੇਂ ਪਰਮਾਤਮਾ ਕਰਤਾ ਹੈ, ਰਚਨਹਾਰ ਹੈ। ਪੁਰਖ ਦਾ ਅਰਥ ਕੀ ਹੈ? ਜਿਹੜਾ ਕਰਨ ਵਾਲਾ ਹੈ ਉਹ ਆਪਣੀ ਕਰਨੀ ਦੇ ਵਿੱਚ ਪਰਿਪੂਰਨ ਹੈ, ਉਹਦੇ ਵਿੱਚ ਮੌਜੂਦ, ਉਹਦੇ ਤੋਂ ਵੱਖਰਾ ਨਹੀਂ ਹੈ। ਮੈਂ ਬੋਲ ਰਿਹਾ ਹਾਂ, ਮੈਂ ਇਹਨਾਂ ਬੋਲਾਂ ਦਾ ਕਰਤਾ, ਇਹਨਾਂ ਬੋਲਾਂ ਵਿੱਚ ਮੈਂ ਹਾਂ ਜਾਂ ਨਹੀਂ ਹਾਂ, ਇਹ ਚੀਜ਼ ਸਮਝਣ ਵਾਲੀ ਹੈ ਪੁਰਖ ਦੀ। ਮੈਂ ਇਨਸਾਨ ਹਾਂ, ਕੀ ਮੇਰੇ ਬੋਲਾਂ ਵਿੱਚ ਇਨਸਾਨ ਹੈ? ਮੈਂ ਇਨਸਾਨ ਹਾਂ, ਮੇਰੀ ਤੱਕਣੀ ਦੇ ਵਿੱਚ ਇਨਸਾਨੀਅਤ ਹੈ? ਮੇਰੇ ਸਰੋਤ ਵਿੱਚ ਇਨਸਾਨੀਅਤ ਹੈ? ਮੇਰੀ ਸੋਚ ਵਿੱਚ ਇਨਸਾਨੀਅਤ ਹੈ? ਜੇ ਹੈ, ਜੋ ਕੁਛ ਮੈਂ ਕਰ ਰਿਹਾ ਉਹਦੇ ਵਿੱਚ ਇਨਸਾਨੀਅਤ ਮੌਜੂਦ ਹੈ, ਇਹਦਾ ਮਤਲਬ ਕਰਤਾ ਪੁਰਖ ਦਾ ਗੁਣ ਮੇਰੇ ਅੰਦਰ ਹੈ। ਇਸੇ ਤਰ੍ਹਾਂ ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਬੰ, ਗੁਰਪ੍ਰਸਾਦ, ਇਹ ਰੱਬੀ ਗੁਣ ਨੇ ਜਿਹੜੇ ਸਾਡੇ ਜੀਵਨ 'ਚ ਆਉਣੇ। ਹੁਣ ਸਵਾਲ ਖੜਾ ਹੋ ਗਿਆ ਕਿ ਜੀਵਨ ਵਿੱਚ ਆਉਣ ਕਿਵੇਂ, ਪ੍ਰਗਟ ਕਿਵੇਂ ਹੋਣ, ਇਹ ਜੀਵਨ ਵਿੱਚ ਅਸੀਂ ਕਿਸ ਤਰੀਕੇ ਨਾਲ ਇਹਨਾਂ ਨੂੰ ਹੀ ਪ੍ਰਗਟ ਕਰ ਸਕਦੇ ਹਾਂ। ਸ਼ਬਦ ਆਇਆ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਤੇ ਗੁਰੂ ਕੀ ਹੈ ਜੀ? ਬਾਣੀ, ਗੁਰੂ ਗੁਰੂ ਹੈ, ਇਹਦਾ ਮਤਲਬ ਬਾਣੀ ਦੀ ਕਿਰਪਾ ਦੁਆਰਾ। ਨਾਮ ਤੇ ਬਾਣੀ ਹੋ ਗਏ ਇਕੱਠੇ। ਰੱਬੀ ਗੁਣ ਜੀਵਨ ਵਿੱਚ ਪ੍ਰਗਟ ਕਦੋਂ ਹੋਣਗੇ? ਬਾਣੀ ਦੀ ਕਿਰਪਾ ਨਾਲ। ਬਾਣੀ ਤੋਂ ਬਗੈਰ ਰੱਬੀ ਗੁਣ ਜੀਵਨ 'ਚ ਆ ਹੀ ਨਹੀਂ ਸਕਦਾ। ਸਮੁੱਚੀ ਬਾਣੀ ਪੜ੍ਹ ਕੇ ਵਿਚਾਰ ਕੇ ਦੇਖ ਲਓ, ਉਹ ਇੱਕ ਤਰੀਕਾ ਦੱਸ ਰਹੀ ਹੈ ਕਿਸ ਤਰੀਕੇ ਦੀ ਜ਼ਿੰਦਗੀ ਜੀ ਤਾਂ ਕਿ ਤੇਰੇ ਅੰਦਰੋਂ ਗੁਣ ਪ੍ਰਗਟ ਹੋ ਜਾਣ। ਪਰਮਾਤਮਾ ਕੋਈ ਸ਼ਕਤੀ ਨਹੀਂ ਹੈ, ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਪਰਮਾਤਮਾ ਕੋਈ ਹਸਤੀ ਨਹੀਂ ਹੈ। ਪਰਮਾਤਮਾ ਜਦੋਂ ਰੱਬੀ ਗੁਣ ਸਾਡੇ ਜੀਵਨ ਵਿੱਚ ਪ੍ਰਗਟ ਹੋ ਜਾਂਦੇ, ਅਸੀਂ ਉਹਨਾਂ ਗੁਣਾਂ ਨੂੰ ਜਿਉਂਦੇ ਹਾਂ, ਉਦੋਂ ਰੱਬੀ ਮਿਲਾਪ, ਉਹ ਪਰਮਾਤਮਾ ਦਾ ਮਿਲਾਪ ਹੈ, ਇਹਨੂੰ ਰੱਬ ਦਾ ਮਿਲਾਪ ਕਹਿ ਲਓ। ਬਾਕੀ ਸਭ ਟਕਵਾਂਝ ਹੈ ਰੱਬ ਨੂੰ ਮਿਲਣ ਦੇ, ਰੱਬ ਇਸ ਰੂਪ ਵਿੱਚ ਮਿਲਿਆ, ਫਲਾਣੇ ਰੂਪ ਵਿੱਚ, ਬਿਲਕੁਲ ਨਹੀਂ। ਮੇਰਾ ਰੱਬ ਮੈਨੂੰ ਮੇਰੇ ਜੀਵਨ ਦੇ ਰੂਪ ਵਿੱਚ ਮਿਲਿਆ, ਉਹਦੇ ਵਿੱਚੋਂ ਮੈਂ ਉਹਨੂੰ ਪਾਉਣਾ, ਉਹਦੇ ਵਿੱਚੋਂ ਲੱਭਣਾ ਹੈ। ਜਿੰਨੇ ਵੀ ਭਗਤ ਗੁਰਸਿੱਖ ਹੋਏ ਨੇ, ਸਭਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਹੀ ਪਰਮਾਤਮਾ ਨੂੰ ਪਾਇਆ ਹੈ, ਪ੍ਰਗਟ ਕੀਤਾ ਹੈ। ਗੁਰੂ ਬਖਸ਼ਿਸ਼ ਕਰੇ ਕਿਤੇ ਆ ਨੁਕਤਾ ਸਾਡੀ ਸਮਝ ਵਿੱਚ ਆ ਜਾਏ। ਇਸ ਜੀਵਨ ਦੇ ਵਿੱਚੋਂ, ਮੇਰੇ ਜੀਵਨ, ਮੇਰੀ ਕਰਨੀ ਦੇ ਵਿੱਚ ਰੱਬ, ਮੇਰੀ ਤੱਕਣੀ 'ਚ ਰੱਬ, ਮੇਰੀ ਸੋਚ ਵਿੱਚ, ਵਿਚਾਰ ਵਿੱਚ, ਮੇਰੇ ਆਚਰਣ ਦੇ ਵਿੱਚ। ਭਾਈ ਸਾਹਿਬ ਨੇ ਬੜਾ ਖੂਬਸੂਰਤ ਇੱਕ ਜ਼ਿਕਰ ਕੀਤਾ, ਸੱਚੋ ਔਰ ਹੈ ਸਭ ਕੋ ਉੱਪਰ, ਸੱਚ ਆਚਾਰ, ਆਚਰਣ, ਕਿਰਦਾਰ, ਕਰੈਕਟਰ, ਇਹ ਸੱਚ ਤੋਂ ਵੀ ਉੱਪਰ ਦੱਸਿਆ। ਆਚਰਣ ਕਰੈਕਟਰ ਕੀ ਹੈ? ਜੀਵਨ, ਕਿਰਦਾਰ ਜੀਵਨ ਹੀ ਹੈ ਨਾ। ਸੱਚ ਕੀ ਹੈ? ਪਰਮਾਤਮਾ। ਇਹਦਾ ਮਤਲਬ ਸੱਚ ਆਚਾਰ ਦਾ ਅਰਥ ਸਮਝੋ, ਉਹ ਕਿਰਦਾਰ ਜਿਸ ਕਿਰਦਾਰ ਵਿੱਚ ਸੱਚ ਹੈ, ਪਰਮਾਤਮਾ ਹੈ।

0: ਸਾਨੂੰ ਅੱਜ ਤੱਕ ਇਹੀ ਫਿਲਾਸਫੀ ਜਿਹੜੀ ਸੀ ਨਾ, ਕਹਿ ਲਓ ਇੱਕ ਹਿੰਦੂਇਜ਼ਮ ਦੀ, ਨਾ ਸੋਰੀ ਬ੍ਰਹਮਿਜ਼ਮ ਦੀ, ਉਹਦੇ ਵਿੱਚ ਉਲਝਾ ਕੇ ਰੱਖਿਆ ਗਿਆ। ਪਰਮਾਤਮਾ ਕੋਈ ਹੋਰ ਚੀਜ਼ ਹੈ, ਜਿਹੜੀ ਹਉਮੈ ਦਾ ਜ਼ਿਕਰ ਭਾਈ ਸਾਹਿਬ ਹੋਰਾਂ ਕੀਤਾ ਨਾ, ਇੱਕ ਤਾਂ ਹੈ ਵੀ ਚਲੋ ਆਪਾਂ ਹੰਕਾਰ ਦੇ ਘੋੜੇ 'ਤੇ ਚੜ੍ਹਨੇ ਹਾਂ, ਇੱਕ ਇਹਦਾ ਅਰਥ ਹੈ ਆਪਣੀ ਵੱਖਰੀ ਹਸਤੀ ਪਰਮਾਤਮਾ ਤੋਂ ਵਿੱਥ ਕੇ ਬੈਠੇ ਹੋਏ ਹਾਂ। ਹਾਂ ਹਾਂ ਮੈਂ ਵਿੱਚੋਂ ਖੋਵੈ ਦੁਬਦਾ ਮੇਟੈ ਇੱਕ ਹੋਵੈ। ਅਸੀਂ ਪਰਮਾਤਮਾ ਤੋਂ ਵੱਖਰੇ, ਇਹ ਹਉਮੈ ਹੈ, ਇਹੀ ਸਭ ਤੋਂ ਵੱਡੀ ਬਿਮਾਰੀ ਹੈ, ਦੀਰਘ ਰੋਗ, ਆਪਣੀ ਵੱਖਰੀ ਹਸਤੀ ਮੰਨ ਕੇ ਬੈਠੇ ਹਾਂ। ਗੁਰਬਾਣੀ ਤੇ ਕਹਿੰਦੀ ਹੈ ਜੇਤਾ ਕੀਤਾ ਤੇਤਾ ਨਾ, ਜੋ ਕੁਛ ਉਹਨੇ ਬਣਾਇਆ ਹੈ, ਜੋ ਦੀਸੈ ਸੋ ਤੇਰਾ ਰੂਪ, ਕੁਦਰਤ ਕਰਕੇ ਵਸਿਆ, ਫਿਰ ਅਸੀਂ ਵੱਖਰੇ ਕਿਵੇਂ ਹੋ ਗਏ। ਗੁਰਬਾਣੀ ਕਹਿੰਦੀ ਮਨ ਤੂੰ ਜੋਤ ਆਪਣਾ ਮੂਲ, ਮੂਲ ਕਿਹਨੂੰ ਕਿਹਾ, ਜੋਤ ਸਰੂਪ ਕਿਹਨੂੰ ਕਿਹਾ। ਜੋਤ ਸਰੂਪ ਦੀ ਗੱਲ ਚੱਲਦੀ ਹੈ ਤੇ ਬਾਬੇ ਨਾਨਕ ਦਾ ਜ਼ਿਕਰ ਆਉਂਦਾ, ਭੱਟ ਸਾਹਿਬ ਕਹਿੰਦੇ ਜੋਤ ਰੂਪ ਹਰ ਆਪ, ਜੋਤ ਰੂਪ ਕਿਹਨੂੰ ਕਿਹਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਦੀ ਇੱਕ ਨੁਕਤਾ ਮੈਂ ਲੱਗਾ ਜੇ ਛੋਟਾ ਸਾਂਝਾ ਕਰਨ, ਕਿਉਂਕਿ ਅਸੀਂ ਨਾ ਕਈ ਵਾਰ ਛਿੜਕੇ ਤੋਂ ਫਿਸਲ ਜਾਂਦੇ ਆ ਤੇ ਉਹ ਅਰਥ ਸਮਝ ਵਿੱਚ ਨਹੀਂ ਆਉਂਦੇ, ਇੱਕ ਸਮਾਂ ਬੜਾ ਸੀਮਤ ਹੈ, ਵਿਸਥਾਰ ਵਿੱਚ ਮੈਂ ਜਾਣਾ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਏ ਜਿਹੜੇ ਇੱਕਮਿੱਕ ਹੋਏ ਗੁਰਸਿੱਖ ਨੇ, ਉਹ ਕੌਣ ਨੇ, ਭਾਈ ਲਹਿਣਾ ਜੀ। ਤੇ ਭਾਈ ਲਹਿਣਾ ਜੀ ਦਾ ਜਦੋਂ ਜ਼ਿਕਰ ਆਉਂਦਾ, ਉਹ ਗੁਰਬਾਣੀ ਜਦੋਂ ਉਚਾਰਨ ਕਰਦੇ ਨੇ, ਜਦੋਂ ਮੋਹਰ ਦਾ ਜ਼ਿਕਰ ਆਉਂਦਾ, ਆਪਣੇ ਆਪ ਨੂੰ ਕੀ ਕਹਿ ਕੇ ਪੇਸ਼ ਕਰਦੇ ਆ ਜੀ, ਨਾਨਕ, ਨਾਨਕ ਸ਼ਬਦ ਹੀ ਵਰਤਦੇ ਨਾ। ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ, ਅਸੀਂ ਨਾਨਕ ਪੰਥੀ ਹਾਂ, ਸਾਨੂੰ ਤਾਂ ਪਤਾ ਨਹੀਂ ਕੀ ਸਮਝਾ ਦਿੱਤਾ ਨਾਨਕ ਪੰਥੀ ਕਿਹਨਾਂ ਨੂੰ ਕਹਿ ਤਾ ਜੀ ਉਹ ਹੁੰਦੇ ਨੇ, ਅਸਲ ਅਸੀਂ ਨਾਨਕ ਦੇ ਰਾਹੀ ਹਾਂ, ਨਾਨਕ ਪੰਥੀ ਹਾਂ। ਅਸੀਂ ਆਪਣੇ ਜੀਵਨ ਵਿੱਚ ਨਾਨਕ ਨੂੰ ਪ੍ਰਗਟ ਕਰਨਾ ਸੀ, ਨਾਨਕ ਰੂਪ ਹੋਣਾ ਸੀ, ਅਫਸੋਸ ਅਸੀਂ ਨਾਨਕ ਰੂਪ ਨਹੀਂ ਹੋ ਸਕੇ ਆਪਣੇ ਜੀਵਨ ਵਿੱਚ, ਕਿਉਂਕਿ ਸਰੀਰਾਂ ਦੇ ਨਾਲ ਜੁੜ ਗਏ, ਸਰੀਰਾਂ ਤੋਂ ਪਾਸੇ ਹੋਵਾਂਗੇ ਤੇ ਜੀਵਨ ਵੱਲ ਜਾਵਾਂਗੇ ਨਾ। ਤੇ ਫੈਸਲਾ ਕੀਤਾ ਨਾਮ ਬਾਣੀ ਦਾ ਅਭਿਆਸ, ਨਾਮ ਦੇ ਅਰਥ ਪਹਿਲਾਂ ਆ ਗਏ ਮੂਲ ਮੰਤਰ, ਬਾਣੀ ਗੁਰਪ੍ਰਸਾਦ, ਇਹ ਰੱਬੀ ਗੁਣ ਜਿਹੜੇ ਨੇ ਗੁਰੂ ਦੀ ਭਾਵ ਬਾਣੀ ਦੀ ਕਿਰਪਾ ਦੁਆਰਾ। ਹੁਣ ਬਾਣੀ ਦੀ ਕਿਰਪਾ ਕੀ ਹੈ ਜੀ, ਬਾਣੀ ਦੀ ਕਿਰਪਾ ਹੈ ਬਾਣੀ ਦਾ ਉਪਦੇਸ਼, ਬਾਣੀ ਦਾ ਉਪਦੇਸ਼, ਬਾਣੀ ਦਾ ਗਿਆਨ। ਗੁਰਬਾਣੀ ਦੇ ਗਿਆਨ ਦੇ ਅਨੁਸਾਰ ਚੱਲਦਿਆਂ ਹੀ ਇਹ ਗੁਣ ਸਾਡੇ ਜੀਵਨ ਵਿੱਚ ਆਉਣਗੇ, ਇਹ ਪ੍ਰਗਟ ਹੋਣਗੇ। ਅਭਿਆਸ, ਅੱਖਾਂ ਬੰਦ ਕਰਕੇ ਜੇ ਇਹਨੂੰ ਅਭਿਆਸ ਨਹੀਂ ਕਹਿੰਦੇ, ਅਭਿਆਸ ਦਾ ਅਰਥ ਹੁੰਦਾ ਹੈ, ਛੋਟੀ ਜਿਹੀ ਸੌਖਾ ਕਰ ਲਵਾਂ ਅਰਥ, ਅਸੀਂ ਜਦੋਂ ਸੰਥਿਆ ਕਰਦੇ ਸਨ ਤੇ ਸਾਨੂੰ ਉਹਨਾਂ ਨੇ ਪੜ੍ਹਾਉਣਾ, ਉਹਨਾਂ ਨੇ ਅੱਗੇ ਬੋਲਣਾ, ਪੰਗਤੀ ਅਸੀਂ ਪਿੱਛੇ ਉਹਨਾਂ ਦੇ ਬੋਲਣੀ, ਜਿਸ ਤਰ੍ਹਾਂ 2-4-5 ਅੰਗ ਇੱਕ ਦਿਨ 'ਚ ਕਰ ਲਏ ਤੇ ਸਾਨੂੰ ਕਹਿਣਾ ਹੁਣ ਇਹਦਾ ਅਭਿਆਸ ਕਰੋ ਤਾਂ ਕਿ ਤੁਹਾਨੂੰ ਪੱਕ ਜਾਵੇ। ਅਭਿਆਸ ਦਾ ਅਰਥ ਹੈ ਦ੍ਰਿੜ ਕਰੋ, ਤਦ ਤੱਕ ਕਰੀ ਚਲੋ ਜਦ ਤੱਕ ਇਹ ਪੱਕ ਨਹੀਂ ਜਾਂਦੀ। ਅਭਿਆਸ ਦਾ ਅਰਥ ਅੱਖਾਂ ਬੰਦ ਕਰਕੇ ਨਹੀਂ ਹੈ। ਗੁਰਬਾਣੀ ਦਾ ਅਭਿਆਸ ਕੀ, ਨਾਮ ਦਾ ਅਭਿਆਸ ਕੀ, ਰੱਬੀ ਗੁਣਾਂ ਨੂੰ ਜੀਵਨ 'ਚ ਪੱਕਿਆ ਕਰੋ, ਭੁੱਲਦਾ ਫਿਰ ਉਹਨੂੰ ਲੈ ਕੇ ਆਓ, ਭੁੱਲਦਾ ਫਿਰ ਲੈ ਕੇ ਆਓ। ਕੋਈ ਕੰਮ ਕਰਨ ਲੱਗੇ ਹੋ, ਕੁਛ ਬੋਲਣ ਲੱਗੇ ਹੋ, ਬਾਣੀ ਨੂੰ ਮੁੱਖ ਰੱਖੋ, ਗੁਰਬਾਣੀ ਮੁਤਾਬਕ ਇਹ ਸਹੀ ਹੈ ਕਿ ਗਲਤ ਹੈ। ਇਹ ਹੈ ਅਭਿਆਸ ਸਾਡਾ, ਨਿੱਤ ਦਾ ਅਭਿਆਸ। ਜਿਸ ਦਿਨ ਇਹ ਪਰਪੱਕ ਹੋ ਗਿਆ, ਸਮਝ ਲੈਣਾ ਗੁਰੂ ਦੀ ਕਿਰਪਾ ਜੀਵਨ ਵਿੱਚ ਵਰਤ ਰਹੀ ਹੈ, ਗੁਰੂ ਦੀ ਕਿਰਪਾ ਜੀਵਨ 'ਚ ਆ ਗਈ। ਜਿਤਨ ਬਾਣੀ ਦਾ ਉਪਦੇਸ਼, ਬਾਣੀ ਦਾ ਗਿਆਨ ਸਾਡੇ ਜੀਵਨ 'ਚ ਆ ਗਿਆ, ਇਹ ਨਾਮ ਬਾਣੀ ਦਾ ਅਭਿਆਸ। ਉਹ ਜਿਹੜਾ ਜੀਵਨ ਹੈ, ਜਿਹੜਾ ਗੁਰਬਾਣੀ ਦੇ ਗਿਆਨ ਦਾ ਜੀਵਨ ਅਸੀਂ ਜਿਉਂਦੇ ਹਾਂ, ਉਹ ਹੈ ਗੁਰਮਤ ਦੀ ਰਹਿਣੀ। ਅਗਲਾ ਇਹਦੇ ਨਾਲ ਦਾ ਟੌਪਿਕ, ਦੂਜਾ ਭਾਗ, ਗੁਰਮਤ ਦੀ ਰਹਿਣੀ। ਇਹ ਸ਼ਖਸੀ ਰਹਿਣੀ ਦੀ ਗੱਲ ਚੱਲ ਰਹੀ ਹੈ। ਉਹ ਗੁਰਮਤ ਦੀ ਰਹਿਣੀ ਹੈ। ਮਤਾ ਸੋਚਣਾ ਕਿ ਗੁਰਮਤ ਦੀ ਰਹਿਣੀ ਸ਼ਾਇਦ ਕਿਸੇ ਹੋਰ ਚੀਜ਼ ਨੂੰ ਕਿਹਾ, ਗੁਰਬਾਣੀ ਦੇ ਗਿਆਨ ਦੇ ਮੁਤਾਬਕ ਜਿਹੜਾ ਜੀਵਨ ਜਿਉਂਦੇ ਆ ਉਹ ਗੁਰਮਤ ਦੀ ਰਹਿਣੀ ਹੈ, ਉਸ ਤੋਂ ਬਾਹਰ ਗੁਰਮਤ ਦੀ ਰਹਿਣੀ ਨਹੀਂ ਹੈ। ਗੁਰਮਤ ਦੀ ਰਹਿਣੀ ਦੇ ਵਿੱਚ, ਗੁਰਮਤ ਦੀ ਰਹਿਣੀ ਦੇ ਮੁਤਾਬਕ ਜਿਹੜੇ ਫਿਰ ਅਸੀਂ ਕਰਮ ਕਰਦੇ ਹਾਂ, ਬਾਹਰ ਸਮਾਜ ਵਿੱਚ ਵਿਚਰਦੇ ਹਾਂ, ਜਿਹਨੂੰ ਪੰਥਕ ਰਹਿਣੀ ਦਾ ਗਾਂ ਅੱਗੇ ਫਿਰ ਸ਼ੁਰੂ ਹੋ ਜਾਣਾ ਹੈ ਅਗਲਾ ਪ੍ਰਕਰਨ ਇਹਦੇ ਤੋਂ ਬਾਅਦ, ਉਹਨੂੰ ਕਿਹਾ ਸੇਵਾ। ਆਪਾਂ ਸਕੂਲਾਂ 'ਚ ਪੜ੍ਹੇ ਹਾਂ, ਪੰਜਾਬ ਦੇ ਪਿੰਡਾਂ ਦੇ ਸਕੂਲਾਂ 'ਚ ਨਾ ਜਦੋਂ ਕਿਤੇ ਜਾਓਗੇ ਤੁਸੀਂ ਗੌਰ ਕਰਿਓ, ਹਰੇਕ ਸਕੂਲ ਦੀ ਜਿਹੜੀ ਚਾਰ ਦੀਵਾਰੀ ਹੁੰਦੀ ਨਾ, ਉਹਦਾ ਬਾਹਰਲਾ ਜਿਹੜਾ ਮੇਨ ਗੇਟ ਆ ਉਹਦੇ ਦੋ ਪਿੱਲਰ ਨੇ, ਇੱਕ ਤੇ ਖੱਬੇ ਪਾਸੇ ਜੋ ਸਕੂਲ ਵੱਲ ਵੇਖੋਗੇ ਖੱਬੇ ਪਾਸੇ ਲਿਖਿਆ ਹੁੰਦਾ ਸਿੱਖਣ ਲਈ ਆਓ, ਅਤੇ ਸੱਜੇ ਪਾਸੇ ਕੀ ਲਿਖਿਆ ਹੁੰਦਾ, ਸੇਵਾ ਲਈ ਜਾਓ। ਵੀ ਜੋ ਤੁਸੀਂ ਸਿੱਖਿਆ ਹੈ ਇਹਨੂੰ ਹੁਣ ਜਾ ਕੇ ਸਮਾਜ ਦੇ ਵਿੱਚ ਤੁਸੀਂ ਵਰਤੋ, ਇਹਦੇ ਮੁਤਾਬਕ ਸਮਾਜ ਨਾਲ ਚੱਲੋ, ਸੰਸਾਰ ਨਾਲ ਚੱਲੋ, ਸੰਸਾਰ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ, ਉਹਨੂੰ ਕਿਹਾ ਜਾਂਦਾ ਹੈ ਸੇਵਾ। ਤਿੰਨ ਪਾਠ ਪੂਰੇ ਹੋ ਗਏ ਜੀ, ਨਾਮ ਬਾਣੀ ਦਾ ਅਭਿਆਸ, ਗੁਰਮਤਿ ਦੀ ਰਹਿਣੀ, ਤੀਜਾ ਸੇਵਾ। ਅਤੇ ਜਦੋਂ ਸੇਵਾ ਜੀਵਨ ਵਿੱਚ ਆ ਗਈ ਨਾ, ਤੇ ਭਾਈ ਸਾਹਿਬ ਜੀ ਨੇ ਤੇ ਪਹਿਲਾਂ ਹੀ ਸਾਨੂੰ ਪੰਕਤੀ ਸੁਣਾ ਦਿੱਤੀ ਸੀ, ਸੇਵਾ ਕਰਤ ਹੋਏ ਤਿਸ ਕੋ ਹੋਤ, ਰੱਬ ਨੂੰ ਮਿਲਣ ਦਾ ਇੱਥੋਂ ਹੋਰ ਸੌਖਾ ਤਰੀਕਾ ਕੋਈ ਹੈਗਾ ਜੀ, ਤਿੰਨ ਕੋ ਹੋਤ ਪ੍ਰਾਪਤ ਸੁਆਮੀ, ਵਾਸ਼ਨਾ ਤੋਂ ਕਾਮਨਾ ਤੋਂ ਰਹਿਤ ਹੋ ਕੇ ਜੋ ਕੁਝ ਅਸੀਂ ਸਮਾਜ ਲਈ ਕਰਦੇ ਹਾਂ ਉਹ ਸੇਵਾ ਹੈ। ਕਾਮਨਾ ਤੋਂ ਵਾਸ਼ਨਾ ਤੋਂ ਰਹਿਤ ਹੋ ਕੇ ਜੋ ਕੁਛ ਅਸੀਂ ਦਿੰਦੇ ਹਾਂ ਉਹ ਸੇਵਾ ਹੈ। ਅਗਰ ਤੁਹਾਡੇ ਵੱਲੋਂ ਕੀਤੀ ਜਾਣ ਵਾਲੀ ਕਰਨੀ ਸਮਾਜ ਲਈ, ਉਹਦੇ ਪਿੱਛੇ ਤੁਹਾਡਾ ਕੋਈ ਸਵਾਰਥ ਨਿੱਜੀ ਨਹੀਂ ਹੈ, ਪਰਉਪਕਾਰ ਦੀ ਭਾਵਨਾ ਹੈ, ਇਹ ਸੇਵਾ ਹੈ। ਤੇ ਜਿਹਦੇ ਜੀਵਨ ਵਿੱਚ ਇਹ ਚੀਜ਼ ਆ ਗਈ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਹੋਰ ਕੋਈ ਰੱਬ, ਫਿਰ ਮੈਂ ਬੇਨਤੀ ਕਰਾਂ, ਮੈਨੂੰ ਨਾ ਕਈ ਵਾਰ ਹੈਰਾਨ ਕਿ ਕੋਈ ਛੋਟੇ ਹੁੰਦਿਆਂ ਤੋਂ ਜਿਹੋ ਜਿਹੇ ਸਾਡੇ ਬਜ਼ੁਰਗਾਂ ਨੂੰ ਉਸ ਸਮੇਂ ਦੇ ਵਿਪਰਿਜ਼ਮ ਦੇ ਲੋਕਾਂ ਨੇ ਸਮਝਾਇਆ ਸੀ, ਉਹਨਾਂ ਨੇ ਉਹਨੂੰ ਉਸੇ ਨੂੰ ਸੱਚ ਮੰਨਿਆ, ਭੋਲੇ ਭਾਲੇ ਲੋਕ ਹੁੰਦੇ ਸੀ, ਕਿਸੇ ਨੂੰ ਪੁੱਛਣਾ ਨਾ ਕੀ ਹਾਲ ਹੈ, ਉੱਪਰ ਵਾਲੇ ਦੀ ਬੜੀ ਕਿਰਪਾ, ਕਿਸੇ ਨੂੰ ਪੁੱਛਣਾ ਭਾਈ ਉੱਠਿਆ ਕਰੋ ਤੜਕੇ ਜਾਂ ਨਾਮ ਬਾਣੀ ਦਾ ਅਭਿਆਸ ਕਰਨਾ, ਵੇਖੋ ਜੀ ਉੱਪਰ ਵਾਲਾ ਕਿਰਪਾ ਨਹੀਂ ਕਰਦਾ ਕੀ ਕਰੀਏ, ਜਿੱਦਣ ਉੱਪਰ ਵਾਲੇ ਦੀ ਕਿਰਪਾ ਆ ਗਈ ਨਾ ਸਾਰੇ ਕਾਰਜ ਹੋ ਜਾਣੇ ਆ, ਘਰ 'ਚ ਕੋਈ ਪ੍ਰੋਬਲਮ ਆ ਗਈ ਉੱਪਰ ਵਾਲਾ ਪਤਾ ਨਹੀਂ ਕਿੱਥੇ ਬਹਿ ਗਿਆ। ਅਤੇ ਸਾਡੇ ਜਿਹੜੇ ਮੇਰੇ ਦਾਦੀ ਦਾਦਾ ਪਤਾ ਕੀ ਕਹਿੰਦੇ, ਉਹ ਕਹਿੰਦੇ ਨੀਲੀ ਛਤਰੀ ਵਾਲਾ, ਨੀਲੀ ਛਤਰੀ ਮਤਲਬ ਆਕਾਸ਼, ਉਹਨਾਂ ਦੀ ਨਿਗਾਹ 'ਚ ਰੱਬ ਉੱਪਰ ਵਾਲਾ, ਆਕਾਸ਼ ਰੱਬ ਹੈ, ਕਿਉਂਕਿ ਸਮਝਾਇਆ ਇਹ ਗੱਲ ਗਈ। ਗੁਰਬਾਣੀ ਕਹਿੰਦੀ ਹੈ, ਜਦੋਂ ਗੁਰਬਾਣੀ ਵਿੱਚ ਪਰਮਾਤਮਾ ਦੀ ਗੱਲ ਆਈ, ਉਹਨਾਂ ਕਿਹਾ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦ ਜਿਨੀ ਅੰਤਰ ਪਾਇਆ। ਕਿਸੇ ਨੇ ਪੁੱਛਿਆ ਕੀ ਹਾਲ ਚਾਲ ਭਾਈ ਸਾਹਿਬ, ਅੰਦਰ ਵਾਲੇ ਦੀ ਬੜੀ ਕਿਰਪਾ, ਕਦੀ ਕਹਿੰਦੇ ਆਪਾਂ, ਜੇ ਕਿਤੇ ਮੇਰੇ ਅੱਗੇ ਕਹਿ ਤਾਂ ਲੈ ਯਾਰ ਹੰਕਾਰੀ ਹੋ ਗਿਆ, ਰੱਬ ਸਮਝੀ ਬੈਠਾ ਜੀ ਆਪਣੇ ਆਪ ਨੂੰ, ਜਦੋਂ ਕਿ ਅਸਲੀ ਗੁਰਮਤ ਦੀ ਵਿਚਾਰਧਾਰਾ ਇਹੀ ਹੈ, ਪਰਮਾਤਮਾ ਤੋਂ ਵੱਖਰੀ ਹਸਤੀ ਆਪਣੇ ਆਪ ਨੂੰ ਨਾ ਮੰਨ। ਮੈਂ ਅਕਸਰ ਕਹਿੰਦਾ ਨਾ, ਮੇਰੇ ਸਿਰ ਦੇ ਵਾਲਾਂ ਤੋਂ ਲੈ ਕੇ ਮੇਰੇ ਪੈਰ ਦੇ ਆਖਰੀ ਜਿਹੜਾ ਅੰਗੂਠੇ ਦਾ ਕੋਈ ਨਹੁੰ ਹੈ ਜਿਉਂਦਾ, ਜਿਹਦੇ 'ਚ ਜੀਵਨ ਹੈ, ਸਭ ਥਾਂ 'ਤੇ ਰੱਬ ਹੈ। ਇਹਨਾਂ ਦੁਆਰਾ ਜੋ ਮੈਂ ਕਰਨੀ ਕਰਦਾ ਉਹਦੇ ਵਿੱਚ ਵੀ ਰੱਬ ਆ ਜੇ, ਰੱਬ ਦਾ ਮਿਲਾਪ ਹੋ ਗਿਆ। ਬਸ ਗੱਲ ਇੰਨੀ ਜੇ, ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ, ਇਹ ਗੁਰਬਾਣੀ ਸਾਡਾ ਸਖਸ਼ੀ ਜੀਵਨ ਹੈ। ਇਸ ਤੋਂ ਅਗਲੀ ਗੱਲ ਹੈ ਪੰਥਕ ਰਹਿਣੀ ਦੀ, ਭਾਈ ਸਾਹਿਬ ਆ ਗਏ ਨਿਕਲੀ ਅਜੇ, ਅੱਛਾ ਅੱਛਾ, ਮੈਂ ਇੱਥੇ ਹੁਣ ਸਮਾਪਤੀ ਕਰਦਾ, ਅਗਲੀ ਵਿਚਾਰ ਜਿਹੜੀ ਆ ਉਹ ਫਿਰ ਇਹ ਵਿਦਵਾਨ ਸੱਜਣ ਸਾਂਝੀ ਕਰਨਗੇ। ਵੈਸੇ ਮੇਰਾ ਜਿਹੜਾ ਅਸਲੀ ਹੁੰਦਾ ਨਾ ਮਨ ਭਾਵਤ ਕਿਸੇ ਦਾ ਹੁੰਦਾ ਕੋਈ ਵਿਸ਼ਾ, ਉਹ ਸੀ ਇਸ ਤੋਂ ਅਗਲਾ ਪੰਥਕ ਰਹਿਣੀ ਵਾਲਾ, ਪਰ ਨਹੀਂ, ਬਸ ਹੁਣ ਸਤਿਗੁਰ ਕਿਰਪਾ ਕਰਨ ਸਮਾਂ ਬੜਾ ਉੱਪਰ ਹੁੰਦਾ ਜਾ ਰਿਹਾ, ਅਤੇ ਮੈਂ ਬੇਨਤੀ ਕਰਾਂਗਾ ਸਟੇਟ ਸੈਕਟਰੀ ਸਾਹਿਬ ਜੀ ਨੂੰ, ਜੇ ਆਪ ਜੀ ਆਓ ਮੈਂ ਮਾਫ਼ੀ ਚਾਹਵਾਂਗਾ ਜੇ ਮੈਂ ਥੋੜ੍ਹਾ ਜਿਹਾ ਟਾਈਮ ਕਿਤੇ ਉੱਪਰ ਲੈ ਗਿਆ ਹਾਂ, ਸੋ ਭੁੱਲ ਚੁੱਕ ਦੀ ਮਾਫ਼ੀ ਦੇਣੀ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨੀ ਕੋਈ ਨੀ, ਆ ਜਾਓ ਆ ਜਾਓ ਆ ਜਾਓ ਆ
1: ਜਾਓ।
0: ਚਲੋ ਵਾਹਿਗੁਰੂ। ਸਤਿਕਾਰਯੋਗ ਭਾਈ ਸਾਹਿਬ ਜੀ ਕਹਿੰਦੇ ਨੇ ਅਗਲਾ ਪਾਠ ਜਿਹੜਾ ਪੰਥਕ ਰਹਿਣੀ ਦਾ ਥੋੜ੍ਹਾ ਜਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂ। ਉਹ ਮੈਂ ਇੱਕ ਹਲੂਣਾ ਹੀ ਦੇਣਾ ਹੈ, ਹਲੂਣਾ ਇਸ ਕਰਕੇ ਦੇਣਾ ਹੈ ਕਿ ਸਾਡੇ ਵਿੱਚੋਂ ਪੰਥ ਨੂੰ ਮਾਈਨਸ ਕੀਤਾ ਜਾ ਰਿਹਾ ਹੈ, ਪੰਥ ਦੇ ਪੈਰਲ ਹੋਰ ਚੀਜ਼ਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ। ਦੋ ਚੀਜ਼ਾਂ ਨੇ, ਗ੍ਰੰਥ ਅਤੇ ਗ੍ਰੰਥ ਦਾ ਪੰਥ, ਗੁਰੂ ਗ੍ਰੰਥ ਅਤੇ ਗੁਰੂ ਗ੍ਰੰਥ ਦਾ ਪੰਥ। ਪੰਥ ਜਿਹੜਾ ਵਿੱਚੋਂ ਨਾ ਮਨਫੀ ਕੀਤਾ ਜਾ ਰਿਹਾ, ਉਹਦੀ ਥਾਂ 'ਤੇ ਕੁਛ ਹੋਰ ਚੀਜ਼ਾਂ ਪ੍ਰਮੋਟ ਕੀਤੀਆਂ ਜਾ ਰਹੀਆਂ। ਹੁਣ ਪੰਥਕ ਰਹਿਣੀ ਦੀ ਜਦੋਂ ਗੱਲ ਪੜਾਂਗੇ ਨਾ, ਸਿੱਖ ਰਹਿਤ ਮਰਿਆਦਾ ਨੂੰ ਖੋਲ ਲਿਓ, ਬੜੇ ਖੂਬਸੂਰਤ ਉਹਦੇ 'ਚ ਜ਼ਿਕਰ ਨੇ ਪੰਥਕ ਰਹਿਣੀ ਦੇ। ਉਹਦੇ ਵਿੱਚ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ, ਕਿਵੇਂ ਮਨਫੀ ਹੋ ਰਿਹਾ ਸਿਸਟਮ, ਉਹਦੇ ਵਿੱਚ ਕਿਹੜਾ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ ਨਾ, ਉਹ ਹੁੰਦਾ ਪੰਥਕ ਫੈਸਲੇ ਲੈਣੇ, ਜਿਹਨੂੰ ਕਿਹਾ ਗਿਆ ਉੱਥੇ ਗੁਰਮਤਾ। ਪਹਿਲੀ ਗੱਲ, ਹੁਕਮਨਾਮਾ ਸ਼ਬਦ ਨਹੀਂ ਹੈ, ਗੁਰਮਤਾ। ਹੁਕਮ ਦਾ ਅਰਥ ਹੁੰਦਾ ਜਿਹਨੇ ਲਾਗੂ ਹੋਣਾ ਹੈ ਉਹਦੇ 'ਤੇ ਮੁੜ ਵਿਚਾਰ ਨਹੀਂ ਹੋ ਸਕਦੀ। ਹੁਕਮ ਤਾਂ ਹੁਕਮ ਹੈ, ਆਰਡਰ। ਬੇਸ਼ੱਕ ਵਿਦਵਾਨਾਂ ਨੇ ਲਿਖੇ ਆ, ਪਰ ਆਪਾਂ ਪੜ੍ਹਦੇ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਹਾਂ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਇਹ 'ਤੇ ਮੁੜ ਵਿਚਾਰ ਹੋ ਸਕਦੀ ਹੈ? ਨਹੀਂ ਨਾ ਹੋ ਸਕਦੀ, ਆਰਡਰ। ਗੁਰਮਤਾ, ਮਤਾ ਕੀ ਹੁੰਦਾ? ਸਲਾਹ, ਵਿਚਾਰ, ਉਹਦੇ 'ਤੇ ਵਿਚਾਰ ਹੋ ਸਕਦੀ ਹੈ। ਗੁਰਮਤ ਦੇ ਫੈਸਲੇ ਹੁੰਦੇ ਨੇ, ਫੈਸਲਿਆਂ 'ਤੇ ਵਿਚਾਰ ਵੀ ਮੁੜ ਹੁੰਦੀ ਹੈ, ਅਤੇ ਜਿੱਥੇ ਉਹ ਗੁਰਮਤ ਦੇ ਫੈਸਲਿਆਂ ਦਾ ਜ਼ਿਕਰ ਆਉਂਦਾ ਹੈ ਨਾ, ਕਿਤੇ ਤਖਤਾਂ ਦਾ ਜ਼ਿਕਰ ਹੈਗਾ ਵੀ ਆਹ ਤਖਤਾਂ ਦੇ ਮੁਖੀ ਜਥੇਦਾਰ ਪੰਥ ਦਾ ਫੈਸਲਾ ਕਰਨਗੇ, ਜਾਂ ਉਸ ਸਮੇਂ ਕਰਦੇ ਰਹੇ ਹੁਣ। ਉੱਥੇ ਬੜਾ ਕਿਤੇ ਗੌਰ ਨਾਲ ਪੜ੍ਹਿਓ। ਮੈਂ ਫਿਰ ਬੇਨਤੀ ਕਰਾਂ, ਆਪਾਂ ਛਿਲਕੇ ਤੋਂ ਕਈ ਵਾਰ ਫਿਸਲ ਜਾਂਦੇ ਹਾਂ, ਅਤੇ ਕਈ ਵਾਰ ਆਪਾਂ ਕਈ ਤਾਂ ਫਿਰ ਮੇਰੇ ਅੱਗੇ ਚੁੱਪ ਹੋ ਗਏ ਨੇ ਵੀ ਲੋੜ ਨਹੀਂ ਇਹਨਾਂ ਦੇ ਵਿੱਚ ਉਲਝਣ ਦੀ, ਭੁਗਤਣਾ ਪੈਂਦਾ। ਉੱਥੇ ਕੀ ਲਿਖਿਆ ਹੈ? ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ, ਦੋ ਦੋ ਨੁਮਾਇੰਦੇ, ਜਿੱਥੇ ਗੁਰਮਤਾ ਆਉਣਾ ਹੁੰਦਾ ਸੀ ਉੱਥੇ ਦੋ ਦੋ, ਜੇ ਆਪ ਨਹੀਂ ਉਹ ਜਥੇ ਦਾ ਉਹਨਾਂ ਦੇ ਮੁਖੀ ਆ ਸਕਦੇ ਤਾਂ ਆਪਣੀ ਥਾਂ 'ਤੇ ਭੇਜਦੇ ਸੀ, ਔਰ ਉਹਨਾਂ ਨੂੰ ਕੋਡ ਵਰਡ ਦਿੱਤਾ ਜਾਂਦਾ ਸੀ ਤਾਂ ਕਿ ਕੋਈ ਗੈਰ ਨਾ ਵਿੱਚ ਆਵੇ। ਜੋ ਉੱਥੇ ਫੈਸਲਾ ਪੰਥ ਵੱਲੋਂ ਲਿਆ ਗਿਆ ਉਹਦਾ ਬੁਲਾਰਾ ਹੁੰਦਾ ਸੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਅੱਜ ਦੀ ਤਰੀਕ ਦੇ ਵਿੱਚ ਅਕਾਲ ਤਖਤ ਦਾ ਮੁੱਖ ਸੇਵਾਦਾਰ, ਇਹ ਬੁਲਾਰਾ ਪੰਥ ਦਾ। ਪਰ ਇਹ ਪੰਥ ਨਹੀਂ ਹੈ। ਅਫਸੋਸ ਸਾਡਾ ਇਸੇ ਚੀਜ਼ ਦਾ ਹੈ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਬਜਾਏ ਇਹਨਾਂ ਨੂੰ ਅਸੀਂ ਉਹਦੇ ਪੈਰਲਰ ਖੜਾ ਕਰ ਦਿੱਤਾ। ਦੋ ਚੀਜ਼ਾਂ ਇੱਥੇ ਹੋ ਗਈਆਂ, ਪੰਥ ਦੇ ਪੈਰਲਰ ਵਿਅਕਤੀ ਆ ਗਏ, ਗੁਰਬਾਣੀ ਰੂਪੀ ਹੁਕਮ ਦੇ ਪੈਰਲਰ ਹੁਕਮਨਾਮਾ ਆ ਗਿਆ। ਮੇਰੇ ਖਿਆਲ ਨਾਲ ਸ਼ਾਇਦ ਸਾਨੂੰ ਇਹ ਵੀ ਨਹੀਂ ਚੇਤਾ ਹੋਏਗਾ ਵੀ ਜਦੋਂ ਸਵੇਰੇ ਆਪਾਂ ਟੀਵੀ ਲਾਇਆ ਹੋਵੇਗਾ ਉੱਥੇ ਦਰਬਾਰ ਸਾਹਿਬ ਕਿਹੜਾ ਭਾਈ ਸਾਹਿਬ ਜੀ ਹੋਰਾਂ ਸਾਨੂੰ ਹੁਕਮਨਾਮਾ ਜਿਹੜਾ ਸੀ ਸੁਣਾਇਆ ਸੀ, ਆਪਾਂ ਬਾਹਰ ਬੋਰਡ 'ਤੇ ਪੜ੍ਹਿਆ ਕਿਹੜਾ ਹੁਕਮਨਾਮਾ ਸਾਨੂੰ ਉੱਥੇ ਲਿਖਿਆ ਹੋਵੇਗਾ, ਇਹ ਸਾਨੂੰ ਯਾਦ ਨਹੀਂ ਹੋਵੇਗਾ, ਗੁਰੂ ਦੇ ਹੁਕਮਨਾਮਾ ਯਾਦ ਨਹੀਂ ਹੋਵੇਗਾ। ਪਰ ਉਹਨਾਂ ਵਿਅਕਤੀਆਂ ਵੱਲੋਂ ਜੋ ਕਿਹਾ ਗਿਆ ਇਹਨੂੰ ਸਟੇਜ 'ਤੇ ਬੈਠਣ ਦੇਣਾ, ਇਹਨੂੰ ਨਹੀਂ ਬੈਠਣ ਦੇਣਾ, ਇੰਜ ਨਹੀਂ ਹੋਣ ਦੇਣਾ, ਉਹ ਸਾਨੂੰ ਸਾਰਿਆਂ ਨੂੰ ਚੇਤੇ ਹੈ। ਉਹਨਾਂ ਚੀਜ਼ਾਂ ਨੂੰ ਲੈ ਕੇ ਵਿਵਾਦ ਹੈ। ਮੈਂ ਕਈ ਵਾਰ ਨਾ ਇਕੱਲਾ ਬੈਠਦਾ ਨਾ ਸੋਚਦਾ ਵੀ ਸਾਡੇ ਪੰਥ ਦੇ ਵਿੱਚ ਵਿਵਾਦ ਕਿਹੜੀਆਂ ਚੀਜ਼ਾਂ ਦੇ ਆ। ਅੱਜ ਤੱਕ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਵਾਦ ਦਾ ਮੈਨੂੰ ਕਿਤੇ ਕੋਈ ਲੱਭਾ ਕੇਸ ਵੀ ਗੁਰਬਾਣੀ ਦੇ ਉੱਤੇ ਵਿਵਾਦ ਹੋਇਆ, ਗੁਰਬਾਣੀ ਦੇ ਵਿਵਾਦ ਕਰਕੇ ਲੜਾਈ ਹੈ। ਗੁਰਬਾਣੀ ਦੇ ਪੈਰਲਰ ਜਿਹੜੀਆਂ ਚੀਜ਼ਾਂ ਪ੍ਰਮੋਟ ਕੀਤੀਆਂ ਗਈਆਂ ਉਹਨਾਂ ਨੂੰ ਲੈ ਕੇ ਵਿਵਾਦ ਹੋਇਆ ਹਮੇਸ਼ਾ। ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਮੈਂ ਗੱਲ ਕਰਨ ਲੱਗਾ ਸੀ ਨਾ, ਉਹਨਾਂ ਦੀ ਗੱਲ ਕੀਤੀ ਬੜੀ ਕਮਾਲ ਦੀ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਗਜ਼ਾਮਪਲ ਹਮੇਸ਼ਾ ਉੱਤਮ ਦੀ ਦਿੱਤੀ ਜਾਂਦੀ ਹੈ, ਅਤੇ ਜਦੋਂ ਗੁਰਬਾਣੀ ਪੜ੍ਹਦੇ ਉੱਥੇ ਮਾਨਸ ਕਉ ਪ੍ਰਭ ਦੀ ਵਡਿਆਈ, ਮਨੁੱਖ ਉੱਪਰ ਹੈ, ਫਿਰ ਮਛਲੀ ਦੀ ਇਗਜ਼ਾਮਪਲ ਕਿਉਂ? ਉਹਨਾਂ ਨੇ ਜਿਹੜੀ ਆਪਣੀ ਵਿਚਾਰ ਦੱਸੀ ਉਹ ਕਹਿਣ ਲੱਗੇ ਅਸਲ ਵਿੱਚ ਮਛਲੀ ਦੇ ਜੀਵਨ ਵਿੱਚ ਅਤੇ ਸਿੱਖ ਦੇ ਜੀਵਨ ਵਿੱਚ ਇੱਕ ਗੁਣ ਹੈ ਜਿਹੜਾ ਕੌਮਨ ਹੈ ਅਤੇ ਜਿਹੜਾ ਬੜਾ ਖੂਬਸੂਰਤ ਹੈ। ਕੀ? ਮਛਲੀ ਦੇ ਤਨ ਨੂੰ ਜਨਮ ਮਛਲੀ ਦਿੰਦੀ ਹੈ, ਅੰਡਿਆਂ 'ਚੋਂ ਨਿਕਲਦੇ ਨਾ, ਸਿੱਖ ਦੇ ਸਰੀਰ ਨੂੰ ਜੀਵਨ ਵੀ ਮਾਂ ਦਿੰਦੀ ਹੈ, ਮਾਂ ਪਿਓ। ਪਰ ਮਛਲੀ ਦਾ ਜੀਵਨ ਪਾਣੀ ਨਾਲ ਜੁੜਿਆ ਹੈ, ਸਿੱਖ ਦਾ ਜੀਵਨ ਬਾਣੀ ਨਾਲ ਜੁੜਿਆ ਹੈ। ਮਛਲੀ ਨੂੰ ਪਾਣੀ ਤੋਂ ਵੱਖਰਾ ਕਰ ਦਿਓ, ਤੜਫ ਤੜਫ ਕੇ ਮਰ ਜੂਗੀ। ਸਿੱਖ ਨੂੰ ਬਾਣੀ ਤੋਂ ਵੱਖਰਾ ਕਰ ਦਿਓ, ਤੜਫ ਤੜਫ ਕੇ ਮਰ ਜਾਏਗਾ। ਜੀਵਨ ਦੀ ਗੱਲ ਹੈ ਨਾ। ਮੈਂ ਜੋ ਉਹਨਾਂ ਦੀ ਗੱਲ ਸੁਣੀ ਨਾ ਤੇ ਮੈਂ ਬਹੁਤ ਪ੍ਰਭਾਵਿਤ ਹਾਂ। ਉਸੇ ਸਮੇਂ ਫਿਰ ਮੇਰੇ ਦਿਮਾਗ 'ਚ ਇੱਕ ਹੋਰ ਨੁਕਤਾ ਨਾਲ ਐਡ ਹੋ ਗਿਆ। ਮੈਂ ਕਿਹਾ ਸੱਚ ਹੈ, ਮਛਲੀ ਨੂੰ ਪਾਣੀ ਤੋਂ ਵੱਖਰਿਆ ਕਰ ਦਿਓ, ਤੜਫ ਤੜਫ ਕੇ ਮਰ ਜੂ। ਪਰ ਕਈ ਵਾਰ ਦਰਿਆਵਾਂ ਦੇ ਵਿੱਚ, ਨਦੀਆਂ ਦੇ ਵਿੱਚ ਵੀ ਮਛਲੀਆਂ ਮਰ ਜਾਂਦੀਆਂ ਨੇ, ਪਾਣੀ ਵਿੱਚ ਰਹਿੰਦੀਆਂ ਵੀ ਮਰ ਜਾਂਦੀਆਂ ਨੇ। ਕਦੋਂ? ਜਦੋਂ ਉਸ ਪਾਣੀ ਵਿੱਚ ਕੈਮੀਕਲ ਮਿਲਾ ਦਿੱਤਾ ਜਾਵੇ। ਪਿੱਛੇ ਜੇ ਮਸਲਾ ਉੱਠਿਆ ਸੀ ਨਾ ਪੰਜਾਬ ਦੀ ਫੈਕਟਰੀ ਦਾ, ਕੈਮੀਕਲ ਕਿਸੇ ਨਦੀ 'ਚ ਨਹਿਰ 'ਚ ਉਹਨਾਂ ਨੇ ਪਾਤਾ ਅਤੇ ਕਹਿੰਦੇ ਵੀ ਪਤਾ ਹੀ ਨਹੀਂ ਕਿੰਨੀਆਂ ਹਜ਼ਾਰਾਂ ਲੱਖਾਂ ਮਛਲੀਆਂ ਮਰ ਗਈਆਂ। ਜਿਹੜਾ ਪਾਣੀ ਜੀਵਨ ਦੇਣ ਵਾਲਾ, ਉਹ ਮੌਤ ਦਾ ਕਾਰਨ ਕਿਵੇਂ ਬਣ ਗਿਆ? ਕਿਉਂਕਿ ਪਾਣੀ ਦੇ ਨਾਲ ਨਾਲ ਕੈਮੀਕਲ ਦਿੱਤਾ ਗਿਆ। ਜਦੋਂ ਪਾਣੀ ਅੰਦਰ ਗਿਆ, ਨਾਲ ਕੈਮੀਕਲ ਗਿਆ, ਤੜਫ ਤੜਫ ਕੇ ਮਰ ਗਿਆ। ਮੈਂ ਕਿਹਾ ਇਸੇ ਤਰ੍ਹਾਂ ਸਿੱਖ ਨੂੰ ਜਦੋਂ ਬਾਣੀ ਦੇ ਨਾਲ ਕੈਮੀਕਲ ਦਿੱਤਾ ਜਾਂਦਾ ਹੈ ਨਾ, ਉਹਦਾ ਜੀਵਨ ਵੀ ਮਰ ਜਾਂਦਾ ਹੈ। ਸ਼ਕਲਾਂ ਸਰੂਪ ਤੁਹਾਨੂੰ ਦੇਖ ਵੇਖਣ ਨੂੰ ਪਤਾ ਨਹੀਂ ਕਿੰਨੇ ਕੁ ਵੱਡੇ ਗੁਰਮੁਖ ਮਹਾਂਪੁਰਖ ਹੋਣਗੇ, ਪਰ ਜਦੋਂ ਜੀਵਨ ਵੇਖੋਗੇ, ਸਿੱਖੀ ਵਾਲਾ ਜੀਵਨ ਮਰਿਆ ਪਿਆ ਹੈ। ਉਹ ਜੀਵਨ ਕਿਸੇ ਵਿਪਰ ਦਾ ਦਿੱਤਾ ਹੋਇਆ ਜੀ ਰਹੇ ਨੇ, ਉਹ ਜੀਵਨ ਕਿਸੇ ਵਿਅਕਤੀ ਦਾ ਦਿੱਤਾ ਹੋਇਆ, ਕਿਸੇ ਧੜੇ ਦਾ ਦਿੱਤਾ ਹੋਇਆ ਜੀਵਨ ਜੀ ਰਹੇ ਨੇ। ਉਹ ਵਿਅਕਤੀਆਂ ਦਾ ਦਿੱਤਾ ਹੋਇਆ ਜੀਵਨ ਹੈ, ਗੁਰਬਾਣੀ ਦਾ ਜੀਵਨ ਨਹੀਂ ਹੈ। ਸ਼ਕਲ ਬੇਸ਼ੱਕ ਉਹਨਾਂ ਦੀ ਗੁਰਸਿੱਖਾਂ ਵਾਲੀ ਹੈ। ਕਿਉਂ? ਕਿਉਂਕਿ ਕੈਮੀਕਲ ਅੰਦਰ ਪਾ ਦਿੱਤਾ ਗਿਆ। ਬਾਬੇ ਨੇ ਇੱਕ ਦੀ ਗੱਲ ਸ਼ੁਰੂ ਕੀਤੀ ਸੀ, ਉੱਥੇ ਬਹੁਤ ਉਹ ਗੱਲ ਸ਼ੁਰੂ ਹੋ ਗਈ। ਬਾਬੇ ਨੇ ਕਿਰਤ ਦੀ ਗੱਲ ਕੀਤੀ ਸੀ, ਉੱਥੇ ਸਮਾਧੀਆਂ ਦੀ ਤੇ ਉੱਥੇ ਭੋਰਿਆਂ ਦੀ ਗੱਲ ਸ਼ੁਰੂ ਹੋ ਗਈ। ਉਹ ਜੀਵਨ ਖਤਮ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਪੰਥ ਜਿਹੜਾ ਸਾਡਾ ਜੀਵਨ ਨਾਲ ਜੁੜਿਆ ਹੋਇਆ ਹੈ, ਉਹਦੇ ਨਾਲ ਇਹ ਜਿਹੜੇ ਗਰੁੱਪ ਜਾਂ ਇਹ ਜਿਹੜੇ ਵਿਅਕਤੀ ਉਹਦੇ ਪੈਰਲਰ ਖੜੇ ਕੀਤੇ ਗਏ, ਕੈਮੀਕਲ ਦਿੱਤਾ ਗਿਆ ਸਾਨੂੰ। ਉਹ ਕਹਿੰਦੇ ਚਿੜੀਏ ਮਰ ਜਾਓ ਤੇ ਚਿੜੀਓ ਜੀਉ ਪਾਓ, ਸਾਡੇ ਬੰਦੇ ਡਾਂਗਾ ਲੈ ਕੇ ਦੁਆਲੇ ਹੋ ਜਾਂਦੇ। ਹਾਂ, ਹੁਣ ਚਿੜੀਆਂ ਮਰਨੀਆਂ ਚਾਹੀਦੀਆਂ ਨੇ। ਮੈਨੂੰ ਕੋਈ ਦੱਸੇ, ਸਿਰਫ ਇੱਕ ਜਾਂ ਦੋ ਸਾਨੂੰ ਮਿਲਣਗੇ ਇਤਿਹਾਸ ਦੇ ਵਿੱਚੋਂ ਜ਼ਿਕਰ ਕਿਤੇ ਕਿਸੇ ਨੂੰ ਪੰਥ 'ਚੋਂ ਛੇਕਣ ਦੇ, ਜਦੋਂ ਪੰਥ ਫੈਸਲੇ ਕਰਦਾ ਸੀ, ਕੋਈ ਬਾਂਹ ਖੜੀ ਕਰਕੇ ਦੱਸੇ ਫਲਾਣੇ ਹੋਰ ਹੈਗੇ ਨੇ। ਜੰਡਿਆਲੀਆਂ ਦਾ ਫੈਸਲਾ ਸੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੈਰਲਰ ਗੱਦੀ ਲਾਈ ਸੀ, ਜਿਨ੍ਹਾਂ ਨੇ ਵੱਡਾ ਘੱਲੂ ਘਾਰਾ ਕਰਵਾਇਆ ਸੀ, ਅੱਧਿਓਂ ਜ਼ਿਆਦਾ ਸਿੱਖ ਕੌਮ ਮਰਵਾ ਦਿੱਤੀ ਸੀ, ਉਹਨਾਂ ਬਾਰੇ ਸਰਬੱਤ ਖਾਲਸਾ ਸੱਦ ਕੇ ਉਹਨਾਂ ਨੂੰ ਛੇਕਿਆ ਗਿਆ ਸੀ। ਜਾਂ ਇੱਕ ਦੋ ਸਾਨੂੰ ਹੋਰ ਮਿਲ ਜਾਣਗੇ, ਪਰ ਇੱਥੇ ਤੇ ਧੜਾ ਧੜ, ਇੱਥੇ ਤੇ ਗੁਰਦੁਆਰੇ ਛੇਕਤੇ। ਮਾਫ਼ ਕਰਨਾ, ਕਿਤੇ ਕੋਈ ਰਾਗੀ ਸਿੰਘ, ਕੋਈ ਭਾਈ ਸਾਹਿਬ, ਕੋਈ ਕਥਾ ਵਾਚਕ ਦੂਜੇ ਗੁਰਦੁਆਰੇ ਮੱਥਾ ਟੇਕ ਆਵੇ, ਤੂੰ ਤੇ ਜੀ ਉਹ ਛੇਕੇ ਹੋਏ ਨੇ, ਉੱਥੋਂ ਮੱਥਾ ਟੇਕ ਕੇ ਆਏ ਜੇ, ਚਲੋ। ਇਹ ਪੰਥਕ ਫੈਸਲੇ ਨਹੀਂ ਸੀ। ਜਿੱਥੇ ਪੰਥਕ ਫੈਸਲੇ ਕੋਈ ਵਿਵਾਦ ਦਾ ਗੱਲ ਵੀ ਚੱਲਦੀ ਸੀ, ਅੱਜ ਵੀ ਸਿੱਖ ਰਹਿਤ ਮਰਿਆਦਾ ਸਾਡਾ ਮਾਰਗ ਦਰਸ਼ਕ ਹੈ, ਸਾਨੂੰ ਦੱਸ ਰਹੀ ਹੈ, ਕਹਿੰਦੀ ਹੈ ਰਾਗ ਮਾਲਾ ਪੜ੍ਹਨੀ ਨਾ ਪੜ੍ਹਨੀ ਸਥਾਨਕ ਰੀਤੀ ਮੁਤਾਬਕ ਹੈ, ਪਰ ਗੁਰੂ ਗ੍ਰੰਥ ਸਾਹਿਬ ਇਸ ਤੋਂ ਬਗੈਰ ਛਾਪਣ ਦਾ ਹੀ ਆਣਾ ਕੋਈ ਕਰੇ। ਕਿੱਡਾ ਖੂਬਸੂਰਤ ਹੈ। ਮਤਾਂ ਕਿਤੇ ਡਾਂਗਾ ਲੈ ਕੇ ਇੱਕ ਦੂਜੇ ਦੇ ਦੁਆਲੇ ਹੋ ਜਾਓ ਨਾ। ਜਿਸ ਤਰ੍ਹਾਂ ਉਹਨੇ ਕਿਹਾ ਨਾ ਵੀ ਕੋਈ ਚੰਗਾ ਨਹੀਂ ਤੇ ਕੋਈ ਬੁਰਾ ਵੀ ਨਹੀਂ, ਭਾਈ ਸਾਹਿਬ ਨੇ ਜਿਹੜੀ ਇਗਜ਼ਾਮਪਲ ਦਿੱਤੀ, ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਨੂੰ ਫੈਸਲਾ ਪੰਥ ਨੇ ਦਿੱਤਾ, ਤਾਂ ਕਿ ਦੁਫਾੜ ਨਾ ਪਵੇ, ਫੁੱਟ ਨਾ ਪਵੇ। ਸਾਡੇ ਜਿੰਨੇ ਵਖਰੇਵੇਂ, ਜਿੰਨੇ ਵਿਵਾਦ, ਜਿੰਨੇ ਝਗੜੇ ਨੇ, ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਕਿਸੇ ਦੇ ਨਹੀਂ ਜੇ ਹੈਗੇ, ਨਾ ਮਿਸ਼ਨਰੀਆਂ ਦੇ, ਨਾ ਟਕਸਾਲੀਆਂ ਦੇ, ਨਾ ਕਿਸੇ ਹੋਰ ਦੇ, ਜਿੰਨੇ ਵੀ ਹੈ ਕਿੰਨਾਂ ਨੂੰ ਲੈ ਕੇ ਹੈ, ਜਾਂ ਮਰਿਆਦਾ ਨੂੰ ਲੈ ਕੇ ਅਤੇ ਜਾਂ ਦੂਜੇ ਗ੍ਰੰਥਾਂ ਨੂੰ ਲੈ ਕੇ। 240 ਸਾਲ ਲਾ ਕੇ ਤੱਤੀਆਂ ਤਵੀਆਂ 'ਤੇ ਬਹਿ ਕੇ, ਉਬਲਦੀਆਂ ਦੇਗਾਂ 'ਚ ਉਬਾਲੇ ਖਾ ਕੇ, ਆਪਣੀਆਂ ਅੱਖਾਂ ਦੇ ਸਾਹਮਣੇ ਆਰਿਆਂ ਨਾਲ ਆਪਣੇ ਸਿੱਖਾਂ ਨੂੰ ਚਰਵਾ ਕੇ, ਜੇ ਕਿਹਦੇ ਲੜਦਾ ਆਇਆ ਸੀ ਜੀ, ਦੱਸੋ ਸਾਰੇ? ਗੁਰੂ ਗ੍ਰੰਥ ਸਾਹਿਬ 'ਤੇ ਲੜਦਾ ਆਇਆ ਸੀ ਨਾ। ਫਿਰ ਉਦੋਂ ਸ਼ਰਮ ਨਹੀਂ ਆਉਂਦੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦੂਜਿਆਂ ਨੂੰ ਮੁੱਖ ਰੱਖ ਕੇ ਅਸੀਂ ਵਾਦ ਵਿਵਾਦ ਕਰਦੇ ਹਾਂ ਅਤੇ ਝਗੜੇ ਡਾਂਗਾ ਲੈ ਕੇ ਸਿਰ ਪੜਨ ਨੂੰ ਤੁਰਦੇ ਹਾਂ? ਕਿਉਂ ਗੁਰੂ ਗ੍ਰੰਥ ਸਾਹਿਬ ਦੇ ਪੈਰਲਰ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਇਹਨਾਂ ਚੀਜ਼ਾਂ ਦਾ ਵਿਵਾਦ ਖੜਾ ਕੀਤਾ ਜਾ ਰਿਹਾ? ਉਹਦਾ ਰੀਜ਼ਨ ਹੈ ਇੱਕ ਇੰਗਲਿਸ਼ ਦੀ ਕਹਾਵਤ ਹੈ, ਕਹਿੰਦੇ ਵੀ ਮਾਇੰਡ ਤੋਂ ਦੂਰ ਕਰ ਦਿਓ, ਸਾਈਡ ਤੇ ਕਰ ਦਿਓ, ਤਾਂ ਮਾਇੰਡ ਚੋਂ ਆਪੇ ਗਾਇਬ ਹੋ ਜੂ ਚੀਜ਼। ਮੈਂ ਅਕਸਰ ਇੱਕ ਗੱਲ ਕਰਦਾ ਨਾ, ਆਪਾਂ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਫਿਰ ਫਤਿਹ ਬੁਲਾਵਾਂ, ਸ਼ਹੀਦੀ ਦਿਹਾੜਿਆਂ ਵਿੱਚ ਨਾ ਬੜੇ ਜ਼ੋਰ ਸ਼ੋਰ ਨਾਲ ਕੁਛ ਗੱਲਾਂ ਸਾਨੂੰ ਸਮਝਾਈਆਂ ਜਾਂਦੀਆਂ, ਜਾਂ ਪ੍ਰਕਾਸ਼ ਪੁਰਬ ਵੀ ਜਦੋਂ ਮਨਾਉਂਦੇ ਹਾਂ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੋਵੇ ਨਾ, ਬੜੇ ਜ਼ੋਰ ਸ਼ੋਰ ਨਾਲ ਆਪਾਂ ਮਨਾਉਂਦੇ ਹਾਂ, ਆਪਾਂ ਕਹਿੰਦੇ ਹਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ, ਮਨਾਉਣੇ ਵੀ ਹੈ ਕਿਉਂਕਿ ਦੀਵੇ ਜਗਦੇ ਰਹਿਣੇ ਚਾਹੀਦੇ ਆ। ਕਿਤੇ ਨਾ ਕਿਤੇ ਸ਼ਾਇਦ ਇੱਕ ਦੀਵੇ ਤੋਂ ਕਿਸੇ ਹੋਰ ਦਾ ਦੀਵਾ ਜਗ ਜਾਏਗਾ। ਜਦੋਂ ਚਾਰ ਸਾਹਿਬਜ਼ਾਦੇ ਮੂਵੀ ਆਈ ਸੀ ਨਾ, ਵੈਸੇ ਮੈਂ ਇਹਨਾਂ ਚੀਜ਼ਾਂ ਦੇ ਨਾ ਹੱਕ 'ਚ ਨਾ ਵਿਰੋਧ 'ਚ, ਮੈਂ ਇਹਨਾਂ ਚੀਜ਼ਾਂ ਤੋਂ ਪਾਸੇ ਰਹਿੰਦਾ, ਪਰ ਬਹੁਤ ਸਾਰੇ ਬੱਚਿਆਂ ਦੇ ਉੱਤੇ ਇਸ ਚੀਜ਼ ਦਾ ਅਸਰ ਵੀ ਉਦੋਂ ਮੈਨੂੰ ਦਿਖਾਈ ਦਿੱਤਾ ਹੋਇਆ ਸੀ। ਮੈਂ ਰੋਂਦੇ ਨਿਕਲਦੇ ਵੇਖੇ ਬੱਚੇ ਜਿਹੜੇ ਵੇਖ ਕੇ ਨਿਕਲਦੇ ਸੀ ਬਾਹਰ, ਦੀਵੇ ਜਗਦੇ ਰਹਿਣੇ ਚਾਹੀਦੇ, ਕਿਸੇ ਨਾ ਕਿਸੇ ਰੂਪ 'ਚ ਜਗਦੇ ਰਹਿਣ, ਪਰ ਹਾਂ ਹੋਣ ਉਹ ਸਿਧਾਂਤ ਦੇ ਦੀਵੇ। ਖੈਰ, ਛੋਟੇ ਸਾਹਿਬਜ਼ਾਦਿਆਂ ਦਾ ਬੜੇ ਧੂਮਧਾਮ ਨਾਲ, ਗੁਰੂ ਅਰਜਨ ਸਾਹਿਬ ਜੀ ਸ਼ਾਂਤੀ ਦੇ ਪੁੰਜ, ਸ਼ਹੀਦੀ ਦਿਹਾੜਾ ਥਾਂ ਥਾਂ 'ਤੇ ਆਪਾਂ ਛਬੀਲਾਂ ਲਾਉਂਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਤਾ ਨਹੀਂ ਕਿੰਨੇ ਕੁ ਅਸੀਂ ਜ਼ੋਰ ਸ਼ੋਰ ਨਾਲ ਮਨਾਉਂਦੇ ਸ਼ਹੀਦੀ ਦਿਹਾੜੇ, ਇਹ ਮਨਾਉਣੇ ਨੇ, ਇਹਦਾ ਮਤਲਬ ਇਹ ਨਾ ਸਮਝੋ ਵੀ ਮੈਂ ਇਹਨਾਂ ਦੇ ਹੱਕ 'ਚ ਨਹੀਂ, ਮਨਾਉਣੇ ਨੇ। ਭਾਈ ਤਾਰੂ ਸਿੰਘ ਜੀ ਦੇ ਨਾਂ 'ਤੇ ਸਭਾ ਸੁਸਾਇਟੀਆਂ, ਭਾਈ ਘਨੱਈਆ ਜੀ ਦੇ ਨਾਂ 'ਤੇ ਸਭਾ ਸੁਸਾਇਟੀਆਂ। ਮੈਂ ਫਿਰ ਸਵਾਲ ਕਰਦਾ ਹੁੰਦਾ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਕਿੱਥੇ ਗਿਆ? ਭਾਈ ਤਾਰੂ ਸਿੰਘ ਜੀ ਖੋਪਰ ਲੱਥਾ ਸੀ ਨਾ, ਅਤੇ ਬਾਬਾ ਬਚਿੱਤਰ ਸਿੰਘ ਜੀ ਕਿੱਥੇ ਗਏ? ਬਾਬਾ ਬੋਤਾ ਸਿੰਘ, ਗਰਜਾ ਸਿੰਘ ਕਿੱਥੇ ਗਏ? ਸ਼ਾਂਤੀ ਦੇ ਪੁੰਜ ਦੀ ਗੱਲ ਚੱਲਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਂਤੀ ਦੇ ਪੁੰਜ ਨੇ, ਤਿਆਗ ਦੀ ਗੱਲ ਚੱਲਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਵੱਡਾ ਤਿਆਗ ਕਿਹਦਾ? ਪੁੱਤਰ ਸ਼ਹੀਦ, ਪਿਤਾ ਸ਼ਹੀਦ, ਸਰਬੰਸ ਵਾਰਿਆ, ਪਰ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਸਾਡੇ ਇੰਨੇ ਜ਼ੋਰ ਸ਼ੋਰ ਨਾਲ ਹੁੰਦਾ? ਉਹਦਾ ਰੀਜ਼ਨ ਹੈ, ਤੁਸੀਂ ਜ਼ੁਲਮ ਸਹਿਣਾ ਹੈ, ਤੁਸੀਂ ਭਾਣੇ 'ਚ ਰਹਿਣਾ ਹੈ, ਸਬਰ 'ਚ ਰਹਿਣਾ, ਇਹ ਸਿੱਖੀ ਹੈ। ਤੁਹਾਡਾ ਖੋਪਰ ਵੀ ਲੱਥ ਜੇ ਡੋਲਣਾ ਨਹੀਂ, ਤੁਹਾਨੂੰ ਕੋਈ ਉੱਭਰਦੀਆਂ ਦੇਗਾਂ 'ਚੋਂ ਬਾਲੇ ਡੋਲਣਾ ਨਹੀਂ। ਜਿੱਥੇ ਤੁਸੀਂ ਸ਼ਮਸ਼ੀਰ ਕੱਢਣੀ ਹੈ, ਚਮਕੌਰ ਦੀ ਗੜੀ 'ਚ ਜੂਝਣਾ ਹੈ, ਜਿੱਥੇ ਬਾਬਾ ਬੋਤਾ ਸਿੰਘ, ਗਰਜਾ ਸਿੰਘ ਬਣ ਕੇ ਸਿੱਖ ਰਾਜ, ਖਾਲਸਾ ਰਾਜ ਕਾਇਮ ਕਰਨਾ ਹੈ, ਉਹ ਚੀਜ਼ ਤੁਹਾਡੇ 'ਚੋਂ ਖਤਮ ਕਰਨੀ ਹੈ। ਉਹਨੂੰ ਅਲੋਪ ਕਰ ਦਿਓ, ਉਹਨੂੰ ਅਲੋਪ ਕਰੋ, ਦੂਜੀਆਂ ਚੀਜ਼ਾਂ ਪ੍ਰਮੋਟ ਕਰ ਦਿਓ। ਜਦੋਂ ਕਿ ਦੋਨੋਂ ਚੀਜ਼ਾਂ ਸਾਡੀਆਂ ਨੇ, ਇੱਕ ਸਮਾਨ ਨੇ, ਜਿੰਨੀ ਪੀਰੀ ਹੈ ਓਨੀ ਮੀਰੀ ਵੀ ਹੈ। ਦੋਵੇਂ ਚੀਜ਼ਾਂ ਧਾਰਨ ਕੀਤੀਆਂ ਸੀ, ਅਸੀਂ ਕਿਤੇ ਨਾ ਕਿਤੇ ਮੀਰੀ ਨੂੰ ਛੱਡ ਗਏ, ਇਕੱਲੀ ਪੀਰੀ ਵੱਲ ਹੀ ਰਹਿ ਗਏ। ਸਭ ਤੋਂ ਸੁਹਾਵਣੀ ਰੁੱਤ ਬਸੰਤ ਰੁੱਤ ਮੰਨੀ ਜਾਂਦੀ ਹੈ, ਤੇ ਸਾਲ ਦਾ ਜਨਮ ਵੀ ਚੇਤਰ ਦਾ ਮਹੀਨਾ ਬਸੰਤ ਰੁੱਤ ਵਿੱਚ ਹੈ, ਚੇਤ ਬਸੰਤ ਭਲਾ, ਤੇ ਸਾਲ ਦੀ ਸਮਾਪਤੀ ਵੀ ਬਸੰਤ ਰੁੱਤ ਹੈ ਫੱਗਣ। ਤੇ ਬਸੰਤ ਕੀ ਹੈ? ਜਿੱਥੇ ਗਰਮੀ ਤੇ ਸਰਦੀ ਦੋਵੇਂ ਚੀਜ਼ਾਂ ਤੁਹਾਡੇ ਹੱਥ ਵਿੱਚ ਨੇ। ਪੋਹ ਮਾਘ ਵੀ ਕੱਕਰ ਨੂੰ ਪ੍ਰਵਾਨ ਨਹੀਂ ਕੀਤਾ, ਅਸਾੜ ਦੀ ਗੱਲ ਚੰਦ ਲੱਗੀ ਹਾੜ ਦੀ ਤੇ ਕਹਿ ਦਿੱਤਾ ਅਸਾੜ ਤਪੰਦਾ ਤੇ ਸਲੱਗਾ। ਸਭ ਤੋਂ ਸੁਹਾਵਣੀ ਰੁੱਤ ਚੇਤ ਦੀ ਇਸੇ ਕਰਕੇ ਮੰਨੀ ਗਈ। ਇਹ ਦੋਨੋਂ ਚੀਜ਼ਾਂ ਜਿਹੜਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਸੀ, ਮਾਇਆ ਦੇ ਵਿੱਚ ਨਿਰਲੇਪ ਰਹਿਣਾ, ਸੰਸਾਰ ਵੀ ਹੋਵੇ ਤਪਸ਼, ਨਿਰੰਕਾਰ ਵੀ ਹੋਵੇ ਠੰਡਕ, ਦੋਨੋਂ ਚੀਜ਼ਾਂ ਨੂੰ ਲੈ ਕੇ ਚੱਲੋਗੇ, ਜੀਵਨ ਚੜ੍ਹਦੀ ਕਲਾ 'ਚ ਹੈ, ਤੁਹਾਡੀ ਪੰਥਕ ਰਹਿਣੀ ਅਤੇ ਸਖਸ਼ੀ ਰਹਿਣੀ ਚੜ੍ਹਦੀ ਕਲਾ 'ਚ ਹੈ। ਜੇ ਇੱਕ ਚੀਜ਼ ਵਿੱਚੋਂ ਮਿਸ ਹੋ ਗਈ, ਫਿਰ ਮੈਂ ਅਕਸਰ ਕਹਿੰਦਾ ਲੰਗੜਾ ਜੀਵਨ ਹੈ। ਅੱਜ ਪੰਥ ਵਿੱਚੋਂ ਨਿਰੰਕਾਰ ਖਤਮ ਹੈ, ਪੰਥ ਅਖੌਤੀ ਪੰਥ 'ਚੋਂ ਨਿਰੰਕਾਰ ਖਤਮ ਹੈ, ਉਹ ਲੰਗੜਾ ਹੈ, ਸਿਰਫ ਰਾਜਨੀਤੀ ਰਹਿ ਗਈ, ਇਕੱਲੀ ਮੀਰੀ ਰਹਿ ਗਈ, ਪੀਰੀ ਵਿੱਚੋਂ ਖਤਮ ਹੋ ਗਈ। ਅਤੇ ਜਿਹੜੇ ਦੂਜੇ ਸੀ ਉਹ ਪੀਰੀ ਨੂੰ ਲੈ ਕੇ ਭੋਰਿਆਂ 'ਚ ਬਹਿ ਗਏ, ਉਹ ਮੀਰੀ ਛੱਡ ਬੈਠੇ। ਦੋ ਨੰਬਰ ਦੇ ਸ਼ਹਿਰੀ ਇੱਥੇ ਵੀ ਆ, ਦੋ ਨੰਬਰ ਦੇ ਸ਼ਹਿਰੀ ਇੰਡੀਆ 'ਚ ਵੀ ਆ, ਹਰ ਥਾਂ 'ਤੇ, ਕਿਤੇ ਵੀ ਆਪਣਾ ਘਰ ਨਹੀਂ ਰਹਿ ਗਿਆ, ਰੀਜ਼ਨ ਇਹੀ ਨੇ। ਫਿਰ ਬੇਨਤੀ ਕਰਾਂ, ਮੈਨੂੰ ਬਲਬੀਰ ਸਿੰਘ ਭਰਪੂਰ ਦੀਆਂ ਉਹ ਗੱਲਾਂ ਕਦੇ ਭੁੱਲਦੀਆਂ ਨਹੀਂ, ਮੈਨੂੰ ਰਾਤ ਸੁੱਤੇ ਪਏ ਨੂੰ ਵੀ ਕਈ ਵਾਰ ਜਗਾਉਂਦੀਆਂ ਨੇ, ਜਿਹੜੀ ਉਹਨੇ ਗੱਲ ਕਹੀ ਸੀ ਕਿ ਇਹ ਜਿਸ ਦਿਨ ਸਿੱਖਾਂ ਦੇ ਅੰਦਰੋਂ ਰਾਜ ਦੀ ਗੱਲ ਖਤਮ ਹੋ ਗਈ, ਇਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਬੱਚੇ ਹਿੰਦੁਸਤਾਨ ਰੂਪੀ ਪਿੰਜੜੇ ਵਿੱਚ ਤੜਫ ਤੜਫ ਕੇ ਮਰ ਜਾਣਗੇ। ਤਾਂ ਰਿਐਲਿਟੀ ਹੈ, ਗੁਰੂ ਰਹਿਮਤ ਕਰੇ, ਪੰਥ ਤੇ ਗ੍ਰੰਥ ਪਹਿਲਾਂ ਗ੍ਰੰਥ ਫਿਰ ਪੰਥ, ਇਹ ਦੋਵਾਂ ਚੀਜ਼ਾਂ ਨੂੰ ਸਮਝੀਏ ਸੰਭਾਲੀਏ। ਸਤਿਗੁਰੂ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਮਾਫ਼ੀ ਦੇਣੀ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਬਹੁਤ ਧੰਨਵਾਦ ਭਾਈ ਸ਼ਿਵਦੇਵ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਹੀ ਸੱਜੇ ਢੰਗ ਦੇ ਨਾਲ ਅਤੇ ਜੋ ਸਾਡੇ ਇੱਕ ਸਿੱਖ ਦੀ ਸਖਸ਼ੀ ਰਹਿਣੀ ਅਤੇ ਜੋ ਪੰਥਕ ਰਹਿਣੀ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜਿਸ ਦਾ ਆਧਾਰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹਮੇਸ਼ਾ ਰਹਿਣਾ ਚਾਹੀਦਾ ਹੈ। ਵਿਸ਼ੇ ਬਹੁਤ ਵੱਡੇ ਹਨ ਪਰ ਸਮੇਂ ਦੇ ਵਿੱਚ ਇਹਨੇ ਦੇ ਵਿੱਚ ਐਕਸਪਲੇਨ ਨਹੀਂ ਕੀਤੇ ਜਾ ਸਕਦੇ। ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਸਭ ਨੂੰ ਕਿ ਜੇ ਇਹਨਾਂ ਨੂੰ ਥੋੜ੍ਹਾ ਜਿਹਾ ਵਿਸਥਾਰ ਵਿੱਚ ਪੜ੍ਹਨਾ ਹੈ ਅਤੇ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਰਹਿਤ ਮਰਿਆਦਾ ਹੈ ਉਹ ਜ਼ਰੂਰ ਇੱਥੋਂ ਇੱਕ ਇੱਕ ਕਾਪੀ ਲੈ ਕੇ ਜਾਣਾ ਅਤੇ ਉਹਨੂੰ ਪੜ੍ਹ ਲੈਣਾ। ਉਹਦੇ ਵਿੱਚ ਸਖਸ਼ੀ ਰਹਿਣੀ ਸਾਡੀ ਹੈ, ਨਿੱਕੀ ਤੋਂ ਨਿੱਕੀ ਗੱਲ ਦੱਸਿਆ ਹੋਇਆ, ਅਸੀਂ ਅਖੰਡ ਪਾਠ ਕਿਸ ਤਰ੍ਹਾਂ ਕਰਨਾ, ਸਧਾਰਨ ਪਾਠ ਕਿਸ ਤਰ੍ਹਾਂ ਕਰਨਾ, ਜੀਵਨ ਨੂੰ ਕਿਸ ਤਰ੍ਹਾਂ ਇਸ ਦਿਨ ਨੂੰ ਆਪਣੇ ਵਿੱਚ ਬਣਾਉਣਾ ਹੈ। ਅਤੇ ਇਸੇ ਹੀ ਤਰ੍ਹਾਂ ਜਿਹੜੀ ਸਾਡੀ ਪੰਥਕ ਰਹਿਣੀ ਹੈ, ਪੰਥਕ ਰਹਿਣੀ ਦੇ ਵਿੱਚ ਭਾਈ ਸਾਹਿਬ ਬੜੇ ਭਾਵੁਕ ਹੋਏ ਗਏ ਕਿ ਜਿਹੜਾ ਸਾਡਾ ਪਹਿਲੀ ਗੱਲ ਤਾਂ ਪੰਥ ਜੋ ਹੈ, ਪੰਥ ਹੀ ਨਾ ਰਿਹਾ ਅਤੇ ਪੰਥਕ ਰਹਿਣੀ ਕਿਸ ਤਰ੍ਹਾਂ ਬਣੇਗੀ। ਪੰਥ ਦੀ ਜੇ ਮੈਂ ਛੋਟੀ ਜਿਹੀ ਐਗਜ਼ਾਮਪਲ ਵੇਖਾਂ ਤਾਂ ਪੰਥ ਬਹੁਤ ਵੱਡੇ ਤੋਂ ਵੱਡੇ ਇਕੱਠ ਵੀ ਹੁੰਦੇ ਹਨ, ਛੋਟੇ ਤੋਂ ਛੋਟੇ ਵੀ ਇਕੱਠਾਂ ਨੂੰ ਵੀ ਪੰਥ ਹੁੰਦਾ ਹੈ। ਆਪਾਂ ਦੂਰ ਨਾ ਜਾਈਏ, ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਜਦੋਂ ਕਦੇ ਵੀ ਆਨੰਦ ਕਾਰਜ ਹੁੰਦਾ ਹੈ, ਆਨੰਦ ਕਾਰਜ ਵੇਲੇ ਜਦੋਂ ਪਹਿਲੀ ਅਰਦਾਸ ਹੁੰਦੀ, ਜਿਸ ਨੂੰ ਅਸੀਂ ਛੋਟੀ ਅਰਦਾਸ ਕਹਿ ਦਿੰਦੇ ਹਾਂ, ਅਤੇ ਉਹਦੇ ਵਿੱਚ ਸਿਰਫ ਜਿਹੜੇ ਬੱਚੇ ਗ੍ਰਸਤ ਜੀਵਨ ਵਿੱਚ ਜਾ ਰਹੇ ਹਨ ਉਹ ਅਤੇ ਉਹਨਾਂ ਦੇ ਮਾਤਾ ਪਿਤਾ, ਇਕੱਲੇ ਉਹ ਕਿਉਂ ਖਲੋਂਦੇ ਹਨ? ਉਹ ਕਿਉਂ ਖਲੋਂਦੇ ਹਨ? ਕਿਉਂਕਿ ਜਿੱਥੇ ਬੱਚੇ ਆਸ਼ੀਰਵਾਦ ਗੁਰੂ ਗ੍ਰੰਥ ਸਾਹਿਬ ਲੈਣ ਆਏ ਹਨ, ਬਾਕੀ ਦੀ ਸੰਗਤ ਪੰਥ ਦੇ ਰੂਪ ਵਿੱਚ ਬੈਠੀ ਹੁੰਦੀ ਹੈ, ਜਿਸ ਦੇ ਸਾਹਮਣੇ ਬੱਚਿਆਂ ਨੇ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਹੋਣਾ। ਉਹ ਇੱਕ ਛੋਟੀ ਐਗਜ਼ਾਮਪਲ ਹੈ ਪੰਥੀ। ਜੇਕਰ ਇਸ ਬਾਕੀ ਦੀ ਸਾਡੇ ਜਿਹੜੇ ਵੱਡੇ ਪੰਥਾਂ ਦੇ ਇਕੱਠ ਹਨ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦੇ ਹੋਣ ਲੱਗਣ, ਤਾਂ ਮੇਰਾ ਖਿਆਲ ਹੈ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਉਹ ਸੋਲਵ ਹੋ ਜਾਣਗੀਆਂ। ਅਤੇ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਹੀ ਸੀਮਤ ਸਮੇਂ ਦੇ ਵਿੱਚ ਰਹਿ ਕੇ ਜਿੱਥੇ ਸਾਡੇ ਵਿੱਚ ਊਣਤਾਈਆਂ ਆ ਰਹੀਆਂ ਹਨ ਉਹ ਦੱਸਣ ਦੀ ਕੋਸ਼ਿਸ਼ ਕੀਤੀ, ਅਤੇ ਨਾਲ ਦੀ ਨਾਲ ਸਾਨੂੰ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਉਹ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਹੁਣ ਸਮਾਂ ਹੈ, ਜਿਸ ਤਰ੍ਹਾਂ ਪਹਿਲਾਂ ਵੀ ਆਖਿਆ ਸੀ ਕਿ ਜਿੰਨਾ ਵੀ ਭਾਈ ਸਾਹਿਬ ਜੀ ਨੇ ਜੋ ਆਪਣੀ ਸਖਸ਼ੀ ਰਹਿਣੀ, ਪੰਥਕ ਰਹਿਣੀ, ਸਾਡੀ ਸਮਾਜਿਕ ਰਹਿਣੀ, ਸਾਡੀ ਇੰਡੀਵਿਜੁਅਲ ਰਹਿਣੀ ਜੋ ਵੀ ਹੈ, ਉਸ ਦੇ ਸੰਬੰਧ ਦੇ ਵਿੱਚ ਜੋ ਗੁਰਮਤ ਦੇ ਨਾਲ ਕੁਐਸਚਨ ਹਨ ਉਹ ਕੁਐਸਚਨ ਤੁਸੀਂ ਕੋਈ ਵਿਵਾਦ ਵਾਲੇ ਨਹੀਂ, ਸਗੋਂ ਕਿ ਆਪਣੇ ਗਿਆਨ ਵਾਸਤੇ ਜਾਂ ਕੋਈ ਕਲੈਰੀਫਿਕੇਸ਼ਨ ਵਾਸਤੇ ਲੈਣੇ ਬਣਦੇ ਹਨ, ਅਤੇ ਉਹ ਤੁਸੀਂ ਲਿਖ ਕੇ ਸਾਨੂੰ ਕੁਐਸਚਨ ਦੇ ਸਕਦੇ ਹੋ। ਮੈਂ ਭਾਅ ਜੀ ਸਭ ਨੂੰ ਜਸਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਇੱਥੇ ਆ ਜਾਣ ਤਾਂ ਕਿ ਆਪਾਂ ਕੁਐਸਚਨ ਜਿਹੜੇ ਆ ਉਹ ਥੋੜ੍ਹੇ ਜਿਹੇ ਸੋਰਟ ਆਊਟ ਕਰ ਸਕੀਏ, ਅਤੇ ਉਹ ਕੁਐਸਚਨ ਆਪਣੇ ਲਿਖ ਕੇ ਸਾਨੂੰ ਦੇ ਸਕਦੇ ਹੋ। ਅਤੇ ਭਾਈ ਸਾਹਿਬ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਸ਼ਿਵਦੇਵ ਸਿੰਘ ਜੀ, ਭਾਈ ਕਿਸ਼ਨ ਸਿੰਘ ਜੀ ਅਤੇ ਭਾਈ ਗੁਰਵਿੰਦਰ ਸਿੰਘ ਜੀ, ਤੁਸੀਂ ਤਿੰਨੇ ਸਟੇਜ 'ਤੇ ਆ ਕੇ ਜੋ ਹੈ ਜਿਸ ਤਰ੍ਹਾਂ ਵੀ ਕੁਐਸਚਨ ਜਿਸ ਨਾਲ ਵੀ ਰਿਲੇਟਡ ਹੋਵੇਗਾ ਆਪ ਜੀ ਉਸ ਦੇ ਤਰ੍ਹਾਂ ਦਾ ਜੋ ਜਵਾਬ ਹੈ ਉਹ ਸੰਗਤ ਨੂੰ ਪ੍ਰਵਾਨ ਕਰ ਦੱਸਣੇ ਉਹਨਾਂ ਨੂੰ ਗੁਰਬਾਣੀ ਦੇ ਆਧਾਰ ਦੇ ਉੱਤੇ। ਅਤੇ ਇਹ ਦੋ ਜਿਹੜੇ ਕੁਐਸਚਨ ਹਨ ਸਾਡੇ ਦੋਵੇਂ ਤਰ੍ਹਾਂ ਦੇ ਸਖਸ਼ੀ ਰਹਿਣੀ ਨਾਲ ਵੀ ਅਤੇ ਪੰਥਕ ਰਹਿਣੀ ਨਾਲ ਵੀ ਸੰਬੰਧਿਤ ਹੋਣੇ ਚਾਹੀਦੇ ਹਨ। ਫੋਰ ਐਗਜ਼ਾਮਪਲ, ਸਾਡੀ ਜਿਹੜੀ ਸਖਸ਼ੀ ਰਹਿਣੀ ਹੈ, ਅਸੀਂ ਇਹ ਕਹਿ ਦਿੰਦੇ ਹਾਂ ਕਿ ਸਵਾਲ ਪੁੱਛਦੇ ਹਾਂ ਸਾਡੀ ਸਖਸ਼ੀ ਰਹਿਣੀ ਦੇ ਵਿੱਚ ਕੀ ਆਨੰਦ ਕਾਰਜ ਵੇਲੇ ਜੋ ਹੈ ਮੁੰਦੀ ਇੱਕ ਦੂਜੇ ਨਾਲ ਬਿਠਾਉਣੀ ਜਿਹੜੀ ਉਹ ਗੁਰਮਤ ਹੈ? ਇਹ ਤੁਹਾਡੀ ਸਖਸ਼ੀ ਰਹਿਣੀ ਚਾਹੁੰਦਾ, ਅਸੀਂ ਕੀ ਕਰਨਾ? ਸੋ ਸਵਾਲ ਜਿਹੜੇ ਹਨ ਉਹ ਇਸ ਤਰ੍ਹਾਂ ਦੇ ਹੋਣ ਜਿਹੜੇ ਕਿ ਗੁਰਬਾਣੀ ਦੇ ਨਾਲ ਸੰਬੰਧ ਰੱਖਦੇ ਹੋਣ, ਸਾਡੇ ਜੀਵਨ ਦੇ ਨਾਲ ਸੰਬੰਧ ਰੱਖਦੇ ਹੋਣ, ਅਤੇ ਉਹਨਾਂ ਦੀ ਜੋ ਕਲੈਰੀਫਿਕੇਸ਼ਨ ਹੈ, ਜੇ ਸਾਡੇ ਕੋਲ ਕਲੈਰੀਫਿਕੇਸ਼ਨ ਨਾ ਹੋਈ ਤਾਂ ਬਾਅਦ ਦੇ ਵਿੱਚ ਆਪ ਜੀ ਦੇ ਪਾਸ ਕਲੈਰੀਫਿਕੇਸ਼ਨ ਲੈ ਕੇ ਉਹਦਾ ਜਵਾਬ ਦਿੱਤਾ ਜਾਵੇਗਾ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਸਵਾਲ ਜੋ ਹਨ ਉਹ ਲਿਖ ਕੇ ਦਿਓ, ਅਤੇ ਭਾਈ ਜਸਵਿੰਦਰ ਸਿੰਘ ਜੀ ਤੁਸੀਂ ਸਵਾਲ ਜਿਹੜੇ ਹਨ ਉਹ ਪੜ੍ਹਦੇ ਨੇ ਅਤੇ ਭਾਈ ਸਾਹਿਬ ਜੀ ਜਵਾਬ ਦੇਣਗੇ। ਹੋਰ ਵੀ ਅਸੀਂ ਚਾਹੁੰਦੇ ਹਾਂ ਤੁਸੀਂ ਵੱਧ ਤੋਂ ਵੱਧ ਸਵਾਲ ਜੋ ਹੈ ਉਹ ਕਰੋ, ਤਾਂ ਕਿ ਜੋ ਕੁਛ ਆਪਾਂ ਅੱਜ ਕੀਤਾ ਉਹਦੇ ਤੋਂ ਵਿੱਚੋਂ ਕੁਝ ਨਿਕਲੇ ਤੇ ਸਾਡੀ ਜਿਹੜੀ ਦੁਬਿਧਾ ਹੈ, ਸਾਡੇ ਜੋ ਗਿਲੇ ਸ਼ਿਕਵੇ ਹਨ ਉਹ ਦੂਰ ਹੋਣ ਦਾ ਜੋ ਇਹ ਉਪਰਾਲਾ ਇੱਕ ਛੋਟਾ ਜਿਹਾ ਹੈ, ਇਹ ਇਹ ਸਾਡੀ ਸਹਾਈ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਮੈਂ ਪੜ੍ਹ ਕੇ ਸੁਣਾਉਂਦਾ ਹਾਂ। ਸਵਾਲ ਹੈ ਜੀ, ਨੌਜਵਾਨ ਪੀੜ੍ਹੀ ਜਿਨ੍ਹਾਂ ਦੀ ਪਹਿਲੀ ਭਾਸ਼ਾ ਪੰਜਾਬੀ ਨਹੀਂ, ਤੁਹਾਡੇ ਖਿਆਲ ਮੁਤਾਬਕ ਉਹਨਾਂ ਨਾਲ ਗੁਰਬਾਣੀ ਫਲਸਫੇ ਦੀ ਸਾਂਝ ਕਿਵੇਂ ਪਾਈ ਜਾਵੇ? ਤੁਸੀਂ ਵੀ ਨਾਲ ਆ? ਹਾਂ, ਤੁਸੀਂ ਆ ਜਾਓ। ਸਵਾਲ ਤੁਹਾਡੇ ਲਈ ਮੈਂ ਤੁਹਾਨੂੰ ਦੇ ਰਿਹਾ ਕਿ ਜਿਹਨਾਂ ਦੀ ਨੌਜਵਾਨ ਪੀੜ੍ਹੀ ਜਿਹਨਾਂ ਦੀ ਪਹਿਲੀ ਭਾਸ਼ਾ ਪੰਜਾਬੀ ਨਹੀਂ, ਤੁਹਾਡੇ ਖਿਆਲ ਮੁਤਾਬਕ ਉਹਨਾਂ ਨਾਲ ਗੁਰਬਾਣੀ ਫਲਸਫੇ ਦੀ ਸਾਂਝ ਕਿਵੇਂ ਪਾਈ ਜਾਵੇ?
4: ਹਾਂਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਹੈ ਜੀ ਵੀ ਅਸੀਂ ਨੌਜਵਾਨ ਪੀੜ੍ਹੀ ਜਿਹੜੀ ਯੂਥ ਹੈ ਉਹਨਾਂ ਦੀ ਜ਼ਬਾਨ ਗੁਰਮੁਖੀ ਜਾਂ ਪੰਜਾਬੀ, ਗੁਰਮੁਖੀ ਤਾਂ ਲਿਪੀ ਹੋ ਗਈ, ਪਰ ਅਸੀਂ ਉਹਨਾਂ ਨਾਲ ਸਾਂਝ ਕਿੱਦਾਂ ਪਾਈ ਜਾਏ? ਅਸੀਂ ਜਦੋਂ ਪੇਰੈਂਟਿੰਗ ਦੀ ਵਰਕਸ਼ਾਪ ਕਰੀ ਦੀ ਹੈ ਜੀ, ਅਸੀਂ ਕਹਿੰਦੇ ਹਾਂ ਵੀ ਬੱਚੇ ਉਹ ਨਹੀਂ ਸਿੱਖਦੇ ਜੋ ਅਸੀਂ ਕਹਿੰਦੇ ਹਾਂ, ਉਹ ਸਿੱਖਦੇ ਨੇ ਜੋ ਅਸੀਂ ਕਰਦੇ ਹਾਂ। ਸੋ ਜੀਵਨ ਜੀਵਨ ਨੂੰ ਸਿਖਾਉਂਦਾ ਜੀ। ਜਦ ਤੱਕ ਅਸੀਂ ਆਪਣਾ ਆਚਾਰ, ਜੋ ਦੋਨੋਂ ਭਾਈ ਸਾਹਿਬ ਆਪਣੇ ਬਹੁਤ ਪਿਆਰ ਨਾਲ ਬਾਰ ਬਾਰ ਸੱਚਿਆਰਾ ਕਿਵ ਸੱਚਿਆਰਾ ਹੋਈ ਹੈ, ਬੱਚੇ ਇੱਕ ਤਰ੍ਹਾਂ ਅਸੀਂ ਐਂ ਕਹਿ ਲਈਏ ਵੀ ਮੰਕੀ ਮਾਇੰਡ ਹੁੰਦਾ ਸਾਡਾ, ਬਾਂਦਰ ਬੁੱਧ ਦੀ ਤਰ੍ਹਾਂ ਨਾ ਅਸੀਂ ਸਿੱਖਦੇ ਹਾਂ, ਪਹਿਲਾਂ ਦੇਖਦੇ ਹਾਂ ਮਾਤਾ ਪਿਤਾ ਤੋਂ। ਜੋ ਜੋ ਅਸੀਂ ਗੁਰਬਾਣੀ ਦੇ ਆਧਾਰ 'ਤੇ ਕਰਾਂਗੇ, ਗੁਰਬਾਣੀ ਪਹਿਲਾਂ ਜੀਵਨ ਤੋਂ ਜਾਏਗੀ। ਇੱਦਾਂ ਹੋਣਾ ਹੀ ਹੈ ਜੀ, ਪਹਿਲਾਂ ਆਪ ਸਿੱਖੀਏ, ਪ੍ਰਥਮੇ ਮਨ ਪ੍ਰਬੋਧੇ। ਉਹ ਜਦੋਂ ਤੱਕ ਆਪਣਾ ਮਨ ਨਹੀਂ ਪ੍ਰਬੋਧਾਂਗੇ, ਅੰਟਿਲ ਵੀ ਵਿਲ ਨਾਟ ਚੇਂਜ ਆਰ ਸੈਲਫ ਅਕੋਰਡਿੰਗ ਟੂ ਦ ਬਾਣੀ, ਵਿਲ ਨਾਟ ਬੀ ਏਬਲ ਟੂ ਸ਼ੇਅਰ ਦ ਬਾਣੀ ਥਰੂ ਦ ਲਿਵਿੰਗ, ਦ ਬਾਣੀ ਵਿਲ ਬੀ ਸ਼ੇਅਰ ਥਰੂ ਦ ਲਾਈਫ। ਦੂਜੀ ਗੱਲ, ਇਹ ਐਕਸਕਿਊਜ਼ ਹੈ ਜੀ ਹੁਣ ਕਿ ਜ਼ਬਾਨ ਬੈਰੀਅਰ ਹੈ। ਜਿੰਨੀ ਟਰਾਂਸਲੇਸ਼ਨਸ ਇੰਗਲਿਸ਼ ਦੇ ਵਿੱਚ, ਭਾਵੇਂ ਉਹ ਬਿਲਕੁਲ ਠੀਕ ਨਹੀਂ ਹੈ, ਪਰ ਇੰਡੀਆ ਕਿ ਨੇ, ਮੈਂ ਕਾਫੀ ਟਰੈਵਲ ਕਰਦਾ, ਭਾਵੇਂ ਉਹ ਅਸੀਂ US ਚਲ ਜਾਈਏ, ਮੈਂ ਯੂਰਪ 'ਚੋਂ ਹੁਣੇ ਹੋ ਕੇ ਆਇਆ, ਸਾਊਥ ਈਸਟ ਏਸ਼ੀਆ ਚਲੇ ਜਾਈਏ, ਹਰ ਬੰਦੇ ਕੋਲ ਇੰਨੀ ਕੁ ਗੁਰਬਾਣੀ ਦਾ ਸੁਨੇਹਾ ਆਪਣੀਆਂ ਜ਼ੁਬਾਨਾਂ 'ਚ ਪਹੁੰਚ ਰਿਹਾ ਹੈ ਕਿ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਤੁਰਨ ਦੀ, ਰਿੜਨ ਦੀ ਜਗ੍ਹਾ ਬਣ ਜਾਂਦੀ ਹੈ। ਜੇ ਗੋਰੇ ਅੰਗਰੇਜ਼ੀ ਤੋਂ ਗੁਰਬਾਣੀ ਸਿੱਖ ਕੇ ਫਿਰ ਗੁਰਮੁਖੀ ਸਿੱਖ ਸਕਦੇ ਨੇ, ਜੇ ਸਪੈਨਿਸ਼ ਪੀਪਲ, ਮੈਕਸੀਕਨ ਪੀਪਲ ਗੁਰਬਾਣੀ ਆਪਣੀ ਜ਼ੁਬਾਨ ਸਿੱਖ ਕੇ ਫਿਰ ਅਗਲੇ ਗੁਰਮੁਖੀ ਸਿੱਖ ਸਕਦੇ ਹਾਂ, ਮੈਨੂੰ ਲੱਗਦਾ ਅਸੀਂ ਵੀ ਸਿੱਖ ਸਕਦੇ ਹਾਂ। ਪਰ ਫਿਰ ਬੈਰੀਅਰ ਹੈ, ਜੀਵਨ ਨਹੀਂ ਹੈ ਸਾਡੇ ਕੋਲ, ਜੋ ਸਿਖਾਉਣਾ ਚਾਹੁੰਦੇ ਨੇ ਜੀਵਨ ਨਹੀਂ। ਮੈਂ ਇੱਥੇ ਹੀ ਸੰਖੇਪ ਕਰਾਂਗਾ ਜੇ ਕੋਈ ਨਾਲ ਜੋੜਨੀ ਹੋਵੇ।
0: ਬੇਨਤੀ, ਭਾਈ ਸਾਹਿਬ ਜੀ ਹੋਰਾਂ ਨੇ ਬੜੀ ਸੋਹਣੀ ਗੱਲ ਕੀਤੀ ਵੀ ਸਾਡੇ ਆਪਣੇ ਜੀਵਨ ਤੋਂ ਸਾਡੇ ਬੱਚੇ, ਸਾਡੇ ਧੀਆਂ ਪੁੱਤ ਪ੍ਰੇਰਣਾ ਲੈਂਦੇ ਨੇ। ਕਰੀਬਨ ਕਰੀਬਨ ਆਪਾਂ ਨਾ ਜਿਹੜੀ ਕਿ ਆਪਣੀ ਏਜ ਦੇ ਜਾਂ ਆਪਣੇ ਤੋਂ ਜਿਹੜੇ ਥੋੜ੍ਹੇ ਜਿਹੇ ਵੱਡੇ ਏਜ ਦੇ ਨੇ, ਉਹਨਾਂ ਨਾਲ ਜਦੋਂ ਵੀ ਆਪਾਂ ਕਿਤੇ ਗੱਲ ਕਰਾਂਗੇ ਨਾ, ਅਤੇ ਕਿਤੇ ਗੱਲ ਕਰਾਂਗੇ ਤੁਸੀਂ ਪਾਠ ਕਿੱਥੋਂ ਸਿੱਖਿਆ ਜਾਂ ਤੁਹਾਨੂੰ ਇਹ ਸਿੱਖੀ ਦੇ ਬਾਰੇ, ਇਤਿਹਾਸ ਬਾਰੇ ਕਿੱਥੋਂ ਨੌਲੇਜ, ਉਹ ਪਤਾ ਕੀ ਕਹਿਣਗੇ? ਛੋਟੇ ਹੁੰਦੇ ਸਾਂ ਤਾਂ ਸਾਡੇ ਦਾਦੀ ਦਾਦਾ ਸਾਨੂੰ ਸੁਣਾਉਂਦੇ ਹੁੰਦੇ ਸੀ ਸਾਖੀਆਂ, ਆਮ ਇਹ ਗੱਲ ਚੱਲਦੀ ਹੈ, ਜਾਂ ਸਾਡੇ ਨਾਨੀ ਨਾਨਾ, ਇਹਦਾ ਮਤਲਬ ਇਹ ਸਕੂਲ ਸਾਡੇ ਘਰਾਂ ਦੇ ਵਿੱਚ ਸੀ, ਉਹ ਚੀਜ਼ ਬੰਦ ਹੋ ਗਈ। ਦੂਜੀ ਚੀਜ਼ ਜਿਹੜੀ ਇਹਨਾਂ ਗੱਲ ਕੀਤੀ ਹੈ, ਮੈਨੂੰ ਚੇਤਾ ਆ ਗਿਆ, ਇਸ ਕਰਕੇ ਮੈਂ ਮਾਈਕ 'ਤੇ ਦੁਬਾਰਾ ਆਇਆ, ਕਿਉਂਕਿ ਇਹ ਚੀਜ਼ ਬਹੁਤ ਜ਼ਰੂਰੀ ਸਾਡੇ ਲਈ। ਮੈਂ ਨਿਊਜ਼ੀਲੈਂਡ ਵਿੱਚ ਸੀ, ਮੈਨੂੰ ਉੱਥੇ ਇੱਕ ਸੱਜਣ ਸੀ, ਉਹਦਾ ਸਰੂਪ ਦੇਖੋਗੇ ਨਾ ਤਾਂ ਮੈਂ ਵੀ ਬੜਾ ਪ੍ਰਭਾਵਿਤ ਉਹਦੇ ਸਰੂਪ ਤੋਂ। ਮੇਰੇ ਮਨ 'ਚ ਵੀ ਸੀ ਵੀ ਪਰਮਾਤਮਾ ਕਿਤੇ ਇਹੋ ਜਿਹਾ ਸਰੂਪ ਮੈਨੂੰ ਵੀ ਦਿੱਤਾ ਹੁੰਦਾ, ਵੀ ਏਡਾ ਖੂਬਸੂਰਤ, ਸੋਹਣਾ ਦਾੜਾ, ਸਿਰ 'ਤੇ ਦਸਤਾਰ, ਬਹੁਤ ਦਰਸ਼ਨੀ ਸਰੂਪ। ਉਹ ਮੈਨੂੰ ਕਹਿੰਦਾ, ਗਿਆਨੀ ਜੀ ਮੇਰੇ ਨਾਲ ਘਰ ਚੱਲੋਗੇ? ਮੈਂ ਕਿਹਾ ਜੀ ਕਿਵੇਂ? ਕਹਿੰਦੇ ਮੇਰਾ ਬੇਟਾ ਵਾ ਅਤੇ ਉਹ ਨਾ ਥੋੜ੍ਹਾ ਜਿਹਾ ਹੋਰ ਪਾਸੇ ਨੂੰ ਤੁਰਨ ਲੱਗਾ। ਮੈਂ ਕਿਵੇਂ? ਕਹਿੰਦੇ ਜੀ ਉਹ ਵਾਲਾਂ ਦੀ ਕਟਿੰਗ ਵਾਲੇ ਪਾਸੇ ਨੂੰ ਤੁਰਨ ਲੱਗਾ, ਅਤੇ ਮੇਰੇ ਲਈ ਫਿਰ ਇੱਥੇ ਜਵਾਬ ਦੇਣਾ ਔਖਾ ਹੋ ਜਾਣਾ। ਗੁਰਦੁਆਰਾ ਸਾਹਿਬ ਦੇ ਅੰਦਰ ਸਾਰਿਆਂ ਕਹਿਣਾ ਵੀ ਤੁਸੀਂ ਸਾਨੂੰ ਸਮਝਾਉਂਦੇ ਜੇ, ਅਤੇ ਤੁਹਾਡੇ ਬੱਚੇ ਕਿਹੜੇ ਪਾਸੇ ਚਲੇ ਗਏ? ਮੈਨੂੰ ਵੀ ਇਹ ਚੀਜ਼ ਥੋੜ੍ਹੀ ਜਿਹੀ ਪੰਚ ਕੀਤੀ ਵੀ ਇੱਕ ਬਹੁਤ ਵੱਡੀ ਇਹਦੇ ਲਈ ਫਿਰ ਡਿਮੋਸ਼ੀਅਲੀ ਗੱਲ ਬਣ ਜਾਣੀ ਹੈ। ਮੈਂ ਉਹ ਬੱਚੇ ਨੂੰ ਮਿਲਿਆ, ਮੈਂ ਕਿਹਾ ਵੀ ਤੇਰਾ ਪਿਤਾ ਕਿੱਡਾ ਸੋਹਣਾ ਸਰੂਪ ਹੈ, ਵੀ ਦੇਖ ਕੇ ਹੀ ਰੂਹ ਖੁਸ਼ ਹੋ ਜਾਂਦੀ ਹੈ, ਵੀ ਸਿਰ ਝੁਕ ਜਾਂਦਾ ਫਤਿਹ ਬੁਲਾਉਣ ਨੂੰ ਜੀ ਕਰਦਾ ਵੀ ਏਡਾ ਸੋਹਣਾ ਸਰੂਪ ਹੈ, ਤੇ ਤੂੰ ਕਿਹੜੇ ਪਾਸੇ ਤੁਰ ਲੱਗਾ, ਕਾਰਨ ਕੀ? ਉਹ ਕਹਿਣ ਲੱਗਾ ਜੀ ਤੁਸੀਂ ਮੇਰੇ ਪਿਤਾ ਦਾ ਸਰੂਪ ਦੇਖਿਆ, ਸ਼ਕਲ ਦੇਖੀ ਹੈ, ਪਰ ਘਰ ਵਿੱਚ ਇਹਨਾਂ ਦੀ ਲੈਂਗੁਏਜ ਨਹੀਂ ਦੇਖੀ। ਇਹ ਜਦੋਂ ਮੇਰੀ ਮੰਮੀ ਨੂੰ ਗਾਲਾਂ ਕੱਢਦੇ ਨੇ, ਤੁਹਾਨੂੰ ਕੀ ਦੱਸਾਂ ਜਿਹੜੀਆਂ ਗਾਲਾਂ ਕੱਢੀਆਂ ਜਾਂਦੀਆਂ, ਕਿ ਇਹ ਲੈਂਗੁਏਜ, ਇਹ ਬੋਲੀ ਹੁੰਦੀ ਹੈ ਸਿੱਖਾਂ ਦੀ। ਮੈਂ ਇਹੋ ਜਿਹਾ ਨਹੀਂ ਬਣਨਾ, ਇਹਨਾਂ ਵਰਗਾ ਨਹੀਂ ਬਣਨਾ। ਇਹਦਾ ਮਤਲਬ ਜੇ ਸਾਡੀ ਬੁਰਿਆਈ ਜਿਹੜੀ ਹੈ ਉਹ ਸਾਡੇ ਬੱਚੇ 'ਤੇ ਅਸਰ ਪਾ ਰਹੀ ਹੈ ਨਾ, ਚੰਗਿਆਈ ਵੀ ਪਾਵੇਗੀ। ਇਹ ਚੀਜ਼ ਧਿਆਨ ਦੇਣ ਵਾਲੀ ਹੈ। ਭਾਈ ਤਾਰੂ ਸਿੰਘ ਜੀ ਨੂੰ ਕਿਸੇ ਬਾਹਰੋਂ ਵਿਦਵਾਨ ਨੇ ਆ ਕੇ ਨਹੀਂ ਸੀ ਸਿੱਖੀ ਦ੍ਰਿੜ ਕਰਵਾਈ, ਮਾਂ ਤੋਂ ਸਿੱਖੀ ਸੀ ਉਹਨਾਂ ਨੇ। ਕਿਵੇਂ ਮਾਂ ਨੇ ਸਿਦਕ ਕਮਾਇਆ ਜਦੋਂ ਭਾਈ ਤਾਰੂ ਸਿੰਘ ਦਾ ਪਿਤਾ ਸ਼ਹੀਦ ਹੋਇਆ ਸੀ। ਇਸ ਕਰਕੇ ਇਹ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ। ਬਾਕੀ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਗੁਰਬਾਣੀ ਦੀ ਵਿਚਾਰਧਾਰਾ ਜਿਹੜੀ ਹੁਣ ਆ ਚੁੱਕੀ ਹੈ, ਆਪਾਂ ਜਿਹੜੀ ਲੈਂਗੁਏਜ ਵਿੱਚ ਬੱਚੇ ਗੱਲ ਕਰਦੇ ਨੇ ਉਸੇ ਲੈਂਗੁਏਜ ਵਿੱਚ ਹੀ ਉਹਨਾਂ ਨੂੰ ਹੁਣ ਗੁਰਬਾਣੀ। ਇਹ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ, ਮੈਂ ਇਸੇ ਲਈ ਬੇਨਤੀ ਕਰਦਾ, ਸਾਡੇ ਹਰ ਸਵਾਲ ਦਾ ਜਵਾਬ ਗੁਰਬਾਣੀ 'ਚੋਂ ਮਿਲਦਾ ਹੈ। ਗੁਰਬਾਣੀ ਅੰਦਰ ਇੱਕ ਭਾਸ਼ਾ ਦੀ ਗੱਲ ਹੈ, ਸੰਸਕ੍ਰਿਤੀ ਵੀ ਹੈ, ਫਾਰਸੀ ਦੇ ਲਫਜ਼ ਵੀ ਨੇ, ਹਰ ਭਾਸ਼ਾ। ਕਿਉਂ? ਕਿਉਂਕਿ ਜਿਸ ਦੇਸ਼ ਵਿੱਚ ਜਾਂ ਜਿਸ ਜਗ੍ਹਾ 'ਤੇ ਗੁਰੂ ਸਾਹਿਬ ਗਏ ਉੱਥੋਂ ਦੀ ਲੈਂਗੁਏਜ ਵਿੱਚ ਉਹਨਾਂ ਨਾਲ ਗੱਲ ਕੀਤੀ ਔਰ ਉੱਥੋਂ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ, ਤਾਂ ਕਰਕੇ ਗੁਰਬਾਣੀ ਸਰਬ ਸਾਂਝੀ ਬਣੀ। ਹਾਂਜੀ, ਅਗਲਾ ਸਵਾਲ ਜੀ।
3: ਧੰਨਵਾਦ ਜੀ। ਮੇਰਾ ਖਿਆਲ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਵੀ ਦੂਜੀ ਭਾਸ਼ਾ ਵਾਲਿਆਂ ਨੂੰ ਤਾਂ ਆਪਾਂ ਦੂਸਰੀ ਭਾਸ਼ਾ ਦੇ ਵਿੱਚ ਸਮਝਾਉਣਾ ਕੁਛ ਆਪਣੇ ਲਈ ਹੋ ਸਕਦਾ, ਪਰ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਆਪਣਾ ਕਿਰਦਾਰ ਬਣਾਉਣ ਦੀ ਲੋੜ ਹੈ। ਅਸੀਂ ਬੱਚਿਆਂ ਦੇ ਸਾਹਮਣੇ ਜਿਹੜਾ ਜੀਵਨ ਜੀਵਾਂਗੇ ਉਹੋ ਜੀਵਨ ਹੀ ਉਹਨਾਂ ਬੱਚਿਆਂ ਦਾ ਬਣੇਗਾ। ਇਹ ਬਹੁਤ ਇੰਪੋਰਟੈਂਟ ਹੈ। ਖੈਰ, ਅਗਲਾ ਸਵਾਲ ਹੈ ਜੀ, ਕੀ ਗੁਰਬਾਣੀ 84 ਲੱਖ ਜੂਨ ਮੰਨਦੀ ਹੈ? ਦੋ ਸਵਾਲ ਆ ਇਹ ਇਕੱਠੇ ਜੇ, ਮੈਂ ਮੇਰਾ ਖਿਆਲ ਦੋਨੋਂ ਇਕੱਠੇ ਹੀ ਕਰ ਦਿੰਦਾ। ਗੁਰਬਾਣੀ ਪੁਨਰ ਜਨਮ ਬਾਰੇ ਕੀ ਦੱਸਦੀ ਹੈ?
0: ਮੇਰੇ ਤੋਂ ਬਹੁਤ ਵੱਡੇ ਵਿਦਵਾਨ ਨੇ ਸੱਜਣ ਇੱਥੇ, ਭਾਈ ਗੁਰਸ਼ਰਨ ਸਿੰਘ ਜੀ ਹੋਣੀ ਅਤੇ ਭਾਈ ਸਾਹਿਬ ਜੀ ਹੋਣੀ। ਮੈਂ ਟੂਕ ਮਾਤਰੇ ਇਸ ਗੱਲ ਦਾ ਜਿੰਨਾ ਕੁ ਮੈਨੂੰ ਸਮਝ ਹੈ ਮੈਂ ਕਰ ਸਕਦਾ, ਬਾਕੀ ਇਹ ਤੁਹਾਡੇ ਨਾਲ ਜਿਸ ਤੋਂ ਉੱਪਰ ਦੀ ਗੱਲ ਹੈ ਦੱਸ ਸਕਦੇ ਆ। ਗੁਰਬਾਣੀ ਅੰਦਰ ਚਾਹੇ ਉਹ ਦੇਵੀ ਦੇਵਤਿਆਂ ਦੀ ਗੱਲ ਹੈ, ਚਾਹੇ ਉਹ 84 ਲੱਖ ਜੂਨਾਂ ਦੀ ਗੱਲ ਹੈ, ਇਹ ਇਗਜ਼ਾਮਪਲਾਂ ਨੇ ਪ੍ਰਚਲਿਤ ਚੱਲੀਆਂ ਆ ਰਹੀਆਂ, ਦੱਸੀਆਂ ਜਾ ਰਹੀਆਂ। ਉਹਦੇ ਵਿੱਚ ਦੋ ਚੀਜ਼ਾਂ ਦੱਸੀਆਂ ਨੇ। ਪਹਿਲਾਂ ਉਹ ਸਾਰੀ ਗੱਲ ਕੀਤੀ, ਫਿਰ ਸਿਧਾਂਤ ਦੱਸਿਆ ਵੀ ਸਿਧਾਂਤ ਆਹ ਗੱਲ ਕਹਿੰਦਾ ਹੈ। ਇਹਦਾ ਮਤਲਬ ਇਹ ਨਹੀਂ ਉਹਨਾਂ ਗੱਲਾਂ ਨੂੰ ਪ੍ਰਮਾਣਿਕਤਾ ਦਿੱਤੀ ਗਈ। ਗੁਰਬਾਣੀ ਵਿੱਚ ਤਾਂ ਅਮਲੀ ਦੀ ਗੱਲ ਵੀ ਕੀਤੀ ਹੈ ਵੀ ਜਿਸ ਤਰ੍ਹਾਂ ਅਮਲੀ ਅਮਲ ਤੋਂ ਬਗੈਰ ਮਰਦਾ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਰਸਿੱਖ ਮਰਦਾ। ਹੁਣ ਕੀ ਉੱਥੇ ਅਮਲ ਨੂੰ ਪ੍ਰਵਾਨਗੀ ਹੈ? ਨਹੀਂ। ਇਹ ਇਗਜ਼ਾਮਪਲਾਂ। ਦੂਜੀ ਚੀਜ਼, ਕਈ ਵਾਰ ਥਾਵਾਂ 'ਤੇ ਗੁਰਬਾਣੀ 'ਚ ਇਹ ਵੀ ਆਇਆ ਹੈ ਕਿ ਜਿਸ ਜਦੋਂ ਗੱਲ ਦੱਸੀ ਜਾ ਰਹੀ, ਸਮਝਾਈ ਜਾ ਰਹੀ ਹੈ, ਕਿਹਾ ਜਾਂਦਾ ਹੈ ਤੁਹਾਡੇ ਮੁਤਾਬਕ ਜੇ ਇਹ ਹੈ ਫਿਰ ਇਹਦਾ ਮਤਲਬ ਤਾਂ ਆਹ ਬਣਦਾ ਜੇ। ਉਹ ਗੁਰੂ ਸਾਹਿਬ ਜੀ ਦੀ ਆਪਣੀ ਨਿੱਜੀ ਵਿਚਾਰਧਾਰਾ ਨਹੀਂ ਹੈ, ਉਸ ਵਿਚਾਰਧਾਰਾ ਨੂੰ ਦੱਸ ਕੇ ਫਿਰ ਖੋਲਿਆ ਗਿਆ ਹੈ ਵੀ ਅਸਲ ਵਿੱਚ ਰੀਅਲ ਕੀ ਹੈ। ਦੂਸਰੀ ਗੱਲ ਜਿਹੜੀ ਸੀ ਇਹਦੇ ਨਾਲ ਐਡ ਕੀਤੀ ਗਈ,
3: ਪੁਨਰਜਨਮ,
0: ਜੰਮਣ ਮਰਨ। ਗੁਰਬਾਣੀ ਜਿੰਨਾ ਕੁ ਮੈਂ ਗੁਰਬਾਣੀ ਵਿੱਚੋਂ ਸਮਝਿਆ, ਮੇਰਾ ਜਿਹੜਾ ਪੁਨਰਜਨਮ ਹੋਵੇਗਾ ਉਹ ਕੀ ਹੈ? ਮੇਰੀ ਔਲਾਦ, ਮੇਰੇ ਧੀਆਂ ਪੁੱਤ, ਇਹ ਮੇਰਾ ਪੁਨਰਜਨਮ ਹੈ। ਮੈਂ ਮਰ ਕੇ ਕਿਸੇ ਹੋਰ ਰੂਹ ਦੇ ਵਿੱਚ ਰਾਹੀਂ, ਸਰੀਰ ਦੇ ਰਾਹੀਂ ਆਵਾਂਗਾ, ਇਹ ਚੀਜ਼ ਨੂੰ ਗੁਰਬਾਣੀ ਨੇ ਰੱਦ ਕੀਤਾ ਹੈ। ਗੁਰਬਾਣੀ ਨੇ ਕਿਹਾ ਬੜਾ ਕਲੀਅਰਲੀ, ਉਹਨਾਂ ਨੇ ਕਿਹਾ ਸਭਨਾ ਮਰਨ ਆਇਆ ਵਿਛੋੜਾ, ਸਭਨਾ ਪੁੱਛੋ ਜਾਏ ਸਿਆਣਾ ਅੱਗੇ ਮਿਲਣ
3: ਕਨਾ,
0: ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਇਹ ਗੁਰਬਾਣੀ ਨੇ ਇਸ ਚੀਜ਼ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਜੀਵਨ ਹੈ, ਮੈਂ ਅੱਗੇ ਵੀ ਗੱਲ ਕੀਤੀ ਸੀ, ਉਸ ਜੀਵਨ ਦੀ ਗੱਲ ਕੀਤੀ ਹੈ। ਉਸ ਜੀਵਨ ਦੀ ਸਾਰੀ ਖੇਡ ਹੈ, ਜੀਵਨ ਤੋਂ ਬਾਹਰ ਕੋਈ ਦੂਜੀ ਖੇਡ ਨਹੀਂ। ਫਿਰ ਬੇਨਤੀ ਕਰਾਂ, ਜਿਹੜਾ ਵਿਪਰੀਜ਼ਮ ਦੀ ਫਲੋਸਫੀ ਹੈ ਕਿ ਬੰਦਾ ਮਰਦਾ ਹੈ, ਅਕਸਰ ਕਿਸੇ ਨੂੰ ਪੁੱਛ ਲਓ ਨਾ, ਮਹਾਂਪੁਰਖ ਕਹਿੰਦੇ ਹੁੰਦੇ ਸੀ ਜੀ ਤੁਸੀਂ 84 ਲੱਖ ਜੂਨ ਭੋਗ ਕੇ ਆਏ, ਮਨੁੱਖਾ ਚੰਗੇ ਕਰਮ ਕੀਤੇ ਸੀ, ਤੁਹਾਨੂੰ ਮਨੁੱਖਾ ਜਨਮ ਮਿਲੀ। ਤੇ ਮੈਂ ਫਿਰ ਸਵਾਲ ਕਰਦਾ ਨਾ ਵੀ ਚੰਗੇ ਕਰਮ ਕਿਹੜੀ ਜੂਨੀ 'ਚ ਕੀਤੇ?
3: ਕੁੱਤੇ ਦੀ ਚੀਜ਼,
0: ਕੁੱਤਾ ਕੰਮ ਕਰ ਨਹੀਂ ਸਕਦਾ, ਪਸ਼ੂ ਕਰਮ ਨਹੀਂ ਕਰ ਸਕਦਾ, ਬਨਸਪਤੀ ਨਹੀਂ ਕਰ ਸਕਦੀ, ਮਨੁੱਖ ਹੀ ਇਕੱਲਾ ਕਰਮ ਹੈ। ਫਿਰ ਇਹ ਕਿਵੇਂ ਕਹਿ ਸਕਦੇ ਚੰਗੇ ਕਰਮ ਕੀਤੇ ਤਾਂ ਮਨੁੱਖਾ? ਨਹੀਂ, ਤੁਮਰੀ ਕਿਰਪਾ ਤੇ
3: ਮਾਨਸ
0: ਮਾਨੁੱਖ ਦੇਹ ਪਾਈ ਹੈ, ਬਸ ਇਹਦਾ ਇਹੀ ਜਵਾਬ ਹੈ।
3: ਇੱਕੋ ਜਗ੍ਹਾ ਬਹੁਤ ਸਾਰੇ ਅਖੰਡ ਪਾਠ ਕਰਨੇ, ਕੀ ਇਹ ਗੁਰਮਤ ਹੈ, ਮਨਮਤ ਹੈ ਜਾਂ ਗੁਰਬਾਣੀ ਦੀ ਬੇਅਦਬੀ ਹੈ?
0: ਅਖੰਡ ਪਾਠ ਸਾਹਿਬ ਇੱਕੋ ਜਗ੍ਹਾ ਦੇ ਉੱਤੇ ਜਿਹੜੇ ਰੱਖ ਕੇ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹ ਲਓ। ਮੇਰੇ ਜਵਾਬ ਦੇਣ ਦੀ ਵੀ ਲੋੜ ਨਹੀਂ, ਜੋ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਹੈ। ਉੱਥੇ ਕੀ ਲਿਖਿਆ ਜੀ, ਇੱਕ ਸਮੇਂ ਇੱਕੋ ਕਾਰਜ ਹੋ ਸਕਦਾ, ਇੱਕੋ ਬਾਣੀ ਦਾ ਜਾਪ ਹੋ ਸਕਦਾ। ਬਾਕੀ ਸਭ ਜਿਹੜਾ ਨਾ, ਹੁਣ ਮੈਂ ਇੱਕ ਮੇਰੀ ਵੀ ਜ਼ਬਾਨ ਉਹੋ ਜਿਹੀ ਆ, ਮੂੰਹ ਫੱਟ ਮੈਂ ਹੈਗਾ ਵਾ, ਕਹਿ ਦਿੰਦਾ ਵਾ, ਮੁੜ ਕੇ ਕਈ ਨਾਰਾਜ਼ ਹੋ ਜਾਂਦੇ ਨੇ, ਬਿਜ਼ਨਸ ਆ ਬਸ।
3: ਅਗਲਾ ਸਵਾਲ ਹੈ ਜੀ, ਇੰਗਲਿਸ਼ ਦੇ ਵਿੱਚ ਲਿਖਿਆ, ਵਟ ਡਜ਼ ਦ ਗੁਰੂ ਗ੍ਰੰਥ ਸਾਹਿਬ ਸੇਜ਼ ਅਬਾਊਟ ਕੰਟਰੋਲਿੰਗ ਥਾਟਸ, ਵਿਚਾਰਾਂ ਨੂੰ ਕੰਟਰੋਲ ਕਰਨ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹਨ?
5: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੇ ਕੰਟਰੋਲ ਬਾਰੇ ਇਹਨੂੰ ਆਪਾਂ ਇੱਦਾਂ ਸਮਝ ਸਕਦੇ ਹਾਂ ਵੀ ਜਿਵੇਂ ਕੋਈ ਪਾਣੀ ਗੰਦਾ ਹੋਵੇ, ਤੇ ਉਸ ਪਾਣੀ ਨੂੰ ਜੇ ਆਪਾਂ ਚਾਹੁੰਦੇ ਹਾਂ ਵੀ ਸਾਫ਼ ਕਰੀਏ, ਤੇ ਉਹਦਾ ਇੱਕ ਪ੍ਰੋਸੈਸ ਇਹ ਹੁੰਦਾ ਵਾ ਕਿ ਉਹਦੇ ਵਿੱਚ ਸ਼ੁੱਧ ਪਾਣੀ ਬੰਦਾ ਪਾਉਂਦਾ ਰਹੇ, ਹੌਲੀ ਹੌਲੀ ਉਹ ਪਾਣੀ ਜਿਹੜਾ ਹੈ ਬਦਲ ਜਾਵੇਗਾ। ਤੋ ਇਸੇ ਤਰੀਕੇ ਨਾਲ ਵਿਚਾਰਾਂ ਦੇ ਕੰਟਰੋਲ ਕੁਝ ਨਹੀਂ ਹੁੰਦਾ, ਗੱਲ ਇਹ ਹੁੰਦੀ ਆ ਵਿਚਾਰ ਚੰਗੇ ਜਾਂ ਮਾੜੇ। ਜੇ ਅਸੀਂ ਸਾਡੀ ਸੋਚ, ਸਾਡਾ ਥੋਟ, ਕਿਉਂਕਿ ਥੋਟ ਹੀ ਬੰਦੇ ਦਾ ਜੀਵਨ ਹੁੰਦਾ, ਜੇ ਸਾਡੇ ਥੋਟ ਗਲਤ ਨੇ ਤੇ ਉਹਨਾਂ ਦਾ ਤਰੀਕਾ ਹੀ ਇਹ ਹੈ ਵੀ ਉਹਨਾਂ ਨੂੰ ਬਦਲਿਆ ਜਾਵੇ। ਕਿਵੇਂ? ਹਰ ਰੋਜ਼ ਚੰਗੇ ਵਿਚਾਰਾਂ ਦੇ ਨਾਲ ਸਾਂਝ ਬਣਾਈ ਜਾਵੇ, ਫਿਰ ਉਦਾਂ ਦਾ ਹੀ ਬੰਦੇ ਦਾ ਸੁਭਾਅ ਜਿਹੜਾ ਹੈ ਉਹ ਬਣ ਜਾਂਦਾ। ਇਸ ਤੋਂ ਵੱਧ ਹੋਰ ਕੋਈ ਇਹੋ ਜਿਹਾ ਮੰਤਰ ਕਦੀ ਨਹੀਂ ਹੁੰਦਾ ਕਿ ਆਪਾਂ ਕਿਤੇ ਜਾ ਕੇ ਚੁੱਭੀ ਮਾਰੀਏ ਤੇ ਆਪਾਂ ਕਵਾਂਗੇ ਵੀ ਇਹਦੇ ਨਾਲ ਕੰਟਰੋਲ ਹੋ ਜਾਊ, ਜਾਂ ਕੋਈ ਸੋ ਕਾਲਡ ਆਪਾਂ ਮੈਡੀਟੇਸ਼ਨ ਕਰ ਲਈਏ, ਇੱਦਾਂ ਕੁਝ ਨਹੀਂ ਹੋਣਾ। ਤੋ ਵਿਚਾਰ, ਬਾਬੇ ਦੀ ਬਾਣੀ ਨੇ ਇਹਦਾ ਜ਼ਿਕਰ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਆਪਣੇ ਆਪ 'ਚ ਹੀ ਥੋਟ ਆ। ਜੇ ਆਪਾਂ 1430 ਪੰਨੇ ਮਹਾਰਾਜ ਦੀ ਬਾਣੀ ਦੇ ਪੜ੍ਹਦੇ ਹਾਂ, ਇੱਕ ਥੋਟ ਹੀ ਆ। ਥੋਟ ਨੂੰ ਥੋਟ ਦੁਆਰਾ ਹੀ ਬਦਲਿਆ ਜਾ ਸਕਦਾ, ਉਹਦਾ ਹੋਰ ਕੋਈ ਜਿਵੇਂ ਇੱਦਾਂ ਕਹਿ ਲਓ ਵੀ ਉਹਦਾ ਬਦਲ ਨਹੀਂ ਕੋਈ ਹੋ ਸਕਦਾ। ਜੇ ਮੇਰੇ ਖਿਆਲ ਮਾੜੇ ਨੇ ਕਿਉਂਕਿ ਮੇਰੀ ਸੰਗਤ ਮਾੜੀ ਆ, ਜਦੋਂ ਮੈਂ ਆਪਣੀ ਸੰਗਤ ਚੰਗੀ ਕਰਾਂਗਾ ਥੋਟ ਵੀ ਆਪਣੇ ਆਪ ਹੀ ਚੰਗੇ ਹੋ ਜਾਣਗੇ। ਜੇ ਮੈਂ ਉਸ ਇਨਵਾਇਰਮੈਂਟ ਦੇ ਵਿੱਚ ਰਹਾਂਗਾ ਜਿੱਥੇ ਉਹ ਮਾੜੇ ਖਿਆਲ, ਮਾੜੀ ਜਿਹੜੀ ਸੰਗਤ ਹੈ, ਤੇ ਫਿਰ ਥੋਟ ਬਦਲ ਨਹੀਂ ਸਕਦੇ, ਉਦਾਂ ਦੇ ਰਹਿਣੇ ਨੇ। ਤੁਸੀਂ ਲੋਭੀ ਬੰਦਿਆਂ ਵਿੱਚ ਚਲੇ ਜਾਓ। ਬਾਬੇ ਨੇ ਕਿਹਾ ਜਿਵੇਂ ਨਾ ਇੱਕ ਬਾਣੀ ਦਾ ਬਚਨ ਆਉਂਦਾ, ਸਤਿਗੁਰ ਨੇ ਉੱਥੇ ਆਖਿਆ ਵੀ ਜੇ ਹੀ ਰੁੱਤ ਕਾਇਆ ਸੁੱਖ ਤੇਹਾ। ਜਿੱਦਾਂ ਦੀ ਰੁੱਤ ਹੁੰਦੀ ਹੈ ਸਾਡੇ ਸਰੀਰ ਨੂੰ ਫੀਲ ਵੀ ਉਦਾਂ ਦਾ ਹੁੰਦਾ। ਤੁਸੀਂ ਗਰਮੀ ਦੀ ਰੁੱਤ ਵਿੱਚ ਹੋ ਤੇ ਤੁਹਾਡਾ ਸਰੀਰ ਵੀ ਕੀ ਹੋਵੇਗਾ, ਗਰਮੀ ਫੀਲ ਕਰੇਗਾ। ਤੁਸੀਂ ਠੰਡ ਦੀ ਰੁੱਤ ਵਿੱਚ ਹੋ, ਤੁਹਾਡਾ ਸਰੀਰ ਨੇ ਵੀ ਕੀ ਫੀਲ ਕਰਨੀ ਹੈ, ਠੰਡ ਫੀਲ ਕਰਨੀ ਆ। ਤੋ ਵਿਚਾਰ ਆਪਣੇ ਆਪ ਦੇ ਵਿੱਚ ਬਦਲੇ ਜਾਂਦੇ ਨੇ ਚੰਗੇ ਇਨਵਾਇਰਮੈਂਟ ਵਿੱਚ, ਚੰਗੀ ਸੰਗਤ ਵਿੱਚ, ਅਦਰਵਾਈਜ਼ ਇਹਦਾ ਹੋਰ ਕੋਈ ਜਿਹੜਾ ਹੈ ਬਦਲ ਨਹੀਂ ਹੁੰਦਾ। ਹਾਂਜੀ, ਤੁਸੀਂ ਕੁਝ ਐਡ ਕਰਨਾ?
0: ਇਹਦੇ ਬਾਰੇ ਮੈਂ ਇੰਨੀ ਕੀ ਗੱਲ ਬੇਨਤੀ ਕਰਦਾ ਨਾ ਵੀ ਜੇ ਚੰਗੇ ਵਿਚਾਰਾਂ ਦੀ ਗੱਲ ਹੈ ਨਾ, ਮਾੜੇ ਵਿਚਾਰ ਤੇ ਕੰਟਰੋਲ ਹੋਵੇ, ਚੰਗੇ ਸਾਡੇ ਅੰਦਰ ਆਉਣ ਦਾ ਤਰੀਕਾ ਕੀ ਹੈ, ਤੇ ਇਹਦਾ ਸਭ ਤੋਂ ਪਹਿਲਾਂ ਦੇਖਣਾ ਪੈਣਾ ਵੀ ਮਾੜੇ ਵਿਚਾਰ ਸਾਡੇ ਅੰਦਰ ਆਏ ਕਿਵੇਂ। ਇਹਦਾ ਮਤਲਬ ਮਾੜੇ ਲੋਕਾਂ ਨੂੰ ਵੇਖ ਕੇ ਜਾਂ ਮਾੜੇ ਲੋਕਾਂ ਦੀ ਸੰਗਤ ਵਿੱਚ ਰਹਿ ਕੇ, ਕਿਉਂਕਿ ਜਿਹੋ ਜਿਹੀ ਸੰਗਤ ਵਿੱਚ ਰਵਾਂਗੇ ਉਹੋ ਜਿਹੀ ਰੰਗ ਚੜ੍ਹਨੀ ਹੈ। ਬਸ ਉਹ ਚੀਜ਼ ਬੰਦ ਕਰ ਦਈਏ, ਚੰਗੇ ਪਾਸੇ ਵਾਲੀ ਜਿਹੜੀ ਉਹਨੂੰ ਅਪਣਾ ਲਈਏ, ਉਹਨਾਂ ਨਾਲ ਰਹਿਣਾ। ਜਿਸ ਤਰ੍ਹਾਂ ਬਹੀਏ ਪੜ੍ਹਿਆ ਪਾਸ, ਗੁਰਬਾਣੀ ਦੇ ਵਿੱਚ ਵੀ ਬੜਾ ਖੂਬਸੂਰਤ ਨੁਕਤਾ ਆਉਂਦਾ ਹੈ, ਤੇ ਆਪੇ ਉਹ ਚੀਜ਼ ਆ ਜਿਹੜੀ ਸਾਡੇ ਅੰਦਰ ਆਉਣੀ ਸ਼ੁਰੂ ਹੋ ਜਾਏਗੀ। ਦੂਜੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਉਹਦੇ ਪੈਰਲ ਲਕੀਰ ਵੱਡੀ ਜਿਹੜੀ ਖਿੱਚੀ ਗਈ ਉਹ ਦਿਸਣ ਲੱਗ ਪਊਗੀ, ਛੋਟੀ ਹੌਲੀ ਹੌਲੀ ਫਿਰ ਆਪੇ ਹੀ ਅਲੋਪ ਹੋ ਜਾਏਗੀ।
6: ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਦ ਕੁਐਸਚਨ ਵਾਸ ਕਿ ਇਸ ਗੁਰਬਾਣੀ ਟਾਕਿੰਗ ਅਬਾਊਟ ਕੰਟਰੋਲਿੰਗ ਦ ਥਾਟਸ। ਗੁਰਬਾਣੀ 'ਚ ਤਿੰਨ ਸ਼ਬਦ ਆਏ ਨੇ ਜੀ, ਮਨ, ਬਚਨ, ਕਰਮ। ਅਤੇ ਗੁਰਬਾਣੀ ਸ਼ੁਰੂਆਤ ਘੜਦੀ ਹੀ ਮਨ ਨੂੰ ਹੈ, ਸੋ ਥਾਟਸ ਜਿਹੜੇ ਫਰੋਜ਼ਨ ਹੁੰਦੇ ਨੇ ਉਹ ਮਨ ਦਾ ਬਲੀਵ ਬਣ ਜਾਂਦਾ। ਗੁਰਬਾਣੀ ਥਾਟਸ ਦੀ ਹੀ ਗੱਲ ਕਰ ਰਹੀ ਹੈ। ਇਹਦਾ ਬੜਾ, ਜਿੰਨੇ ਗੁਰਬਾਣੀ ਪੜ੍ਹਾਂਗੇ ਅਸੀਂ, ਗੁਰਬਾਣੀ ਨਾਲ ਜੁੜਾਂਗੇ, ਜਿਵੇਂ ਭਾਈ ਸਾਹਿਬ ਕਹਿ ਰਹੇ ਨੇ ਵੀ ਉਹ ਮਨ 'ਤੇ ਕੰਮ ਕਰੇਗੀ, ਐਬਸੋਲੂਟਲੀ ਯੋਰ ਥਾਟਸ ਵਿਲ ਚੇਂਜ। ਇਹਦਾ ਅਸਰ ਹੋਏਗਾ ਤੁਹਾਡੇ ਥਾਟ 'ਤੇ, ਕਿਉਂਕਿ ਥਾਟ ਇਜ਼ ਕਮਿੰਗ ਫਰੋਮ ਦ ਬਲੀਵ। ਕੁਛ ਤੁਹਾਡੇ ਅੰਦਰ ਫਰੋਜ਼ਨ ਬਲੀਵਸ ਪਏ ਨੇ ਜਿਹੜੇ ਤੋਂ ਥਾਟਸ ਬਣ ਗਏ ਨੇ ਤੁਹਾਡੇ, ਤਾਂ ਉਹਦਾ ਉਜਾਗਰ ਹੋ ਰਿਹਾ। ਤਾਂ ਇਹਦਾ ਸਤਿਗੁਰ ਕਿੰਨੇ ਹੀ ਥਾਂ 'ਤੇ ਇਹਦਾ ਇਸ਼ਾਰਾ ਹੈ। ਇਹਨੂੰ ਇਹ ਕਹਿ ਦਈਏ ਵੀ ਗੁਰਬਾਣੀ ਸਾਡੀ ਦਿਸ਼ਾ ਬਦਲੇਗੀ, ਸਾਡੀ ਦਸ਼ਾ ਆਪ ਹੀ ਬਦਲ ਜਾਏਗੀ, ਸਾਡੇ ਥਾਟਸ ਆਪਣੇ ਆਪ ਹੀ ਬਦਲ ਜਾਣਗੇ। ਇੱਕ ਹੋਰ ਗੁਰਬਾਣੀ ਦੀ ਪੰਕਤੀ, ਉੱਤਮ ਸੰਗਤ ਉੱਤਮ ਹੋਵੇ। ਅਗਲੀ ਕੀ ਹੈ? ਗੁਣਾ ਕੋ ਧਾਵੈ
4: ਦੇਖੋ ਕਿੱਡੀ ਕਮਾਲ ਹੋ ਗਈ। ਇਹ ਇੰਸਟੀਟਿਊਸ਼ਨ ਹੈ ਸਾਡਾ ਸਤਸੰਗਤ। ਸਤਸੰਗਤ ਵਿੱਚ ਆਓ, ਤੁਹਾਡੇ ਆਪਣੇ ਆਪ ਥੋਟਸ ਬਦਲਣੇ ਸ਼ੁਰੂ ਹੋ ਜਾਣਗੇ। ਗੁਣਾਂ ਨੂੰ ਧੋਣਾ ਹੈ, ਗੁਣਾਂ ਨੂੰ ਧੋਣਾ ਮਤਲਬ ਕਿ ਗੁਣਾਂ ਲਈ ਦੌੜਨਾ। ਯੂ ਸ਼ੁਡ ਹੈਵ ਹੰਗਰ ਥਰਸਟ ਟੂ ਹੈਵ ਵਰਚੂਜ਼, ਪਿਆਰ ਦੀ। ਜੋ ਜੋ ਪਿਆਰ ਆਏਗਾ, ਜੋ ਜੋ ਜਿਹਦੇ ਨਾਲ ਪਿਆਰ ਪੈਂਦਾ, ਤੁਹਾਨੂੰ ਦੂਜੇ ਆਪੇ ਹੀ ਭੁੱਲ ਜਾਂਦੇ ਨੇ ਜੀ। ਕਹਿੰਦੇ ਵੀ ਮੈਂ ਦੋਸਤ ਦੀ ਸੰਗਤ ਵਿੱਚ ਮੈਨੂੰ ਬਾਕੀ ਆਉਂਦੇ ਹੀ ਨਹੀਂ ਯਾਦ। ਬਸ ਇਹੀ ਖੇਡ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ।
7: ਅਗਲਾ ਸਵਾਲ ਹੈ ਜੀ, ਵਟ ਨਿਊ ਇੰਸਟੀਟਿਊਸ਼ਨਸ ਔਰ ਐਗਜਿਸਟਿੰਗ ਇੰਸਟੀਟਿਊਸ਼ਨ ਵੀ ਨੀਡ ਟੂ ਰਿਫੋਰਮ ਐਜ਼ ਪਰ ਗੁਰਬਾਣੀ। ਗੁਰਬਾਣੀ ਦੇ ਮੁਤਾਬਕ ਅੱਜ ਦੀਆਂ ਸੰਸਥਾਵਾਂ ਜਾਂ ਆਉਣ ਵਾਲੀਆਂ ਸੰਸਥਾਵਾਂ ਨੂੰ ਕਿਸ ਤਰ੍ਹਾਂ ਸੁਧਾਰਨ ਦੀ ਲੋੜ ਹੈ?
0: ਗੁਰਬਾਣੀ ਮੁਤਾਬਕ ਜਿਹੜੀ ਸੰਸਥਾ ਸਾਨੂੰ ਦੱਸੀ ਗਈ ਸੀ ਨਾ ਸਾਡੇ ਪੁਰਖਿਆਂ ਵੱਲੋਂ, ਉਹ ਚੀਜ਼ ਕਿਤੇ ਨਾ ਕਿਤੇ ਹੈਗੀ ਹੈ ਪਰ ਬਹੁਤ ਘੱਟ ਗਈ ਹੈ। ਉਹ ਚੀਜ਼ ਨੂੰ ਥੋੜ੍ਹਾ ਜਿਹਾ ਆਪਾਂ ਅੱਗੇ ਲੈ ਆਈਏ ਅਤੇ ਸਾਰੀਆਂ ਆਪੇ ਸੁਧਰ ਜਾਣਗੀਆਂ। ਕਿਹੜੀਆਂ? ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਘਰ ਘਰ ਅੰਦਰ
7: ਧਰਮਸ਼ਾਲ।
0: ਆਪਣੇ ਘਰ ਵਿੱਚ, ਜੀਵਨ ਵਿੱਚ, ਪਰਿਵਾਰ ਵਿੱਚ ਜਦੋਂ ਅਸੀਂ ਇਹ ਚੀਜ਼ ਲੈ ਕੇ ਆਵਾਂਗੇ ਨਾ ਸੰਸਦ, ਕਿਉਂਕਿ ਸੰਸਥਾਵਾਂ ਸਾਨੂੰ, ਮਾਫ਼ ਕਰਨਾ, ਮੈਂ ਵੀ ਇੱਥੇ ਇੱਕ ਗੁਰਦੁਆਰਾ ਸਿੰਘ ਸਭਾ ਵਿੱਚ ਆ ਇਸ ਵੇਲੇ ਮੌਜੂਦ ਆ। ਮੈਂ ਅਕਸਰ ਕਹਿੰਦਾ ਨਾ ਚਲੋ ਇਹ ਕੋਈ ਹਰਿਓ ਬੂਟ ਰਹਿਓ ਰੀ ਵਾਲੀ ਖੇਡ ਹੈ ਇਹਨਾਂ ਦੀ, ਕਿ ਕਿਤੇ ਕੋਈ ਦੀਵਾ ਜਾਗ ਰਿਹਾ ਹੈ। ਨਹੀਂ ਤਾਂ ਬਹੁਤੀਆਂ ਸੰਸਥਾਵਾਂ ਕੀ ਖੇਡ ਚੱਲ ਰਹੀ ਹੈ, ਉਹ ਦੇਖ ਰਹੇ ਨੇ ਕਿ ਜਿਹੋ ਜਿਹੀ ਭੁੱਖ ਹੈ ਉਹੋ ਜਿਹੀ ਚੀਜ਼ ਪਰੋਸੀਏ। ਤੁਸੀਂ ਕਦੇ ਵੇਖੋ ਕਿਸੇ ਰੈਸਟੋਰੈਂਟ ਜਾਂਦੇ ਹੋ ਜਾਂ ਜਦੋਂ ਭੁੱਖ ਲੱਗਦੀ ਕਿਤੇ ਵੀ ਤੁਸੀਂ ਕੁਝ ਖਾਣ ਜਾਂਦੇ ਹੋ, ਜਿਹੜੀ ਚੀਜ਼ ਤੁਹਾਨੂੰ ਭੁੱਖ ਹੈ ਉਹੀ ਚੀਜ਼ ਤੁਹਾਡੇ ਸਾਹਮਣੇ ਪਰੋਸੀ ਜਾਏਗੀ, ਕਿਉਂਕਿ ਤੁਹਾਡੀ ਡਿਮਾਂਡ ਉਹ ਆ। ਇਸ ਕਰਕੇ ਜਦੋਂ ਤੁਹਾਨੂੰ ਪਤਾ ਹੈ ਕਿ ਸਾਨੂੰ ਗੁਰਬਾਣੀ ਦੀ ਵਿਚਾਰਧਾਰਾ ਜਾਂ ਗੁਰਮਤ ਦੀ ਗੱਲ ਜਿਹੜੀ ਹੈ ਇਹ ਚੀਜ਼ ਚਾਹੀਦੀ ਹੈ, ਸੰਸਥਾਵਾਂ ਆਪਣੇ ਆਪ ਹੀ ਉਹ ਰੂਪ ਆਪਣਾ ਚੇਂਜ ਕਰਨਗੀਆਂ, ਕਿਉਂਕਿ ਉਹਨਾਂ ਨੂੰ ਤੁਹਾਡੀ ਲੋੜ ਹੈ, ਉਹ ਤੁਹਾਡੇ 'ਤੇ ਨਿਰਭਰ ਨੇ। ਇਸ ਕਰਕੇ ਦੂਜੀ ਚੀਜ਼, ਸਮੇਂ ਦੇ ਹਾਣੀ ਹੋ ਕੇ ਚੱਲਣਾ ਬਹੁਤ ਜ਼ਰੂਰੀ ਹੈ। ਅੱਜ ਦੀਆਂ ਸੰਸਥਾਵਾਂ ਨੂੰ ਵੀ, ਖਾਸ ਕਰਕੇ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਹੋਰਾਂ ਨੂੰ ਵੀ, ਵੀ ਗੁਰਦੁਆਰਾ ਸਾਹਿਬ ਵੱਲੋਂ ਵੀ ਜਿਸ ਤਰ੍ਹਾਂ ਟੀਵੀ ਚੈਨਲ ਦੇ ਉੱਤੇ ਆਪਾਂ ਲਾਈਵ ਪ੍ਰੋਗਰਾਮ ਕਰਦੇ ਹਾਂ ਚਾਹੇ ਰੇਡੀਓ 'ਤੇ ਕਰਦੇ ਹਾਂ, ਇਸ ਤਰੀਕੇ ਨਾਲ ਜਿਹੜੀਆਂ ਅੱਜ ਦੀਆਂ ਨਿਊ ਜਨਰੇਸ਼ਨ ਦੇ ਜਿਹੜੇ ਹੈਗੇ ਨੇ ਪਲੇਟਫਾਰਮ ਨੇ ਉਹਨਾਂ ਤੱਕ ਪਹੁੰਚਣ ਵਾਲੇ, ਉਹਨਾਂ ਚੀਜ਼ਾਂ ਨੂੰ ਆਪਾਂ ਅੱਗੇ ਲੈ ਕੇ ਆਈਏ, ਬਹੁਤ ਫਰਕ ਪਵੇਗਾ ਇਸ ਚੀਜ਼ ਦਾ। ਇਹਦੇ ਨਾਲ ਕੋਈ ਸ਼ੱਕ ਨਹੀਂ ਕਿ ਬਹੁਤ ਸੁਧਾਰ ਹੁੰਦਾ। ਜੇ ਇੱਕ ਵਕਤ ਸੀ ਮੈਂ ਤਾਂ ਵਰਤਿਆ ਕਿਉਂਕਿ ਹੁਣ ਉਹ ਚੀਜ਼ਾਂ ਫਿਰ ਦੁਬਾਰਾ ਉਹਨਾਂ ਨੇ ਆਪਣੇ ਗਲਬੇ 'ਚ ਲੈਣ ਦੀ ਕੋਸ਼ਿਸ਼ ਕਰ ਲਈਆਂ, ਕਿ ਜਦੋਂ ਗੁਰਦੁਆਰਾ ਮੰਗਲਾ ਸਾਹਿਬ ਤੋਂ ਕਥਾ ਆਉਂਦੀ ਸੀ ਨਾ ਅਤੇ ਸਿਧਾਂਤ ਦਾ ਦੀਵਾ ਜਗਦਾ ਹੁੰਦਾ ਸੀ, ਭਾਈ ਗੁਰਸ਼ਰਨ ਸਿੰਘ ਹੋਣੀ ਸ਼ਾਇਦ ਇਸ ਚੀਜ਼ ਨੂੰ, ਇਹਨਾਂ ਨੂੰ ਵੀ ਪਤਾ, ਪੰਜਾਬ ਦੇ ਬਹੁਤ ਸਾਰੇ ਡੇਰਿਆਂ ਦੇ ਵਿੱਚ ਉਸ ਟਾਈਮ 'ਤੇ ਟੀਵੀ ਲਾ ਕੇ ਅਤੇ ਮਾਈਕ ਅੱਗੇ ਲਾ ਦਿੰਦੇ ਹੁੰਦੇ ਸੀ, ਲੋਕ ਸੁਣ ਲੈਣ ਕਿ ਅਸੀਂ ਮੰਗਲਾ ਸਾਹਿਬ ਦੀ ਕਥਾ ਨਾਲ ਸਹਿਮਤ ਆ, ਇੰਨਾ ਜ਼ਿਆਦਾ ਇਸ ਚੀਜ਼ ਦਾ ਅਸਰ ਪੈ ਗਿਆ ਸੀ।
6: ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਜੀ। ਇੱਕ ਤਾਂ ਭਾਈ ਸਾਹਿਬ ਨੇ ਯਾਦ ਕਰਾਇਆ ਕਿਉਂਕਿ ਆਪਾਂ ਇੰਸਟੀਟਿਊਸ਼ਨਸ ਦੀ ਗੱਲ ਕਰ ਰਹੇ ਹਾਂ, ਸਤੰਬਰ 1 ਤੋਂ ਗੁਰਬਾਣੀ ਸੰਥਿਆ ਇੱਥੇ ਗੁਰਦੁਆਰਾ ਸਾਹਿਬ ਸੇਵਾ ਹੋਏਗੀ ਜੀ, 7 ਤੋਂ 8 ਸ਼ਾਮ, ਹੈ ਨਾ। ਇਹ ਬੇਨਤੀ ਹੈ ਜੀ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵੀ ਸਾਡੇ ਇੱਕ ਇੰਸਟੀਟਿਊਸ਼ਨ ਦੀ ਬਹੁਤ ਵੱਡੀ ਕਹਿ ਲਓ ਲੋੜ ਹੈ। ਜਦੋਂ ਤੱਕ ਅਸੀਂ ਗੁਰਬਾਣੀ ਦੀ ਸੰਥਿਆ ਆਪ ਗੁਰੂ ਨਾਲ ਸਿੱਧਾ ਰਿਸ਼ਤਾ ਨਹੀਂ ਬਣਾਵਾਂਗੇ, ਜਿਹੜਾ ਕਿ ਗੁਰੂ ਨਾਨਕ ਨੇ ਵਿਚੋਲਾ ਕੱਢਿਆ, ਜਦੋਂ ਤੱਕ ਅਸੀਂ ਵਿਚੋਲੇ ਕੱਢਾਂਗੇ ਨਹੀਂ ਉਦੋਂ ਤੱਕ ਆਪਾਂ ਆਪਣੀ ਕਿਸੇ ਹੋਰ ਦੀ ਇੰਟਰਪ੍ਰੀਟੇਸ਼ਨ ਲਈ ਜਾਵਾਂਗੇ, ਇੰਪ੍ਰੈਸ਼ਨ ਲਈ ਜਾਵਾਂਗੇ। ਬਾਪੂ ਨਾਲ ਸਿੱਧਾ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ ਜੀ, ਜਾਂ ਇਹ ਕਹਿ ਲਈਏ ਵੀ ਕੰਤ ਨਾਲ ਸਿੱਧਾ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ, ਵਿਚੋਲੇ ਦੀ ਲੋੜ ਨਹੀਂ ਜੀ। ਸੋ ਇੱਕ ਤਾਂ ਇਹ ਬੇਨਤੀ ਸੀਗੀ। ਦੂਜੀ ਗੱਲ ਜਿਹੜੀ ਇੰਸਟੀਟਿਊਸ਼ਨ ਦਾ ਕੁਐਸਚਨ ਹੈ ਜੀ, ਆਈ ਥਿੰਕ ਜਿਹੜੀ ਸਾਡੀ ਸ਼ਬਦਾਵਲੀ ਹੈ ਜੀ ਉਹਦੇ 'ਚ ਨਾ ਸਾਨੂੰ ਕੰਟੀਨਿਊਸਲੀ, ਅਸੀਂ ਕਹਿੰਦੇ ਹਾਂ ਕੰਟੀਨਿਊਸ ਇੰਪਰੂਵਮੈਂਟ, ਸਿੱਖੀ ਜਿਹੜੀ ਹੈ ਉਹ ਕੰਟੀਨਿਊਸ ਇੰਪਰੂਵਮੈਂਟ ਹੈ ਜੀ, ਕੰਟੀਨਿਊਸ ਇੰਪਰੂਵਮੈਂਟ। ਜਿਵੇਂ ਅਸੀਂ ਕਹਿੰਦੇ ਵੀ ਗੁਰਦੁਆਰਾ ਸੁਧਾਰ ਲੈ ਕੇ ਆ, ਇਹ ਗਲਤ ਸ਼ਬਦ ਹੋ ਗਿਆ ਜੀ, ਇਹ ਕਹਿਣਾ ਚਾਹੀਦਾ ਸੀ ਪ੍ਰਬੰਧਕ ਸੁਧਾਰ ਲਹਿਰ, ਅਤੇ ਪ੍ਰਬੰਧਕ ਸੁਧਾਰ ਲਹਿਰ ਸਦਾ ਚੱਲਦੀ ਰਹਿਣੀ ਚਾਹੀਦੀ ਹੈ ਜੀ, ਸਦਾ ਹੀ ਚੱਲਦੀ ਰਹਿਣੀ ਚਾਹੀਦੀ ਹੈ। ਵੀ ਸਾਨੂੰ ਹਰ ਸਾਲ ਆਡਿਟ ਕਰਨ ਦੀ ਲੋੜ ਹੈ ਸਾਡੇ ਇੰਸਟੀਟਿਊਸ਼ਨਸ ਨੂੰ, ਇਹ ਜਿਹੜਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ
7: ਕਰੋ ਲੇਵਲਾ,
6: ਆ ਜੋ ਕਰ ਰਹੇ ਨਾ ਜੀ ਇਹ ਸਾਡੇ ਇੰਸਟੀਟਿਊਸ਼ਨ 'ਚ ਰਿਫੋਰਮ ਕਰਨ ਦੀ ਲੋੜ ਹੈ। ਇਹ ਗੁਰੂ ਨਾਨਕ ਦੀ ਜਿਹੜੀ ਸੰਵਾਦ ਹੈ, ਗੋਸ਼ਟ ਹੈ, ਉਹ ਖਤਮ ਹੋ ਗਈ। ਪ੍ਰਮਾਤਮਾ ਕਰੇ ਵੀ ਸਾਡੇ ਗੁਰਦੁਆਰਿਆਂ 'ਚ ਅਸੀਂ ਗੋਸ਼ ਕਰ ਸਕੀਏ। ਗੁਰੂ ਸਾਹਿਬ ਨੇ ਸਿੱਧਾ ਨਾਲ ਗੋਸ਼ ਕੀਤੀ, ਯਾਨੀ ਕਿ ਉਹ ਆਪਣੇ ਟਾਈਮ ਦੇ ਐਕਸਪਰਟਸ ਦੇ ਸਪੈਸ਼ਲਾਈਜੇਸ਼ਨ 'ਚ ਲੈ ਲਓ ਤੁਸੀਂ,
4: ਉਹਨਾਂ ਨਾਲ ਵੀ ਗੁਰੂ ਸਾਹਿਬ ਕਹਿ ਰਹੇ ਵੀ ਜਿਹੜੇ ਪਹਾੜਾਂ ਤੇ ਤੁਸੀਂ ਚੜੇ ਹੋਏ ਹੋ ਨਾ, ਆਓ ਫਿਰ ਆਪਾਂ ਸ਼ਬਦਾਵਲੀ ਨਾਲ ਸੰਵਾਦ ਕਰੀਏ, ਤੁਹਾਨੂੰ ਪਹਾੜ ਤੋਂ ਉਤਾਰੀਏ ਤੇ ਦੇਖੀਏ ਵੀ ਪਰਸਪੈਕਟਿਵ ਕੀ ਹੈ। ਅੱਜ ਦੇ ਸਮੇਂ ਦੇ ਵਿੱਚ ਸਾਡੇ ਇੰਸਟੀਟਿਊਸ਼ਨਸ ਦਾ ਪਰਸਪੈਕਟਿਵ ਫਰੋਜ਼ਨ ਹੋ ਗਿਆ ਜੀ, ਇਹ ਦੁਖਾਂਤ ਦੀ ਗੱਲ ਹੈ। ਗੁਰਦੁਆਰਾ ਬਹੁਤ ਵੱਡਾ ਇੰਸਟੀਟਿਊਸ਼ਨ ਹੈ ਜੀ। ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ, ਬਸ ਇੰਨੀ ਬੇਨਤੀ ਸੀਗੀ ਜੀ, ਜਿਹੜੇ ਇੰਸਟੀਟਿਊਸ਼ਨਸ ਨੇ, ਕਿਉਂਕਿ ਸਮੇਂ ਦੀ ਘਾਟ ਹੈਗੀ ਹੈ ਸਾਡੇ ਕੋਲ ਸਾਰਿਆਂ ਕੋਲ, ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹਾਂਗਾ ਵੀ ਇਹਦੇ 'ਤੇ ਅਸੀਂ ਇੱਕ ਪੂਰਾ ਵਰਕਸ਼ਾਪ ਅਤੇ ਸੈਮੀਨਾਰ ਕਰੀਏ। ਇਹ ਸਵਾਲ ਆਪਣੇ ਆਪ 'ਚ, ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਪੰਥ ਜਿਹੜਾ ਹੈ ਉਹ ਸਾਡੇ ਜਿਹੜੇ ਇੰਸਟੀਟਿਊਸ਼ਨ ਢਾਏ ਜਾ ਰਹੇ ਨੇ, ਜੇ ਸਾਡੇ ਜਹਾਜ਼ ਹੀ ਨਹੀਂ ਰਹਿਣਗੇ ਤਾਂ ਅਸੀਂ ਜਾਣਾ ਕਿੱਥੇ ਹੈ? ਅਸੀਂ ਰੋਜ਼ ਅਰਦਾਸ ਵਿੱਚ ਧਿਆਨ ਦੇ ਕੇ ਕਹਿੰਦੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਇਹ ਜਿਹੜੇ ਖਾਲਸਾ ਦੇ ਕਿੰਨੇ ਇੰਸਟੀਟਿਊਸ਼ਨਸ ਨੇ ਗੁਰੂ ਪਿਆਰਿਓ, ਇਹਦੇ ਅੰਦਰ ਸਾਡਾ ਧਿਆਨ ਲਿਆਉਣ ਦੀ, ਸਾਡੇ ਗੁਰਦੁਆਰੇ ਦੇ ਪ੍ਰਬੰਧਕ ਵੀਰਾਂ ਦੀ ਇਹ ਸੁਧਾਰ ਕੰਟੀਨਿਊਸਲੀ ਲੋੜ ਹੈਗੀ ਹੈ। ਅਤੇ ਇੱਕ ਹੋਰ ਮੈਂ ਇਗਜ਼ਾਮਪਲ ਦੇ ਦੇਵਾਂ ਤੁਹਾਨੂੰ, ਅਸੀਂ ਬਹੁਤ ਵਾਰੀ ਇਗਜ਼ਾਮਪਲ ਦਿੰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ, ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਉਸ ਵੇਲੇ ਦੇ ਜਿਹੜਾ ਜਬਰ ਹੋ ਰਿਹਾ ਵੀ ਉੱਥੇ ਆਇਆ ਜਾਂਦਾ ਸੀਗਾ ਅਤੇ ਉਹਨਾਂ ਦੀ ਜਿਹੜੀ ਗੱਲ ਸੁਣੀ ਜਾਂਦੀ ਸੀ, ਗੱਲ ਸੁਣਨੀ। ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੀ ਵਾਰ ਹੋ ਰਹੀ ਹੈ, ਅੱਜ ਦੇ ਸਮੇਂ ਦੇ ਵਿੱਚ ਸਾਡੇ ਇੰਸਟੀਟਿਊਸ਼ਨਸ ਕੀ ਕਰ ਰਹੇ ਨੇ ਉਸ ਵਾਰ ਦੇ ਬਾਰੇ, ਗੁਰਦੁਆਰੇ ਦੇ ਵਿੱਚ ਕਿਹੜੀ ਹਾਂ ਦਾ ਨਾਰਾ ਲਾਇਆ ਜਾ ਰਿਹਾ, ਕਿਹੜੀ ਆਵਾਜ਼ ਉਠਾਈ ਜਾ ਰਹੀ ਹੈ? ਕਲੈਕਟਿਵ ਰਿਸਪੋਂਸੀਬਿਲਿਟੀ ਇਜ਼ ਮਿਸਿੰਗ ਇਨ ਆਰ ਇੰਸਟੀਟਿਊਸ਼ਨਸ। ਇਹ ਬਹੁਤ ਫਿਰ ਉਹ ਗੱਲ ਉਹਦੇ ਨਾਲ ਜੁੜਦੀ ਹੈ, ਸਖਸ਼ੀ ਰਹਿਣੀ। ਸਾਡੀ ਸਖਸ਼ੀ ਰਹਿਣੀ ਵੀ ਘੱਟ ਗਈ ਹੈ, ਸਾਡੀ ਕੁਲੈਕਟਿਵ ਰਹਿਣੀ ਘੱਟ ਜਾਏਗੀ ਜਦੋਂ ਸਖਸ਼ੀ ਰਹਿਣੀ ਨਹੀਂ ਹੋਏਗੀ। ਅਤੇ ਬੱਚੇ ਉਹ ਦੇਖਦੇ ਨੇ ਜੋ ਅਸੀਂ ਕਰ ਰਹੇ ਨੇ, ਭਾਵੇਂ ਜੋ ਮਰਜ਼ੀ ਅਸੀਂ ਆਈਡਲ ਸੁਨੇਹੇ ਦੇਈ ਜਾਣ, ਉਹ ਦੇਖਦੇ ਨੇ ਵੀ ਅਸੀਂ ਖੜੇ ਕਿੱਥੇ ਹਾਂ, ਪੋਜੀਸ਼ਨਿੰਗ ਕਿੱਥੇ ਹੈ ਸਾਡੀ। ਬਈ ਇੰਨੀ ਕਰਕੇ ਮੈਂ ਸੰਕੋਚਾਂਗਾ ਜੀ। ਵਾਹਿਗੁਰੂ।
7: ਅਗਲਾ ਸਵਾਲ ਹੈ ਜੀ, ਦਸਵੰਧ ਸਿਰਫ ਦਸਵਾਂ ਹਿੱਸਾ ਹੀ ਕਿਉਂ ਹੈ, ਪੰਜ ਛੇ ਸੱਤ ਜਾਂ ਹੋਰ ਕਿਉਂ ਨਹੀਂ?
0: ਦਸਵੰਧ ਇਹਨੂੰ ਮੈਂ ਦੋ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਗੁਰਬਾਣੀ ਵਿੱਚ ਨਾ ਪਹਿਲੇ ਸਮੇਂ ਸਮੇਂ ਨਾਲ ਗਿਣਤੀ ਦੀ ਇੱਕ ਸੀਮਾ ਮਿਥੀ ਹੁੰਦੀ ਸੀ, ਜਿਸ ਤਰ੍ਹਾਂ ਨਾ ਸਾਡੇ ਦਾਦਾ ਬਜ਼ੁਰਗ ਜਿਹੜੇ ਸੀ ਉਹ ਕਰਦੇ ਹੁੰਦੇ ਸੀ ਗੱਲ, ਕਿਤੇ 120 ਹੋਣੇ ਨਾ, ਉਹਨਾਂ ਕਹਿਣਾ ਜੀ 6 20 ਉਦੋਂ 20 ਦੀ ਮਿਥੀ ਸੀ ਉਹਨਾਂ ਨੇ। ਜੇ ਕਿਤੇ ਗੱਲ ਹੋਣੀ ਵੀ 130 ਹੈ, ਕਹਿਣਾ 10 ਉੱਤੇ 6 20, ਜੇ 110 ਹੈ ਤੇ ਕਹਿਣਾ ਵੀ 10 ਥੱਲੇ 6 20, ਵੀ 6 20 ਤੋਂ 10 ਤੱਕ ਘੱਟ ਨੇ। ਗੁਰਬਾਣੀ 'ਚ ਵੀ ਆਉਂਦਾ ਗੱਲੀ ਸੋ ਸੱਜਣ 20, ਕਿਸੇ ਸਮੇਂ 10 ਦੀ ਗਿਣਤੀ ਮਿਥੀ ਸੀ, 10 ਵਸਤੂ ਲੈ ਪਾਤਸ਼ਾਹ ਪਾਵੇ। ਹੁਣ 10 ਦੇ ਗਿਣਤੀ ਮਿਥੀ ਸੀ, ਵਸਤੂਆਂ ਤੇ ਪਤਾ ਨਹੀਂ ਕਿੰਨੀਆਂ ਨੇ। ਕਿਸੇ ਟਾਈਮ 36 ਪ੍ਰਕਾਰ ਭੋਜਨ, ਜੇਕਰ ਆਪਾਂ ਅਕਸਰ ਪੜ੍ਹਦੇ ਸੁਣਦੇ ਹਾਂ। ਇਹ ਸਮੇਂ ਦੇ ਹਿਸਾਬ ਨਾਲ ਮੇਨ ਗੱਲ ਕੀ ਹੈ ਕਿ ਤੁਸੀਂ ਜੋ ਕਿਰਤ ਕਰ ਰਹੇ ਹੋ, ਕਿਰਤ ਦੇ ਵਿੱਚੋਂ ਜੋ ਤੁਹਾਡਾ ਮੁਨਾਫਾ ਹੋ ਰਿਹਾ ਹੈ, ਉਹਦੇ ਵਿੱਚੋਂ ਜੋ ਤੁਸੀਂ ਆਪਣੇ ਆਪਣਾ ਵਧੀਆ ਰੁਜ਼ਗਾਰ ਗੁਜ਼ਰਾਨ ਕਰਨ ਤੋਂ ਬਾਅਦ ਜੋ ਕੁਛ ਵੀ ਤੁਸੀਂ ਕਿਤੇ ਸੇਵਾ ਵਿੱਚ ਪਾਉਂਦੇ ਹੋ, ਉਹਨੂੰ ਦਸਵੰਧ ਦਾ ਨਾਂ ਦਿੱਤਾ ਗਿਆ, ਦਸਵੰਧ ਦਾ ਰੂਪ ਦਿੱਤਾ ਗਿਆ। ਇਹਦਾ ਇਹ ਮਤਲਬ ਨਹੀਂ ਹੈ ਵੀ ਜੇ ਤੁਹਾਡੇ ਕੋਲ ਹੈ ਵੀ 100 ਆ ਅਤੇ ਉਹਦੇ 'ਚੋਂ 10 ਤੁਸੀਂ ਦੇਣੇ ਹੀ ਦੇਣੇ ਆ, ਹੋ ਸਕਦਾ ਤੁਹਾਨੂੰ ਆਪ ਨੂੰ 95 ਦੀ ਲੋੜ ਹੋਵੇ। ਇਹ ਵੀ ਹੋ ਸਕਦਾ ਕਿ ਤੁਹਾਨੂੰ 10 ਦੀ ਲੋੜ, ਤੁਹਾਡੇ ਕੋਲ 90 ਬਚੇ ਹੋਣ। ਇਸ ਕਰਕੇ ਇਹਨੂੰ ਆਪਾਂ ਗਿਣਤੀ ਦੇ ਵਿੱਚ ਨਾ ਲੈ ਕੇ ਆਈਏ। ਇਹਦੇ ਵਿੱਚ ਇਹ ਆ ਵੀ ਇਹ ਚੀਜ਼ ਸਾਡੇ ਧਿਆਨ 'ਚ ਹੋਣੀ ਚਾਹੀਦੀ ਹੈ, ਭਾਵਨਾ ਸਾਡੇ ਅੰਦਰ ਹੋਣੀ ਚਾਹੀਦੀ ਹੈ ਕਿ ਹਾਂ ਅਸੀਂ ਕਾਲ ਖਾਏ ਕਿਸ ਹੱਥੋਂ ਦੇ। ਹਾਂ, 10-9 ਦੀ ਕਿਰਤ ਆਪਾਂ ਕਹਿ ਦਿੰਦੇ ਹਾਂ।
7: ਅਗਲਾ ਸਵਾਲ ਹੈ ਜੀ, ਅਰਦਾਸ ਵਿੱਚ ਨਾਮ ਜਪਣ, ਵੰਡ ਛਕਣ ਵਾਲਿਆਂ ਦੀ ਕਮਾਈ ਨੂੰ ਯਾਦ ਕੀਤਾ ਗਿਆ ਹੈ, ਪਰ ਕਿਰਤ ਵਾਲਿਆਂ ਦਾ ਜ਼ਿਕਰ ਕਿਉਂ ਨਹੀਂ ਹੈ?
0: ਦੁਬਾਰਾ ਦੁਹਰਾਇਓ।
7: ਹਾਂ, ਅਰਦਾਸ ਵਿੱਚ ਨਾਮ ਜਪਣ, ਵੰਡ ਛਕਣ ਵਾਲਿਆਂ ਦੀ ਕਮਾਈ ਦਾ ਧਿਆਨ ਧਰਕੇ ਹੈਗਾ ਨਾ, ਉਹਨੂੰ ਯਾਦ ਕੀਤਾ ਗਿਆ, ਪਰ ਕਿਰਤ ਕਰਨ ਵਾਲਿਆਂ ਦਾ ਜ਼ਿਕਰ ਨਹੀਂ ਹੈ।
0: ਮੇਰੇ ਖਿਆਲ ਨਾਲ ਇਹਦਾ ਵੰਡ ਛਕੋ ਸ਼ਬਦ ਹੈ।
7: ਹਾਂ, ਇਹ ਕਿਰਤ ਕਰਨ ਵਾਲਾ,
0: ਇਹ ਕਿਰਤੀਆਂ ਵਾਸਤੇ ਆ।
7: ਕਿਰਤ ਚੋਂ
0: ਕਿਰਤ ਕਰੋਗੇ ਤੇ ਵੰਡ ਕੇ ਛਕੋਗੇ ਨਾ, ਕਿਰਤ ਕਰੋ ਵੰਡ ਛਕੋ।
7: ਹਾਂ, ਲਿਖ ਕੇ ਦੇ ਦਿਓ।
0: ਦਿੱਤਾ ਇਹਨਾਂ ਨੇ,
7: ਦਿੱਤਾ ਉਹ ਫਿਰ ਆ ਜਾਂਦਾ। ਹਾਂਜੀ।

0: ਉੱਥੇ ਜਿਹੜਾ ਨਾਮ ਜਪਿਆ, ਨਾਮ ਜਪੋ, ਵੰਡ ਛਕਿਆ, ਕਿਰਤ ਦੇ ਨਾਲ ਜੁੜਿਆ। ਜਿੱਥੇ ਆਇਆ ਨਾ ਦੇਗ ਚਲਾਈ ਤੇਗ ਵਾਹੀ, ਦੇਗ ਚਲਾਈ ਸ਼ਬਦ ਵੀ ਕਿਰਤੀ ਵਾਸਤੇ ਆ। ਜਿਹੜਾ ਆਪਣੀ ਕਿਰਤ ਕਰਕੇ ਤੇ ਗਾਂ ਦੇਗ ਲਾਉਣ ਦਾ ਮਤਲਬ ਲੰਗਰ ਲਾਉਂਦਾ, ਹਾਂਜੀ, ਉਹ ਦੋਨੋਂ ਸ਼ਬਦ ਕੀ ਕਿ ਪ੍ਰਚਲਿਤ ਆਪਣੇ ਵਿੱਚ ਕਿਰਤ ਸ਼ਬਦ ਆ ਉਹ, ਹਾਂਜੀ ਹਾਂ ਬਿਲਕੁਲ, ਨਹੀਂ ਉਹ ਇਸੇ ਚੀਜ਼ ਨਾਲ ਜੁੜਿਆ ਹੋਇਆ, ਵੰਡ ਛਕੋ ਦਾ ਤੇ ਦੇਗ ਚਲਾਈ ਦਾ।
1: ਅਗਲਾ ਸਵਾਲ ਹੈਗਾ, ਇਜ਼ ਡੈਸਟਨੀ ਪ੍ਰੀ ਰਾਈਟ ਔਰ ਸੈਲਫ ਡਿਟਰਮਿਨਡ? ਵੀ ਜਿਹੜੀ ਆਪਾਂ ਕਹਿ ਦਿੰਦੇ ਵੀ ਜੀਵਨ ਲਿਖਤ ਮੁਤਾਬਕ ਹੁੰਦਾ ਹੈ, ਅਸੀਂ ਮਤਲਬ ਵੀ ਸਾਡਾ ਜੀਵਨ ਜਿਹੜਾ ਹੈ ਪਹਿਲਾਂ ਹੀ ਲਿਖਤ ਆ, ਜਾਂ ਅਸੀਂ ਆਪਣੇ ਜੀਵਨ ਨੂੰ ਆਪ ਡਿਟਰਮਿਨ ਕਰਦੇ ਹਾਂ?
0: ਗੁਰਬਾਣੀ ਦੇ ਮੁਤਾਬਕ ਬੜਾ ਖੂਬਸੂਰਤ ਹੈ ਇਹਦੇ ਬਾਰੇ ਫੈਸਲਾ ਹੈ ਵੀ ਜੋ ਕੁਛ ਅਸੀਂ ਲਾਈਫ ਵਿੱਚ ਪਾਉਂਦੇ ਹਾਂ ਜਾਂ ਜੋ ਕੁਛ ਸਾਨੂੰ ਮਿਲਦਾ ਹੈ ਇਹ ਸਾਰਾ ਕਿਹਦੇ ਉੱਤੇ ਟਿਕਿਆ ਹੋਇਆ ਹੈ? ਉੱਥੇ ਬੜਾ ਖੂਬਸੂਰਤ ਹੈ, ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਕਾਲੀ ਹੈ। ਜੋ ਕੁਛ ਆਪਾਂ ਕਰਦੇ ਹਾਂ ਨਾ ਇਹੀ ਲਿਖਿਆ ਜਾ ਰਿਹਾ, ਔਰ ਇਹ ਜੋ ਫਿਰ ਕਰ ਰਹੇ ਹਾਂ ਉਹਦਾ ਜਿਹੜਾ ਫਲ ਸਾਨੂੰ ਮਿਲ ਰਿਹਾ ਹੈ ਉਹ ਸਾਡੇ ਕਰਮਾਂ ਦਾ ਫਲ ਹੈ। ਬੜਾ ਖੂਬ ਵੇਖੋ, ਜਿਹੜੀ ਸਾਡੀ ਕਰਨੀ ਹੈ ਨਾ ਹਰ ਥਾਂ ਤੇ ਗੁਰਬਾਣੀ ਵਿੱਚ ਕਰਨੀ ਨੂੰ ਗੁਰੂ ਸਾਹਿਬ ਨੇ ਇਸੇ ਕਰਕੇ ਅੱਗੇ ਲਿਆਂਦਾ, ਇੱਥੋਂ ਤੱਕ ਹੈ ਜੇ ਰੱਬ ਨਾਲੋਂ ਵੀ ਟੁੱਟੇ ਆ, ਕਿਰਤ ਕਰਮ ਕੇ ਆਪਣੀ ਕਿਰਤ ਆਪਣੀ ਕਰਨੀ ਕਰਕੇ, ਫਿਰ ਕਿੱਡਾ ਖੂਬਸੂਰਤ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਿਛਲੇ ਜਨਮ ਦੇ ਲਿਖੇ ਹੋਏ ਲੇਖ ਇਸ ਜਨਮ ਵਿੱਚ ਅਸੀਂ ਭੋਗ ਰਹੇ ਹਾਂ ਇਹ ਗੁਰਬਾਣੀ ਨਹੀਂ ਮੰਨਦੀ। ਸਾਡੇ ਹੁਣ ਤੋਂ ਜਿਹੜਾ ਇੱਕ ਛਿੜ ਪਿਛਲਾ ਸੀ ਨਾ ਮੇਰਾ, ਉਹ ਮੇਰਾ ਪੂਰਵ ਜਨਮ ਸੀ, ਉਹ ਜੋ ਕੁਛ ਮੈਂ ਲਾਈਫ ਵਿੱਚ ਹੁਣ ਤੱਕ ਕਰਦਾ ਆ ਰਿਹਾ ਉਹ ਅੱਜ ਜੋ ਕੁਛ ਮੈਂ ਹਾਂ ਇਹ ਮੇਰਾ ਪਿਛਲਾ ਕੀਤਾ ਹੋਇਆ ਕਰਮ ਆ, ਜੋ ਅੱਜ ਕਰ ਰਿਹਾ ਇਹ ਮੇਰਾ ਫਿਊਚਰ ਹੋਵੇਗਾ।
1: The idea of detachment gives amazing experience, but ਗ੍ਰਸਤ ਵਿੱਚ ਉਦਾਸੀ ਨੂੰ ਹੋਰ ਖੋਲੋ। ਹਾਂ, ਗ੍ਰਸਤ ਵਿੱਚ ਉਦਾਸੀ ਇਹਨੂੰ ਖੋਲੋ, ਅਤੇ ਆਈਡੀਆ ਆਫ ਡਿਟੈਚਮੈਂਟ, ਡਿਟੈਚਮੈਂਟ ਹੈਗਾ ਵੀ ਕਿਸ ਮੋਹ ਮੋਹ ਦਾ ਮਤਲਬ ਵੀ ਇਹਨੂੰ ਇਹਨੂੰ ਥੋੜ੍ਹਾ ਜਿਹਾ।
0: ਜਿਹੜੀ ਭਗਤੀ ਦੀ ਪਰਿਭਾਸ਼ਾ ਸਾਨੂੰ ਦੱਸੀ ਗਈ ਨਾ, ਗੁਰੂ ਜਦੋਂ ਗੁਰੂ ਸਾਹਿਬਾਨਾਂ ਦੇ ਜੀਵਨ ਵੇਖਾਂਗੇ ਉਦੋਂ ਸਾਨੂੰ ਪਤਾ ਲੱਗੇਗਾ ਕਿ ਅਸਲ ਵਿੱਚ ਗ੍ਰਸਤੀ ਜੀਵਨ ਹੀ ਭਗਤੀ ਦਾ ਜੀਵਨ ਹੈ, ਗ੍ਰਸਤੀ ਜੀਵਨ ਭਗਤੀ ਦਾ ਜੀਵਨ ਹੈ। ਕੋਈ ਵੀ ਚੀਜ਼ ਹੈ ਆਪਾਂ ਉਹਦੇ ਗੁਲਾਮ ਨਾ ਹੋ ਜਾਈਏ, ਇਹ ਚੀਜ਼ ਤੋਂ ਵਰਜਿਆ। ਉਦਾਸੀ ਦਾ ਮਤਲਬ ਕੀ ਹੈ ਗ੍ਰਸਤ ਵਿੱਚ ਉਦਾਸੀ ਰਹਿਣਾ, ਵੀ ਤੁਸੀਂ ਪਰਿਵਾਰ ਗ੍ਰਸਤ ਸਾਰਾ ਕੁਛ ਹੈ ਪਰ ਉਹਦੇ ਗੁਲਾਮ ਨਾ ਹੋ ਜਾਓ, ਉਹਦੇ ਅਧੀਨ ਨਾ ਹੋਵੋ। ਜਦੋਂ ਅਸੀਂ ਉਸ ਚੀਜ਼ ਦੇ ਅਧੀਨ ਹੋ ਜਾਂਦੇ ਹਾਂ ਉਹ ਚੀਜ਼ ਸਾਡੇ ਲਈ ਬੰਧਨ ਬਣ ਜਾਂਦੀ ਹੈ। ਗੁਲਾਮੀ ਦਾ ਅਸੀਂ ਹੁੰਦਾ ਜੰਜੀਰਾਂ 'ਚ ਬੱਝਾ ਆ, ਉਹਦੇ ਗੁਲਾਮ ਨਹੀਂ ਹੋਣਾ। ਹਾਂ, ਉਸ ਚੀਜ਼ ਨੂੰ ਤੁਸੀਂ ਆਪਣਾ ਜੀ ਰਹੇ ਹੋ ਪਰ ਤੁਹਾਡੇ ਜੀਵਨ ਦਾ ਜਿਹੜਾ ਮਕਸਦ ਹੈ ਉਹ ਨਾ ਭੁੱਲ ਜੇ। ਇੱਕ ਛੋਟੀ ਜਿਹੀ ਇਗਜ਼ਾਮਪਲ ਹੁਣ ਗੁਰਦੁਆਰਾ ਸਾਹਿਬ ਨਾਲ ਵੀ ਇਹ ਜੁੜ ਗਈ, ਤੁਸੀਂ ਇੱਕ ਸਵਾਲ ਕੀਤਾ ਸੀ ਵੀ ਜਿਹੜੇ ਇੰਸਟੀਚਿਊਟ ਨੇ ਇਹਨਾਂ ਦੇ ਬਾਰੇ। ਹੁਣ ਤੁਸੀਂ ਕਦੇ ਯਾਰ ਗੌਰ ਕਰਨਾ, ਆਮ ਥਾਵਾਂ 'ਤੇ ਜਦੋਂ ਵੀ ਗੁਰਦੁਆਰਾ ਸਾਹਿਬ ਕਿਤੇ ਵੀ ਹੋਂਦ ਵਿੱਚ ਆਉਂਦਾ ਤਾਂ ਕੀ ਉਹਦੇ 'ਚ ਸਾਨੂੰ ਸ਼ੁਰੂਆਤ ਵਿੱਚ ਕਿਹਾ ਜਾਂਦਾ ਇਹ ਸਿੱਖੀ ਦੇ ਪ੍ਰਚਾਰ ਵਾਸਤੇ ਆਪਾਂ ਇੱਕ ਇੰਸਟੀਚਿਊਟ ਖੜ੍ਹਾ ਕਰਨ ਲੱਗੇ ਹਾਂ, ਇੱਥੇ ਸਿੱਖੀ ਦੀ ਗੱਲ ਹੋਵੇਗੀ, ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਊ। ਹੌਲੀ ਹੌਲੀ ਜਦੋਂ ਫਿਰ ਥੋੜ੍ਹਾ ਥੋੜ੍ਹਾ ਸੰਗਤ ਆਉਣ ਲੱਗ ਪੈਂਦੀ, ਮਾਇਆ ਆਉਣ ਲੱਗ ਪੈਂਦੀ, ਪ੍ਰਭਾਵ ਵਧਣ ਲੱਗ ਪੈਂਦਾ, ਫਿਰ ਕੀ ਹੋਣਾ ਸ਼ੁਰੂ ਹੋ ਜਾਂਦਾ, ਉਹਦਾ ਰੂਪ ਚੇਂਜ ਹੋਣਾ ਸ਼ੁਰੂ ਹੋ ਜਾਂਦਾ, ਉਹ ਫਿਰ ਉਦਾਸੀ ਤੇ ਨਹੀਂ ਨਾ ਰਹੀ ਉੱਥੇ। ਬਸ ਇਹੀ ਹੈ, ਕੁਛ ਆਵੇ, ਮਾਇਆ ਆਵੇ, ਧਨ ਆਵੇ, ਕੁਛ ਆਵੇ, ਤੁਸੀਂ ਆਪਣਾ ਮਕਸਦ ਨਹੀਂ ਭੁੱਲਣਾ। ਜੇ ਸੰਸਾਰ ਵਿੱਚ ਆਏ ਤਾਂ ਪਿੱਛੇ ਸਾਡਾ ਮਕਸਦ ਕੀ ਹੈ? ਜੇ ਗ੍ਰਸਤ ਦੀ ਵੀ ਗੱਲ ਹੈ, ਮੈਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਨਾ ਵਿਆਖਿਆ ਸੁਣ ਰਿਹਾ ਸੀ ਇਸ ਚੀਜ਼ ਬਾਰੇ, ਉਹਨਾਂ ਗ੍ਰਸਤ ਦੀ ਗੱਲ ਕੀਤੀ, ਉਹ ਕਹਿੰਦੇ ਵੀ ਸੰਗਤ ਦੀ ਇਹ ਸੰਗਤੀ ਜੀਵਨ ਹੈ, ਇੱਕ ਸਿੱਖ ਦੋਏ ਸੰਗਤੀ, ਦੋ ਵਾਈਫ ਹਸਬੈਂਡ ਗ੍ਰਸਤ ਦੇ ਵਿੱਚ ਦੋ ਜਣੇ ਇਕੱਠੇ ਹੋ ਗਏ ਨਾ, ਇਹ ਸੰਗਤੀ ਜੀਵਨ ਹੈ ਤੇ ਸੰਗਤ ਨੂੰ ਤਾਂ ਸਭ ਤੋਂ ਉੱਤਮ ਦੱਸਿਆ, ਇਸ ਤੋਂ ਵੱਡਾ ਤਾਂ ਫਿਰ ਕੋਈ ਹੈ ਹੀ ਨਹੀਂ ਗਾ ਭਗਤੀ ਹੋਰ। ਇਸ ਕਰਕੇ ਪਰਿਵਾਰ ਵਿੱਚ, ਸਮਾਜ ਵਿੱਚ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣਾ ਕਾਰ ਵਿਹਾਰ ਕਿਰਤ ਸਾਰਾ ਕੁਛ ਕਰਦਿਆਂ ਹੋਇਆਂ ਜੀਵਨ ਦੇ ਮਕਸਦ ਨੂੰ ਨਾ ਭੁੱਲ ਜਾਈਏ, ਇਹ ਜੇ ਉਹਨੂੰ ਕਹਿਣਾ

0: ਕ੍ਰਿਸਤ ਦੇ ਵਿੱਚ ਉਦਾਸੀ ਹੋ ਕੇ ਰਹਿਣਾ।
1: ਅਗਲਾ ਸਵਾਲ ਇੱਕ ਬੱਚੇ ਦਾ ਹੈ ਜੀ, ਇਫ ਯੂ ਆਰ ਇਨ ਗੁਰੂ ਨਾਨਕ ਟਾਈਮ ਵਟ ਵਿਲ ਯੂ ਡੂ, ਵੀ ਜੇ ਤੁਸੀਂ ਗੁਰੂ ਨਾਨਕ ਦੇ, ਗੁਰੂ ਨਾਨਕ ਸਾਹਿਬ ਜਦੋਂ ਗੁਰੂ ਨਾਨਕ ਪਾਤਸ਼ਾਹ ਹਾਜ਼ਰ ਸੀ, ਜੇ ਉਹਨਾਂ ਦੇ ਟਾਈਮ ਦੇ ਵਿੱਚ ਹੁੰਦੇ ਤਾਂ ਤੁਸੀਂ ਕੀ ਕਰਦੇ?
0: ਨਹੀਂ ਵੀ ਅਸੀਂ ਤੇ ਹੁਣ ਵੀ ਉਹਨਾਂ ਦੇ ਟਾਈਮ ਵਿੱਚ ਹੀ ਆ।
1: ਵਾਹਿਗੁਰੂ,
0: ਕਿਉਂਕਿ ਸਾਡੇ ਗੁਰੂ ਨਾਨਕ ਸਾਹਿਬ ਦੇ ਕੋਲ ਹੀ ਆ,
1: ਹਜੇ ਵੀ ਗੁਰੂ ਨਾਨਕ ਸਾਹਿਬ ਹੈਗੇ, ਉਹਨਾਂ ਦੀ ਮੰਨਣੀ ਬਸ।
0: ਤੇ ਜਿਸ ਤਰ੍ਹਾਂ ਦੀ ਹੁਣ ਖੇਡ ਹੈ ਨਾ, ਉਦੋਂ ਵੀ ਇਸ ਤਰ੍ਹਾਂ ਦੀ ਖੇਡ ਵੀ ਰਹੀ ਆ। ਕਈ ਥਾਵਾਂ ਤੇ ਉਹਨਾਂ ਦੇ ਆਪਣੇ ਬੱਚੇ ਵੀ ਮੁਨਕਰ ਹੋ ਜਾਂਦੇ ਰਹੇ ਆ, ਪੁੱਤਰੀ ਕੌਲ ਨਾ
1: ਪਾਲੇ।
0: ਗੁਰਬਾਣੀ ਨੇ ਵੀ ਇਹ ਚੀਜ਼ ਦੇ ਉੱਤੇ ਗਵਾਹੀ ਦਿੱਤੀ ਹੈ। ਇਹ ਹੈ ਕਿ ਗੱਲ ਫਿਰ ਉਹੀ ਆ ਗਈ ਕਿ ਅਸੀਂ ਜੋ ਫੋਟੋਆਂ ਰਾਹੀਂ ਦਰਸਾਇਆ ਗਿਆ ਉਹ ਮੰਨ ਕੇ ਬੈਠੇ ਹੋਏ ਹਾਂ, ਗੁਰੂ ਨਾਨਕ ਦਾ ਸਰੂਪ ਉਹ ਆ। ਪਰ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਗੁਰਮੂਰਤ ਗੁਰ ਸ਼ਬਦ ਹੈ, ਉਹ ਚੀਜ਼ ਸਾਡੇ ਅੰਦਰੋਂ ਕਿਤੇ ਨਾ ਕਿਤੇ ਵਿਸਰ ਗਈ। ਮੈਂ ਤੇ ਅੱਜ ਵੀ ਜਦੋਂ ਵੀ ਕਿਤੇ, ਚਾਹੇ ਗੁਰਦੁਆਰਾ ਸਾਹਿਬ ਜਾਂ ਕਿਤੇ, ਮੈਂ ਤੇ ਇਹ ਕਹਿੰਦਾ ਮੈਂ ਤੇ ਬਾਬੇ ਨਾਨਕ ਦੀ ਹਜ਼ੂਰੀ 'ਚ ਆਇਆ, ਮੇਰਾ ਗੁਰੂ ਨਾਨਕ ਸਨਮੁਖ ਬੈਠਾ ਹੈ। ਤੇ ਮੈਂ ਆਪਣਾ ਜੀਵਨ ਇਹੋ ਜਿਹਾ ਜੀਵਣਾ ਗੁਰਬਾਣੀ ਦੇ ਮੁਤਾਬਕ ਕਿ ਮੇਰਾ ਜੀਵਨ ਉਹਦੇ ਵਰਗਾ ਹੋ ਜਾਏ। ਜੇ ਉਹਨੇ ਸੱਚ ਦੇ, ਜੇ ਉਹ ਸੱਚ ਹੈ ਤਾਂ ਮੈਂ ਵੀ ਸੱਚ ਹੋ ਜਾ। ਜੇ ਉਹ ਕਿਰਤ ਦੀ, ਵੇਖੋ ਕਿੱਡਾ ਖੂਬਸੂਰਤ ਫਲਸਫਾ ਹੈ, ਗੁਰੂ ਨਾਨਕ ਸਾਹਿਬ ਕਿਰਤੀ, ਗੁਰੂ ਨਾਨਕ ਸਾਹਿਬ ਦਾ ਰੂਪ ਹੋਏ ਭਾਈ ਲੈਣਾ ਜੀ ਕਿਰਤੀ, ਸਾਰੇ ਗੁਰੂ ਸਾਹਿਬਾਨ ਕਿਰਤੀ। ਇਹ ਤੋਂ ਵੱਡਾ ਹੋਰ ਫਲਸਫਾ ਕੀ ਹੋ ਸਕਦਾ? ਸਭ ਤੋਂ ਪਹਿਲਾ ਦਰਵਾਜ਼ਾ ਜਿਹਦਾ ਗੁਰੂ ਨਾਨਕ, ਬਾਬੇ ਨਾਨਕ ਨੇ ਜਾ ਕੇ ਖੜਕਾਇਆ ਵੀ ਮੈਂ ਤੇਰੇ ਘਰ ਵਿੱਚ ਆਉਣਾ ਚਾਹੁੰਦਾ,
1: ਕਿਰਤੀ
0: ਭਾਈ ਲਾ ਲਓ ਕਿਰਤੀ। ਕਿੱਡੀ ਵੱਡੀ ਗੱਲ ਹੈ ਕਿ ਬਾਬਾ ਨਾਨਕ ਆਪ ਕਹਿ ਰਿਹਾ ਮੈਂ ਤੇਰੇ ਘਰ ਵਿੱਚ ਆਉਣਾ ਚਾਹੁੰਦਾ, ਦਰਵਾਜ਼ਾ ਖੋਲ। ਅਸੀਂ ਬਾਬੇ ਦੇ ਘਰ ਆਉਂਦੇ ਹਾਂ ਵੀ ਦਰਵਾਜ਼ਾ ਖੋਲੋ, ਅਸੀਂ ਦਰਸ਼ਨ ਕਰਨੇ ਆ, ਤੇ ਬਾਬਾ ਜਾ ਕੇ ਕਹਿੰਦਾ ਦਰਵਾਜ਼ਾ ਖੋਲ ਮੈਂ ਤੈਨੂੰ ਦੇਖਣਾ ਚਾਹੁੰਦਾ, ਤੈਨੂੰ ਮਿਲਣ ਆਇਆ। ਉਹ ਕੌਣ ਸੀ? ਕਿਰਤੀ ਸਿੱਖ ਭਾਈ ਲਾ ਲਓ ਗ੍ਰਿਸਤੀ। ਗੁਰੂ ਬਖਸ਼ਿਸ਼ ਕਰੇ, ਇਹ ਗੱਲਾਂ ਸਾਡੀ ਸਮਝ ਵਿੱਚ ਆ ਜਾਣ।
1: ਹਾਂਜੀ, ਅਗਲਾ ਸਵਾਲ ਹੈ ਜੀ, ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਮਰਜ਼ਾਦਾ ਅਤੇ ਵਖਰੇਵਿਆਂ ਨੂੰ ਇੱਕ ਕਿਵੇਂ ਕੀਤਾ ਜਾ ਸਕਦਾ ਹੈ? ਕੀ ਇਹ ਕਰਨ ਦੀ ਲੋੜ ਹੈ? ਹਾਂ ਤੁਸੀਂ, ਸੋਰੀ ਮੈਨੂੰ, ਨਹੀਂ ਨਹੀਂ ਮੈਨੂੰ ਲੱਗਾ
2: ਵਾਹਿਗੁਰੂ,
1: ਥੈਂਕ ਯੂ।
2: ਨਹੀਂ ਨਹੀਂ ਨਹੀਂ ਧੰਨਵਾਦ, ਕਿਉਂਕਿ ਬੱਚੇ ਦਾ ਸਵਾਲ ਹੈ। ਮੈਂ ਸੋਚਦਾ ਵੀ ਜੇ ਮੈਂ ਬੱਚਾ ਹੋਵਾਂ ਤੇ ਗੁਰੂ ਨਾਨਕ ਦੇ ਸਮੇਂ ਜਿਵੇਂ ਗੱਲ ਕਹੀ ਹੈ ਵੀ ਬੱਚੇ ਬਹੁਤ ਜ਼ਿਆਦਾ ਚਾਹੁੰਦੇ ਨੇ ਵੀ ਦੋਸਤੀ ਹੋਏ, ਜਿਹੜੇ ਮਾਂ ਪਿਓ ਉਹਨਾਂ ਦੇ ਨਾਲ ਖੇਡਦੇ ਨੇ, ਜਿਹੜੇ ਮਾਂ ਪਿਓ ਬੱਚਿਆਂ ਦੇ ਨਾਲ ਬੱਚਾ ਬਣ ਕੇ ਰਹਿੰਦੇ ਨੇ। ਗੁਰੂ ਨਾਨਕ ਬਾਲ ਜਦੋਂ ਖੇਡਦਾ ਸੀਗਾ, ਮੱਝੀਆਂ ਵੀ ਚਰਾਉਂਦਾ ਸੀਗਾ, ਕੁਛ ਕਰਦਾ ਸੀਗਾ, ਗੁਰੂ ਨਾਨਕ ਨਾਲ ਦੋਸਤੀ ਪਾਣੀ, ਗੁਰੂ ਨਾਨਕ ਦੇ ਨਾਲ ਖੇਡਣਾ, ਜਿਵੇਂ ਭਾਈ ਸਾਹਿਬ ਨੇ ਕਿਹਾ ਮੰਨਣਾ, ਖੇਡਣਾ ਯਾਨੀ ਕਿ ਉਹਦੀ ਸੁਣਨੀ। ਤੇ ਭਾਈ ਸਾਹਿਬ ਨੇ ਬਹੁਤ ਸੋਹਣਾ ਕਹਿਤਾ ਵੀ ਇਫ ਗੁਰੂ ਨਾਨਕ ਇਜ਼ ਹੇਅਰ ਵਿਚ ਗੁਰੂ ਨਾਨਕ ਇਜ਼ ਹੇਅਰ, ਗੁਰੂ ਨਾਨਕ ਇਜ਼ ਹੇਅਰ ਥਰੂ ਹਿਜ਼ ਵਰਡਸ, ਗੁਰੂ ਨਾਨਕ ਇਜ਼ ਹੇਅਰ ਥਰੂ ਹਿਜ਼ ਪ੍ਰੈਜ਼ੈਂਟ ਸੰਗਤ, ਤੇ ਵੀ ਵੁਡ ਮੇਕ ਅ ਰਿਲੇਸ਼ਨਸ਼ਿਪ ਵਿਦ ਗੁਰੂ ਨਾਨਕ। ਸਭ ਤੋਂ ਪਹਿਲੀ ਜ਼ਰੂਰੀ ਹੈ ਰਿਸ਼ਤਾ ਬਣਾਉਣਾ, ਖੇਡਣਾ ਉਹਦੇ ਨਾਲ, ਸੁਣਨਾ ਉਹਦੇ ਨਾਲ, ਉਹਨੇ ਕੀ ਕਿਹਾ ਉਹਨੂੰ ਸਮਝਣਾ। ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਵਟ ਭਾਈ ਸਾਹਿਬ ਸੈਡ, ਮਹਾਰਾਜ ਦੀ ਬਾਣੀ ਕਹਿੰਦੀ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਜੇ ਮੇਰੀ ਦੋਸਤੀ ਹੋਏਗੀ ਤਾਂ ਮੈਂ ਦੋਸਤ ਵਰਗਾ ਬਣਾਂਗਾ, ਮੇਰੀ ਇੱਛਾ ਹੋਏਗੀ ਕਿ ਮੈਂ ਗੁਰੂ ਨਾਨਕ ਵਰਗਾ ਬਣਾ, ਤੇ ਉਹ ਇੱਛਾ ਇੱਕ ਸਿੱਖ ਦੀ ਬਣੀ। ਉਹਨੂੰ ਕੀ ਕਿਹਾ? ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਗੁਰੂ ਦੇ ਨਾਲ ਗੁਰੂ ਵਰਗੇ ਹੀ ਹੋ ਗਏ। ਇਸ ਤਰ੍ਹਾਂ ਦੀ ਰਿਸ਼ਤਾ ਸਾਡਾ ਅੱਜ ਵੀ ਸਿੱਖ ਦਾ ਬਣ ਸਕਦਾ। ਸੋ ਵੀ ਨੀਡ ਟੂ ਰਿਮੈਂਬਰ ਦੈਟ। ਥੈਂਕਸ ਫੋਰ ਆਸਕਿੰਗ ਦੈਟ ਕੁਸ਼ਚਨ। ਵਾਹਿਗੁਰੂ ਕਰੇ ਅਸੀਂ ਵੀ ਯਾਣੇ ਬਣ ਜਾਈਏ, ਨਿਆਣੇ ਬਣ ਜਾਈਏ, ਗੁਰੂ ਦੇ ਅੱਗੇ ਸਿਆਣੇ ਨਾ ਰਹੀਏ, ਗੁਰੂ ਸਾਨੂੰ ਸਿਖਾਉਂਦਾ। ਸੋ ਥੈਂਕ ਫੋਰ ਆਸਕਿੰਗ ਦੈਟ ਕੁਸ਼ਚਨ।
1: ਇੱਕ ਸਵਾਲ ਅਗਲਾ ਜੀ, ਭਈ ਕੀ ਚੌਪਈ ਗੁਰਬਾਣੀ ਹੈ?
0: ਚਲੋ ਕੋਈ ਨਹੀਂ, ਇਹਦਾ ਆਪਾਂ ਜ਼ਰੂਰ ਖੁੱਲ੍ਹ ਕੇ ਗੱਲ ਕਰਾਂਗੇ। 1973 ਦੇ ਵਿੱਚ ਕਿਤੇ ਤੁਹਾਨੂੰ ਗੁਰਦੁਆਰਾ ਗਜ਼ਟ ਮਿਲ ਜਾਏ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਛਪਿਆ ਆ, ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਤੇ ਸੰਦੇਸ਼, ਇਹ ਮਿਲ ਜਾਣ ਬੁੱਕਾਂ, ਪੜ੍ਹਿਓ। ਉਹਦੇ ਵਿੱਚ ਨਾ ਬਾਕਾਇਦਾ ਉਹ ਸਾਰਾ ਉਹਨਾਂ ਨੇ ਛਾਪਿਆ ਹੋਇਆ, ਚਿੱਠੀਆਂ ਵਗੈਰਾ ਸਾਰਾ। ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਹੋਇਆ ਸੀ 1973 ਅਗਸਤ ਦੇ ਮਹੀਨੇ 'ਚ, 1973 ਕਿ 1971 ਇੱਥੇ ਇੱਕ ਸੀ, ਮੈਨੂੰ ਥੋੜ੍ਹਾ ਜਿਹਾ ਮਾਇੰਡ 'ਚ ਸਕਿੱਪ ਹੋ ਰਿਹਾ। ਉਦੋਂ ਕਿਸੇ ਸੱਜਣ ਨੇ ਚਿੱਠੀ ਲਿਖੀ ਸੀ ਚੌਪਈ ਸਾਹਿਬ ਬਾਰੇ, ਤੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਇੱਕ ਫੈਸਲਾ ਲਿਆ ਗਿਆ, ਜਿਸ ਫੈਸਲੇ ਨੂੰ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਵੀ ਇਹ ਗੁਰਬਾਣੀ ਉਹ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਜੋ ਉਹਨਾਂ ਦੀ ਵਰਡਿੰਗ ਹੈ, ਸਿੱਖ ਲਈ ਗੁਰਬਾਣੀ ਉਹ ਹੈ, ਉਹ ਬਾਣੀ ਗੁਰਬਾਣੀ ਹੈ ਜਿਸ ਬਾਣੀ ਨੂੰ ਗੁਰੂ ਦਰਜਾ ਮਿਲਿਆ ਹੋਇਆ, ਉਹ ਬਾਣੀ ਗੁਰਬਾਣੀ ਹੈ। ਨਾਲ ਉਹਨਾਂ ਕੀ ਕਿਹਾ, ਪਰ ਜੋ ਪੰਥ ਦਾ ਫੈਸਲਾ ਹੈ ਉਹਦੇ 'ਤੇ ਵੀ ਆਪਾਂ ਕਿੰਤੂ ਨਹੀਂ ਕਰ ਸਕਦੇ। ਇਹਦਾ ਅਰਥ ਕੀ ਹੈ, ਗੁਰਬਾਣੀ ਉਹ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਜਿਹੜਾ ਪੰਥ ਦਾ ਫੈਸਲਾ ਹੈ ਜਾਂ ਜਿਹੜਾ ਸਾਡੇ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਹੈ, ਉਸ ਚੀਜ਼ ਦੇ ਉੱਤੇ ਵੀ ਵਾਦ ਵਿਵਾਦ ਮੇਰੇ ਖਿਆਲ ਨਾਲ ਅਜੇ ਸਮੇਂ ਦੀ ਜਿਹੜੀ ਸਾਨੂੰ ਥੋੜ੍ਹਾ ਜਿਹਾ ਵਾਚ ਕਰਨਾ ਚਾਹੀਦਾ ਹੈ। ਅਤੇ ਗੁਰਬਾਣੀ ਉਸੇ ਨੂੰ ਗੁਰਬਾਣੀ ਸ਼ਬਦ ਵਰਤਿਆ ਜਾਊਗਾ ਜਿਸ ਬਾਣੀ ਨੂੰ ਗੁਰੂ ਦਾ ਦਰਜਾ ਹੈ। ਹਾਂਜੀ,
1: ਖਿਮਾ ਚਾਹੁੰਦਾ, ਤਾਂ ਪਿਛਲਾ ਸਵਾਲ ਜਿਹੜਾ ਵੈਸੇ ਵਿੱਚ ਮੈਂ ਮਿਸ ਕਰ ਗਿਆ, ਗੁਰਦੁਆਰਾ ਸਾਹਿਬਾਂ ਦੀ ਸੇਵਾ ਸੰਭਾਲ ਮਰਜ਼ਾਦਾ ਅਤੇ ਵਖਰੇਵਿਆਂ ਨੂੰ ਇੱਕ ਕਿਵੇਂ ਕੀਤਾ ਜਾ ਸਕਦਾ ਹੈ, ਕੀ ਇੱਕ ਕਰਨ ਦੀ ਲੋੜ ਹੈ?
2: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਕੀਤਾ ਹੋਇਆ ਜੀ, ਜਿਵੇਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਸਾਰੇ ਗੁਰਦੁਆਰੇ ਫੋਲੋ ਕਰ ਲੈਣ, ਤੋ ਸਾਰਾ ਕੁਝ ਇੱਕ ਹੀ ਆ। ਮੈਨੂੰ ਨਹੀਂ ਲੱਗਦਾ ਵੀ ਉੱਤੇ ਕੋਈ ਵਾਦ ਵਿਵਾਦ ਹੈਗਾ। ਤੋ ਜਿਹੜੇ ਜਿਹੜੇ ਵੀ ਗੁਰਦੁਆਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਮੰਨਦੇ ਆ ਉਹ ਤਕਰੀਬਨ ਇੱਕ ਹੀ ਆ। ਵਿਖਰੇਵਾਂ ਕਿੱਥੇ ਹੁੰਦਾ ਕਿ ਜਦੋਂ ਜਿਵੇਂ ਕੁਝ ਜਥੇਬੰਦੀਆਂ ਦੀਆਂ ਆਪਣੀਆਂ ਮਰਿਆਦਾ ਵਾ, ਮਤਲਬ ਕਿਸੇ ਡੇਰੇ ਦੀ ਆਪਣੀ ਮਰਿਆਦਾ ਹੋ ਸਕਦੀ ਆ। ਇਹਨੂੰ ਸਮਝਣ ਲਈ ਜਦੋਂ ਆਪਾਂ ਨਾ ਇਤਿਹਾਸ ਨੂੰ ਪੜ੍ਹਾਂਗੇ ਤੇ ਕੁਝ ਗੱਲਾਂ ਸਾਨੂੰ ਪਤਾ ਲੱਗਦੀਆਂ। ਮੈਂ ਥੋੜਾ ਜਿਹਾ 18ਵੀਂ ਸਦੀ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਉਸ ਵਕਤ ਸਿੱਖ ਲਹੂ ਵੀਟਵੀਂ ਜਦੋਂ ਲੜਾਈ ਲੜ ਰਹੇ ਸੀ ਤੇ ਜਿਹੜੇ ਜਥੇਦਾਰ ਸੀ ਵੱਖ ਵੱਖ ਮਿਸਲਾਂ ਦੇ, ਜਿਹੜੀਆਂ ਸਿੱਖਾਂ ਦੀਆਂ 12 ਮਿਸਲਾਂ 11 ਮਿਸਲਾਂ, ਚਲੋ ਬਾਬਾ ਆਲਾ ਸਿੰਘ ਪਟਿਆਲੇ ਵਾਲੀ 12ਵੀਂ ਮਿਸਲ ਮੰਨੀ ਜਾਂਦੀ, ਉਹ ਆਪਣੇ ਜਥਿਆਂ ਨੂੰ ਇੱਕ ਆਦੇਸ਼ ਬੜਾ ਸਖ਼ਤ ਦਿੰਦੇ ਸੀ ਵੀ ਤੁਸੀਂ ਕਦੀ ਵੀ ਆਪਣੇ ਤਨ ਨਾਲੋਂ ਆਪਣਾ ਸ਼ਾਸਤਰ ਜਿਹੜਾ ਵਾ ਉਹ ਜੁਦਾ ਨਹੀਂ ਕਰਨਾ। ਉਹਦਾ ਰੀਜ਼ਨ ਕੀ ਸੀ? ਉਹਦਾ ਕਾਰਨ ਇਹ ਸੀ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਨੇ ਤੁਹਾਡੇ ਉੱਤੇ ਹਮਲਾ ਕਰ ਦੇਣਾ, ਇਸ ਕਰਕੇ ਤੁਸੀਂ ਇੰਨੇ ਬੇਪਰਵਾਹ ਹੋ ਕੇ ਨਹੀਂ ਪੈਣਾ, ਇੰਨੇ ਲਾਪਰਵਾਹ ਹੋ ਕੇ ਨਹੀਂ ਪੈਣਾ ਵੀ ਤੁਹਾਡਾ ਸ਼ਾਸਤਰ ਤੁਹਾਡੇ ਨਾਲੋਂ ਵੱਖਰਾ ਹੋਵੇ, ਵੀ ਇਹਨੂੰ ਹਮੇਸ਼ਾ ਤੁਸੀਂ ਆਪਣੇ ਅੰਗ ਸੰਗ ਕੈਰੀ ਕਰਕੇ ਰੱਖਣਾ। ਇੱਦਾਂ ਹੀ ਜੇ ਉਹਨਾਂ ਨੇ ਇਸ਼ਨਾਨ ਪਾਣੀ ਵੀ ਕਰਨਾ ਤੇ ਉੱਥੇ ਵੀ ਉਹਨਾਂ ਨੇ ਇਹ ਗੱਲ ਆਖੀ ਵੀ ਜਦੋਂ ਤੁਸੀਂ ਆਪਣਾ ਈਵਨ ਕਸ਼ਹਿਰਾ ਵੀ ਜਦੋਂ ਚੇਂਜ ਕਰਨਾ ਤੇ ਇਸ ਗੱਲ ਦਾ ਬੜਾ ਖਿਆਲ ਰੱਖਣਾ, ਕੋਈ ਪਤਾ ਨਹੀਂ ਵੀ ਇੱਥੇ ਕਿਹੜਾ ਸਮਾਂ ਜਿਹੜਾ ਚੱਲ ਸਕਦਾ। ਹੋਇਆ ਕਿ ਉਹਨਾਂ ਚੀਜ਼ਾਂ ਨੂੰ ਚੁੱਕ ਕੇ ਉਦੋਂ ਹੀ ਬਹੁਤ ਸਾਰੀਆਂ ਮਰਿਆਦਾਵਾਂ ਸਾਡੇ ਵਿੱਚ ਪ੍ਰਚਲਿਤ ਵੀ ਹੋ ਚੁੱਕੀਆਂ ਸਨ। ਜਿਹੜਾ ਵੀ ਕੋਈ ਜਿਹੜਾ ਇਹਨਾਂ ਚੀਜ਼ਾਂ ਨੂੰ ਮੰਨਣ ਵਾਲਾ ਸੀ, ਕੋਈ ਕਿਸੇ ਨੇ ਬੜੀ ਸਖ਼ਤੀ ਦੇ ਨਾਲ ਉਹ ਮਰਿਆਦਾ ਜਿਹੜੀ ਹੈ ਆਪਣੇ ਡੇਰੇ ਵਿੱਚ ਲਾਗੂ ਕਰ ਦਿੱਤੀ ਵੀ ਸਿੱਖ ਨੇ ਕਦੀ ਵੀ ਆਪਣਾ ਜਿਹੜਾ ਸ਼ਸਤਰ ਆ ਉਹ ਤਨ ਤੋਂ ਜੁਦਾ ਜਿਹੜਾ ਹੈ ਉਹ ਨਹੀਂ ਕਰਨਾ, ਕਿਰਪਾਨ ਵੱਖਰੀ ਨਹੀਂ ਹੋਣੀ ਚਾਹੀਦੀ। ਫਿਰ ਇੱਦਾਂ ਉਹਨਾਂ ਸਮਿਆਂ ਦੇ ਵਿੱਚ ਬ੍ਰਾਹਮਣ ਆ ਜਾਂ ਨਿਰਮਲਿਆਂ ਦਾ ਪ੍ਰਭਾਵ ਗੁਰਦੁਆਰਿਆਂ ਦੇ ਉੱਤੇ ਪਿਆ, ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਦੇ ਕੋਲ ਸੀ, ਉਹਨਾਂ ਨੇ ਆਪਣੇ ਉੱਥੇ ਵੱਸਦੇ ਚੇਲੇ ਚਪਾਟਿਆਂ ਲਈ ਕਈ ਜਿਹੜੀਆਂ ਸੀ ਉਹ ਮਰਿਆਦਾ ਬਣਾ ਦਿੱਤੀਆਂ। ਮੈਂ ਇੱਕ ਇਗਜ਼ਾਮਪਲ ਤੁਹਾਨੂੰ ਹੋਰ ਦੇਵਾਂਗਾ, ਗੱਲ ਥੋੜ੍ਹੀ ਹੋਰ ਸਪਸ਼ਟ ਹੋਵੇਗੀ। ਜਿਹੜਾ ਹਜ਼ੂਰ ਸਾਹਿਬ ਆ ਨਾ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੇ ਗ੍ਰਸਤੀ ਬੰਦੇ ਨੂੰ ਨਹੀਂ ਸੀ ਲਾਇਆ ਜਾਂਦਾ ਕਦੀ ਵੀ। ਜਿਹੜਾ ਗ੍ਰਸਤੀ ਬੰਦਾ ਸੀ ਨਾ ਉਹਨੂੰ ਨਹੀਂ ਸੀ ਲਾਇਆ ਜਾਂਦਾ ਉੱਥੇ। ਅੱਜ ਵੀ ਮੇਰੇ ਖਿਆਲ ਨਾਲ ਜਿਹੜੀ ਸੇਵਾ ਕਰਦਾ ਉਹਦਾ ਆਨੰਦ ਕਾਰਜ ਜਿਹੜਾ ਵਿਆਹ ਵਾ ਉਹ ਨਹੀਂ ਹੁੰਦਾ, ਵਿਅੰਗਮ ਉਹਨੂੰ ਕਹਿੰਦੇ ਆ, ਠੀਕ ਹੈ ਜੀ। ਤੋ ਤੁਸੀਂ ਨਾਨਕ ਸਰੀਆਂ ਦੇ ਡੇਰਿਆਂ ਦੇ ਵਿੱਚ ਵੀ ਵੇਖੋਗੇ ਉੱਥੇ ਵੀ ਵਿਅੰਗਮ ਜਿਹੜੇ ਆ ਉਹ ਬੈਠੇ ਹੋਏ ਸੀ। ਜਾਣੀ ਕਿ ਉੱਥੋਂ ਦੀ ਇੱਕ ਥੋਟ ਇਹ ਬਣ ਗਿਆ ਵੀ ਇਹ ਜਿਹੜਾ ਬੰਦਾ ਵਿਆਹਿਆ ਜਾਂਦਾ ਉਹ ਅਪਵਿੱਤਰ ਹੁੰਦਾ, ਜਾਂ ਉਹਨੇ ਕੋਈ ਸ਼ਰਾਰਤਾਂ ਉੱਥੇ ਕੋਈ ਬੰਦਾ ਆਪਣੇ ਟੱਬਰ ਦੇ ਨਾਲ ਰਹਿੰਦਾ ਸੀ ਉਹਨੇ ਕੀਤੀਆਂ, ਤੇ ਉਹਨਾਂ ਨੇ ਮੰਨ ਲਓ ਇਹ ਕਮੇਟੀ ਨੇ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਜਿਹੜਾ ਹੈ ਉਹ ਗ੍ਰਸਤੀ ਬੰਦੇ ਨੂੰ ਆਪਾਂ ਇੱਥੇ ਜਿਹੜਾ ਹੈ ਹਜ਼ੂਰ ਸਾਹਿਬ ਦੇ ਵਿੱਚ ਕੋਈ ਗ੍ਰੰਥੀ ਜਾਂ ਉਹਦੀ ਅਹੁਦੇ ਆ ਜਿਹੜਾ ਉਹ ਦੇਣਾ ਹੀ ਨਹੀਂ। ਮੰਨ ਲਓ ਜਿਵੇਂ ਹੁਣ ਕਮੇਟੀ ਸਾਡੇ ਤੋਂ ਦੁਖੀ ਹੋਈ, ਕਹਿ ਦੇ ਵੀ ਅੱਜ ਤੋਂ ਬਾਅਦ ਜਿਹੜਾ ਹੈ ਉਹ ਗ੍ਰੰਥੀਆਂ ਨੂੰ ਇੱਥੇ ਇੱਦਾਂ ਨਹੀਂ ਆਪਾਂ ਕਰਨਾ। ਤੋ ਉਹਨਾਂ ਨੇ ਉਹ ਉਹਨਾਂ ਦੀ ਮਰਿਆਦਾ ਬਣ ਗਈ ਵੀ ਉਸ ਬੋਰਡ ਦੇ ਵਿੱਚ ਇਹ ਮਤਾ ਪੈ ਗਿਆ ਵੀ ਜਿਹੜਾ ਵੀ ਬੰਦਾ ਇੱਥੇ ਹਜ਼ੂਰ ਸਾਹਿਬ ਤਖ਼ਤ ਉੱਤੇ ਸੇਵਾ ਕਰੂਗਾ ਉਹ ਵਿਅੰਗਮ ਹੋਊਗਾ, ਵੀ ਉਹਦਾ ਪਰਿਵਾਰ ਟੱਬਰ ਜਿਹੜਾ ਵਾ ਉਹਦੇ ਨਾਲ ਨਹੀਂ ਹੋਣਾ ਚਾਹੀਦਾ, ਬਿਲਕੁਲ ਉਹ ਵਿਆਹਿਆ ਨਹੀਂ ਹੋਣਾ ਚਾਹੀਦਾ। ਹੁਣ ਇੱਦਾਂ ਵੰਨ ਸਵੰਨੀਆਂ ਜਦੋਂ ਚੀਜ਼ਾਂ ਬਣ ਗਈਆਂ, ਕੁਝ ਡੇਰਿਆਂ ਦੀਆਂ ਆਪਣੀਆਂ ਮਰਿਆਦਾ ਬਣ ਗਈਆਂ, ਟਕਸਾਲਾਂ ਦੀਆਂ, ਮੰਨ ਲਓ ਜਿੱਥੇ ਕੋਈ ਚਾਰ ਬਿੰਦੇ ਬੈਠ ਕੇ ਗੁਰਬਾਣੀ ਦੀ ਸੰਥਿਆ ਕਰਦੇ ਸੀ, ਉਹਨਾਂ ਨੇ ਡੇਰੇ ਦਾ ਸਵੇਰੇ ਉੱਠਣ ਦੀ ਆਪਣੀ ਬਣਾ ਲਈ। ਤੋ ਵੰਨ ਸਵੰਨੀਆਂ ਮਰਿਆਦਾਵਾਂ ਦੇ ਵਿੱਚ ਜਿਹੜੀ ਇੱਕੋ ਮਰਿਆਦਾ ਸਾਡੇ ਸਾਹਮਣੇ ਅੱਜ ਉੱਭਰ ਕੇ ਆਈ ਆ, ਜਿਹੜੀ ਤਕਰੀਬਨ 1920 ਤੋਂ ਬਣਨੀ ਸ਼ੁਰੂ ਹੋਈ ਤੇ 1945 ਤੱਕ ਸਮਾਂ ਲਾ ਕੇ ਬਣੀ, ਉਹ ਅਖੀਰ ਤੇ ਇੱਕ ਬਣੀ ਜਿਹੜੀ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੀ ਆ। ਤੋ ਡੇਰਿਆਂ ਦੀਆਂ ਆਪਣੀਆਂ ਮਰਿਆਦਾ ਵਾ, ਤੇ ਹੁਣ ਜਿਹੜਾ ਉਸ ਡੇਰੇ ਦੇ ਵਿੱਚੋਂ ਪੜਿਆ, ਮੈਂ ਨਹੀਂ ਕਹਿੰਦਾ ਹੁਣ ਮੰਨ ਲਓ ਆ ਇਹ ਆਪਣੀ ਇੱਕ ਸੰਸਥਾ ਵਾ ਸਿੰਘ ਸਭਾ, ਇੱਕ ਆਪਣੀ ਸੰਸਥਾ, ਇਹਦੀ ਕੁਝ ਆਪਣੀ ਮਰਿਆਦਾ ਵਾ, ਇੰਟਰਨਲੀ ਉਹਨੂੰ ਤੁਸੀਂ ਕਹਿ ਸਕਦੇ ਹੋ। ਇੰਟਰਨਲੀ ਮਰਿਆਦਾ ਕੀ ਹੋ ਸਕਦੀ ਆ ਵੀ ਜਿਹੜਾ ਗ੍ਰੰਥੀ ਸਿੰਘ ਆ ਉਹਨੇ ਸਿਰ 'ਤੇ ਦਸਤਾਰ ਬੰਨ੍ਹ ਕੇ ਰੱਖਣੀ। ਮਤਲਬ ਕੀ ਹੈ, ਇੱਕ ਸਿੰਘ ਸਭਾ ਔਰਗਨਾਈਜੇਸ਼ਨ ਦੀ ਇੱਕ ਆਪਣੀ ਇੰਟਰਨਲੀ ਮਰਿਆਦਾ ਵਾ, ਉਹਨੇ ਕੁੜਤਾ ਪਜਾਮਾ ਪਾ ਕੇ ਰੱਖਣਾ, ਉਹਨੇ ਸਿਰ ਉੱਤੇ ਇਸ ਕਲਰ ਦੀ ਪੱਗ ਬੰਨਣੀ ਜਾਂ ਇਹਦੀ ਬੰਨਣੀ ਆ, ਇਹ ਇਹਦੀ ਆਪਣੀ ਹੋ ਸਕਦੀ। ਪਰ ਇਸ ਗੁਰਦੁਆਰੇ ਦੀ ਮਰਿਆਦਾ ਨੂੰ ਜੇ ਗੁਰਦੁਆਰਾ ਆਖੂਗਾ ਆਪਾਂ ਪੂਰੇ ਪੰਥ ਦੇ ਉੱਤੇ ਇੰਪਲੀਮੈਂਟ ਕਰਨਾ, ਤੇ ਉਹਨੂੰ ਕਦੀ ਵੀ ਮੰਨਿਆ ਨਹੀਂ ਜਾ ਸਕਦਾ। ਬਿਲਕੁਲ ਇਸੇ ਤਰੀਕੇ ਨਾਲ ਕੁਝ ਮਰਿਆਦਾ ਡੇਰਿਆਂ ਦੀਆਂ ਆਪਣੀਆਂ ਸੀ, ਜਿਨ੍ਹਾਂ ਨੂੰ ਉਹਨਾਂ ਨੇ ਯਤਨ ਕੀਤਾ ਵੀ ਆਪਣੇ ਪ੍ਰਭਾਵ ਦੇ ਦੁਆਰਾ ਆਪਾਂ ਪੂਰੇ ਦੇ ਪੂਰੇ ਪੰਥ ਦੇ ਉੱਤੇ ਇੰਪਲੀਮੈਂਟ ਕਰੀਏ। ਉੱਥੇ ਜਾ ਕੇ ਫਿਰ ਕਲੇਸ਼ ਜਿਹੜਾ ਉਹ ਖੜਾ ਹੋ ਜਾਂਦਾ। ਮੰਨ ਲਓ ਬਾਣੀਆਂ ਦਾ ਮੁੱਦਾ ਹੀ ਹੈ ਵੀ ਕੋਈ ਕਹਿੰਦਾ ਸਵੇਰੇ 5 ਬਾਣੀਆਂ ਪੜ੍ਹਨੀਆਂ, ਕੋਈ ਕਹਿੰਦਾ ਸਵੇਰੇ 3 ਪੜ੍ਹਨੀਆਂ। ਉਹ ਮਸਲਾ ਇੱਥੇ ਕ੍ਰੀਏਟ ਹੁੰਦਾ ਵਾ, ਗੱਲ 5-7 ਜਾਂ 10 ਬਾਣੀਆਂ ਪੜ੍ਹਨ ਦੀ ਨਹੀਂ ਆ, ਗੱਲ ਇਹ ਵੀ ਜਿਹੜੀ ਤੁਹਾਡੀ ਪਰਸਨਲ ਆ, ਤੁਸੀਂ ਇੱਕ ਆਪਣੇ ਘਰ ਦੀ ਜਿਹੜੀ ਬਣਾਈ ਹੋਈ ਆ ਉਹਨੂੰ ਤੁਸੀਂ ਸਮੁੱਚੇ ਪੰਥ ਦੇ ਉੱਤੇ ਜਦੋਂ ਲਾਗੂ ਕਰਦੇ ਹੋ, ਉਹ ਕਲੇਸ਼ ਜਿਹੜੇ ਨੇ ਉਦੋਂ ਖੜੇ ਹੋ ਸਕਦੇ। ਹੁਣ ਸਵਾਲ ਇੱਥੇ ਇਹ ਸੀ ਵੀ ਕਿਵੇਂ ਅਸੀਂ ਇਹ ਮਤਲਬ ਝਗੜੇ ਖਤਮ ਹੋ ਸਕਦੇ ਆ, ਝਗੜੇ ਤੇ ਖਤਮ ਹੀ ਨੇ, ਝਗੜਾ ਤੇ ਹੈ ਹੀ ਕੋਈ ਨਹੀਂ। ਆਪਾਂ ਸਾਰੇ ਜਾਣੇ ਪੰਥਕ ਤੌਰ ਤੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਫੋਲੋ ਕਰ ਲਈਏ ਤੇ ਮੈਨੂੰ ਦੱਸੋ ਝਗੜਾ ਹੈ ਕਿਹੜਾ? ਝਗੜਾ ਤੇ ਕੋਈ ਵੀ ਨਹੀਂ ਹੈ। ਝਗੜਾ ਉੱਥੇ ਜਾ ਕੇ ਪੈਦਾ ਹੁੰਦਾ ਵੀ ਮੈਂ ਮੰਨ ਲਓ ਕਿਸੇ ਡੇਰੇ ਦੇ ਵਿੱਚੋਂ ਪੜ੍ਹ ਕੇ ਆਇਆ ਤੇ ਉੱਥੇ ਜਿਹੜੀ ਮਰਿਆਦਾ ਲਾਗੂ ਆ ਤੇ ਮੈਂ ਉਸ ਮਰਿਆਦਾ ਨੂੰ ਸਿੰਘ ਸਭਾ ਦੇ ਵਿੱਚ ਜਾਂ ਆਲੇ ਦੁਆਲੇ ਵਿੱਚ ਇੰਪਲੀਮੈਂਟ ਕਰਨਾ ਚਾਹੁੰਦਾ, ਜਿਹੜੀ ਕਿ ਪੋਸੀਬਿਲਟੀ ਨਹੀਂ ਹੋ ਸਕਦੀ। ਤੋ ਇੱਥੇ ਸਾਰਾ ਜਿਹੜਾ ਹੈ ਉਹ ਲੜਾਈ ਦਾ ਜਿਹੜਾ ਮੂਲ ਆ। ਹੁਣ ਮੈਂ ਇੱਕ ਬੇਨਤੀ ਹੋਰ ਕਰਦੇ ਹਾਂ, ਪਿੱਛੇ ਜੇ ਨਾ ਇੱਕ ਜਿਹੜੇ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਰਾਗਮਾਲਾ ਨਹੀਂ ਪੜ੍ਹੀ ਜਾਂਦੀ, ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਵੇ, ਅਕਾਲ ਤਖ਼ਤ ਸਾਹਿਬ ਉੱਤੇ ਪਹਿਲਾਂ ਰਾਗਮਾਲਾ ਪੜ੍ਹੀ ਨਹੀਂ ਸੀ ਜਾਂਦੀ। ਅਤੇ ਆਪਣੇ ਇੱਥੇ ਗਿਆਨੀ ਜੀ ਮੈਨੂੰ ਗੱਲ ਦੱਸਣ, ਉਹ ਅਮੈਰੀਕਾ 'ਚ ਕਥਾ ਕਰਨ ਗਏ, ਗਿਆਨੀ ਵਰਿੰਦਰ ਸਿੰਘ ਮੈਨੂੰ ਦੱਸੇ, ਉੱਥੇ ਨਾ ਕੋਈ ਟਕਸਾਲ ਦਾ ਸਿੰਘ ਸੀ, ਚਲੋ, ਅਤੇ ਉਹ ਕਹਿੰਦੇ ਉਹਨੇ ਉਹਨੂੰ ਦੱਸਿਆ ਵੀ ਅਸੀਂ ਫਿਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੀ ਆ ਰਾਗਮਾਲਾ ਪੜ੍ਹਨੀ ਸ਼ੁਰੂ ਕਿਵੇਂ ਕਰਾਈ, ਮਤਲਬ ਪਹਿਲਾਂ ਪੜ੍ਹੀ ਨਹੀਂ ਸੀ ਜਾਂਦੀ ਪਰ ਉਹ ਪੜ੍ਹਨੀ ਸ਼ੁਰੂ ਕਿਵੇਂ ਕਰਾਈ। ਹੁਣ ਤੁਸੀਂ ਵੇਖੋ ਨਾ ਸਕੀਮ ਕੀ ਲੱਭੀ। ਸਕੀਮ ਇਹ ਲੱਭੀ ਵੀ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿੰਨੇ ਅਖੰਡ ਪਾਠ ਬੁੱਕ ਹੋਣਗੇ ਉਹ ਆਪਾਂ ਕਿਸੇ ਹੋਰ ਦੇ ਨਹੀਂ ਹੋਣ ਦੇਣੇ, ਸਾਰੇ ਹੀ ਆਪਾਂ ਕਰਨੇ ਆ। ਸਮਝੀ ਬੇਨਤੀ ਨੂੰ? ਵੀ ਸਾਰੇ ਹੀ ਆਪਾਂ ਕਰਨੇ, ਤੇ ਜਦੋਂ ਭੋਗ ਵਾਲੀ ਡਿਊਟੀ ਆਊਗੀ ਉੱਥੇ ਆਪਾਂ ਬਹਿਣਾ। ਸਮਝ ਲੱਗੀ ਗੱਲ? ਵੀ ਇੱਕ ਅਖੰਡ ਪਾਠ ਦਾ ਭੋਗ ਪਾਇਆ, ਡਿਊਟੀ ਆਪਣੀ ਆ, ਉੱਥੇ ਆਪਾਂ ਰਾਗਵਾਲਾ ਨਾਲ ਪੜ੍ਹ ਦੇਣੀ ਆ, ਦੂਜੇ ਦਾ ਪਾਇਆ ਦੂਜੇ, ਇੱਦਾਂ ਕਰਕੇ ਉਹਨੂੰ ਕੀ ਬਣਾ ਦਿੱਤਾ ਗਿਆ, ਇੱਕ ਮਰਿਆਦਾ ਬਣਾ ਦਿੱਤਾ ਗਿਆ। ਤੇ ਅੱਜ ਤੁਸੀਂ ਹਵਾਲਾ ਦੇ ਕੇ ਵੇਖ ਲਓ ਤੇ ਉਹ ਕਹਿਣਗੇ ਵੇਖੋ ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਰਾਗਮਾਲਾ ਪੜ੍ਹੀ ਜਾਂਦੀ ਆ ਤੇ ਇੱਥੇ ਕਿਉਂ ਨਹੀਂ ਪੜ੍ਹੀ ਜਾਂਦੀ? ਸਮਝ ਲੱਗੀ? ਉਹ ਮਰਿਆਦਾ ਸ਼ੁਰੂ ਕਿਵੇਂ ਕਰਾਈ? ਇੱਕ ਸ਼ਰਾਰਤ ਰਾਹੀਂ ਉਸ ਚੀਜ਼ ਨੂੰ ਸ਼ੁਰੂ ਕਰਾ ਦਿੱਤਾ ਗਿਆ। ਹਾਲਾਂਕਿ ਕੋਈ ਸਮਾਂ ਸੀ ਜਦੋਂ ਭਾਈ ਵੀਰ ਸਿੰਘ ਵਰਗੇ ਵੀ ਰਾਗਮਾਲਾ ਦੇ ਖਿਲਾਫ਼ ਸੀ, ਕੋਈ ਸਮਾਂ ਸੀ ਜਦੋਂ ਆਪਾਂ ਸਿੱਖ ਰਹਿਤ ਮਰਿਆਦਾ 'ਚ ਉਹਨਾਂ ਨੇ ਇਸ ਝਗੜੇ ਨੂੰ ਜਿਵੇਂ ਗਿਆਨੀ ਜੀ ਕਹਿ ਕੇ ਨਿਬੇੜ ਕੇ ਕਿਹਾ ਵੀ ਜਿੱਥੇ ਪੜ੍ਹੀ ਜਾਂਦੀ ਪੜ੍ਹ ਲਓ, ਜਿੱਥੇ ਨਹੀਂ ਪੜ੍ਹੀ ਜਾਂਦੀ ਝਗੜਾ ਨਾ ਖੜਾ ਕਰੋ। ਤੋ ਇੱਦਾਂ ਕਈ ਵਾਰ ਮਰਿਆਦਾ ਕੁਝ ਲਾਗੂ ਕਰਵਾਈਆਂ ਜਾਂਦੀਆਂ ਵਾ। ਤੋ ਸਾਡੇ ਲਈ ਇੱਕੋ ਹੀ ਚੀਜ਼ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਬਾਹਰ ਕਾਊਂਟਰ ਤੇ ਪਈ ਹੈ, ਜਾਣ ਲੱਗੇ ਲੈ ਕੇ ਜਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਖਰੀ ਸਵਾਲ, ਹਾਂ ਇਹਦੇ ਤੇ ਚਲੋ ਭਾਈ ਸਾਹਿਬ ਜੇ ਕੁਝ ਕਹਿਣਾ ਚਾਹੁੰਦੇ ਤਾਂ।
3: ਵਾਹਿਗੁਰੂ ਜੀ, ਇੱਕ ਬੇਨਤੀ ਹੈ ਵੀ ਜਿਵੇਂ ਭਾਈ ਸਾਹਿਬ ਨੇ ਆਖਰੀ ਹਵਾਲਾ ਦਿੱਤਾ ਵੀ ਜਿਨ੍ਹਾਂ ਨੇ ਜਿੱਦਾਂ ਦੀ ਸੋਚ ਹੈ ਉਹ ਬਹੁਤ ਉੱਦਮ ਕਰ ਰਹੇ ਨੇ ਤੇ ਬੜੇ ਐਕਟਿਵ ਨੇ। ਜਿਹੜੀ ਥਾਂ ਤੋਂ ਸਾਡੀ ਇਹ ਭਾਵੇਂ ਭਾਈ ਗਿਆਨੀ ਦੇਵ ਸਿੰਘ ਨੂੰ ਦੇਖ ਲਓ, ਦੋ ਜੀ ਸੀਗੇ, ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਗਿਆਨੀ ਦੇਵ ਸਿੰਘ, ਜਾਂ ਸਿੰਘ ਸਭਾ ਲਹਿਰ ਸ਼ੁਰੂ ਹੁੰਦੀ ਹੈ, ਮੈਨੂੰ ਲੱਗਦਾ ਵੀ ਅਸੀਂ ਬਹੁਤ ਵੇਸਲੇ ਹੋ ਗਏ। ਅੱਜ ਵੀ ਕਿਤੇ ਵੀ ਸੰਪਰਦਾ ਲਾ ਲਓ ਜਾਂ ਕਿਤੇ ਵੀ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜੋ ਕਿ ਜੇ ਉਹਦਾ ਵਿਚਾਰ ਹੋਣ ਲੱਗ ਜਾਏ ਤੇ ਸਾਰਾ ਕੁਝ ਆਪੇ ਜੁੜੀ ਜਾਣਾ, ਯਾਨੀ ਕਿ ਜੋ ਹੋਣਾ ਚਾਹੀਦਾ ਉਹ ਅਸੀਂ ਕਰ ਨਹੀਂ ਰਹੇ। ਤੇ ਜਿਹੜਾ ਸੰਵਾਦ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤਾ ਸੀਗਾ ਸਿੱਖ ਆਪ ਹੀ ਛੱਡ ਗਿਆ। ਸਭ ਜਗ ਹਾਰਾ ਸੋ ਜੀਣੇ ਗੁਰ ਸ਼ਬਦ ਵਿਚਾਰ, ਮਹਾਰਾਜ ਕਹਿੰਦੇ ਹਾਰਾਂਗੇ ਫਿਰ ਤੇ ਹਾਰਾਂਗੇ ਤੇ ਹਾਰ ਰਹੇ ਹਾਂ ਅਸੀਂ ਤੇ ਹਾਰਦੇ ਰਵਾਂਗੇ, ਕਿਉਂਕਿ ਗੁਰੂ ਕਾ ਸ਼ਬਦ ਵਿਚਾਰ ਜੋ ਹੈ ਉਹ ਉੱਤਮ ਹੈ। ਗੁਰੂ ਪਿਆਰੇ, ਕੀਰਤਨ ਤੇ ਵਿਚਾਰ ਇੱਕੋ ਚੀਜ਼ ਹੈ, ਸ਼ਬਦ ਵਿਚਾਰ ਬਹੁਤ ਜ਼ਿਆਦਾ ਜ਼ਰੂਰੀ ਹੈ, ਸੰਵਾਦ ਬਹੁਤ ਜ਼ਰੂਰੀ ਹੈ। ਯਾਨੀ ਕਿ ਸਾਡੀ ਜਿਹੜੀ ਫਿਰ ਉਹੀ ਗੱਲ ਹੈ ਵੀ ਸੁਧਾਰ ਕੀ ਹੈ, ਸੁਧਾਰ ਇਹੀ ਹੈ ਵੀ ਜਿਵੇਂ ਭਾਈ ਸਾਹਿਬ ਕਹਿ ਗਏ ਵੀ ਫਿਰ ਜਦੋਂ ਸ਼ੁਰੂ ਕਰਦੇ ਹਾਂ ਅਸੀਂ ਇੰਸਟੀਟਿਊਸ਼ਨ, ਅਸੀਂ ਕਰਦੇ ਇੱਦਾਂ ਹੀ ਹਾਂ ਪਰ ਫਿਰ ਮਾਇਆ ਦੇ ਪ੍ਰਭਾਵ ਦੇ ਵਿੱਚ ਉਦਾਸ ਨਹੀਂ ਰਹਿੰਦੇ, फिर वो शुरू हो जाता है जो प्रचलित है, जो प्रचलित है फिर तो गुरु नानक देव समय से भी बहुत चीजा प्रचलित सी, फिर तो बहुत तरीके दे नाल असी भाई लालो का घर बंद रखते तो फिर किधर चल जाते मलिक भागो दे, तो उही हो रहा साढ़े अज कोरियोग्राफी हो रही है कीर्तन के नाम से। ये सारिया चीज़ा असं आप ही कर रहे हैं क्योंकि सानू पॉपुलैरिटी एक स्कीम चलेगी, भावें ये जिन्ने जी बैठे हैं मैं कहना भी ये बहुत बधाई है जिन्ने जी बैठे ने इस संवाद के विच ने विचार के विच ने, तो जाके होमवर्क करना। ये क्वेश्चन भी बहुत जरूरी है भी असी गुरु साहब को होमवर्क लैके जा रहे हैं कि नहीं लैके जा रहे, साड़ी शब्दावली ते पैरा होना उदे ते क्रिया होनी कर्म करना विचार होना विच आचार दे विच आना, विचार है नहीं है भी जिहड़ा हुण असी शुरू ये शुरुआत हो सकती है पर विचार हले खत्म नहीं है, विचार क्रिया है विचार रुकेगा नहीं, विचार की शुरुआत है विचार रुक नहीं सकता, विचार जो तक बीज बीजिया नहीं जाएगा दरख्त नहीं बन जाएगा उदों तक विचार दे फुल फल नहीं लगेंगे, नहीं तो असी सिंबल दरख्त की तरह बनी जा रहे हैं, सारिया गल्लां करी जा रहे हैं पर उच्चे भी हो गए हैं कोई कोई बात नहीं बन रही, मैं इन्नी बेनती करा।
1: हाँ जी आखिरी क्वेश्चन है मैं थोड़ा जहा स्पष्ट जहा नहीं होंगे भाई साहब जी, लास्ट सवाल आ खालसा राज गुरमत ये मोहरे क्वेश्चन मार्क है, इनू तुसी किस परस्पेक्टिव दे नाल लेना हुण क्योंकि स्पेसीफाई नहीं किया। हाँ जी
0: हाँ जी जिहड़ा खालसा राज दा संविधान होया हैगा ना वह गुरमत है, मेरे गल ख्याल गल समझ आ गई होगी है ना भी जिहड़ा खालसा राज जिस तरह हुण कनेडा राज है इहदा संविधान जिहड़ा वा इस तरीके जिहदे मुताबिक चल रहा है, इत्थे निजम चल रहे ने सिस्टम चल रहे ने जिस तरह आप इंडिया होंगे सी खब्बे पासे चलते सी इत्थे सज्जे पासे चलते आ है ना, उत्थे तो जिहड़े कानून हुंदे ने संविधान दे मुताबिक सेम ही चीज़ है खालसा राज उहदा जिहड़ा संविधान है वह गुरमत है, तो गुरमत की है गुरबाणी का ज्ञान, ये दोनों चीज़ा कट्ठिया ही ने, ता ही तो आप पढ़ते राज करेगा खालसा और गुरु साहब के सामने खड़े होके गल कहने आप, असल में की है कि खालसा मैं पहला बेनती की थी, पंथ तो खालसा ये दो लफज जड़े ने ना ये साढ़े चो बड़े तरीके नाल साइड दे किते जा रहे हैं, पिछे जे ना दिल्ली सेंटर गौरमेंट ने मनाया गुरु तेग बहादुर साहब जी की शताब्दी, उत्थे इंडियन गौरमेंट के जेडे डिफेंस मिनिस्टर ने राजनाथ सिंह मैं लाइव टीवी ते देख रहा सी, उन्होंने जो स्पीच का टाइम आया ना तो हूँ सुभाविक है कोई भी लीडर हो जिन्हों के भी प्रोग्राम जाएगा उन्होंने उन्हें बोली थोड़ी जी बोलनी होंगी है, हूँ उत्थे पता भी सारे सामने तो सिख बैठे हुए है तो फतेह बुलानी सी वो की कहिंदा वाहिगुरु जी की फतेह, वाहिगुरु जी की फतेह, वाहिगुरु जी का खालसा लफज नहीं बोलिया, नाल जिहड़े पिछे खड़े सी उन्होंने फिर उच्ची सारी बोलिया वाहिगुरु जी का खालसा, तो वो फिर कहिंदा हाँ हाँ वाहिगुरु जी की फतेह, समझ गए गल नूं भी खालसा सानूं मंजूर नहीं है असीं फतेह की गल करांगे। मैं एक उन्हां दी क्लिप होर वेखी कितने ना आर्मी दे अपने सिख रेजिमेंट होगी उत्थे डिफेंस मिनिस्टर चले गया राजनाथ सिंह, उन्होंने कहिंदा जी जकारा बोलो शायद तुहाडे चों कईआं ने देखी होवे, उहना जिहड़ा सिख फौजी सी उह कहिंदा वाहिगुरु जी का खालसा वाहिगुरु जी की फतह, कहिंदा नहीं दूजा जकारा बोलो, जदों उहने बोलिया ना बोले सोनियाल फिर बाह खड़ी करके कहिंदा सत श्री अकाल, ਇੱਥੋਂ ਸਮਝੋ ਤੁਸੀਂ ਕਿਉਂਕਿ ਉਹ ਜਦੋਂ ਖਾਲਸਾ ਸ਼ਬਦ ਵਰਤਿਆ ਜਾਂਦਾ ਨਾ ਉਹਨਾਂ ਨੂੰ ਇੰਝ ਹੈ ਕਿ ਇਹ ਰਾਜ ਦੀ ਗੱਲ ਇਹ ਸਾਡੇ ਸ਼ਰੀਕ ਆ ਸਾਹਮਣੇ ਸਾਡੇ ਆ ਗਏ। ਫਿਰ ਮੈਂ ਬੇਨਤੀ ਕਰਾਂ ਖਾਲਸਾ ਰਾਜ ਅਸਲ ਦੇ ਵਿੱਚ ਖਾਲਸਾ ਰਾਜ ਦਾ ਜਿਹੜਾ ਸਿਸਟਮ ਹੈ ਜਿਹੜੀ ਉਹਦੇ ਕਾਨੂੰਨ ਹੈ ਉਹ ਗੁਰਮਤ ਹੈ ਗੁਰਬਾਣੀ ਦਾ ਗਿਆਨ, ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਪੰਕਤੀ ਜਿਹੜੀ ਆਪਾਂ ਬੇਸ਼ੱਕ ਭਾਵੇਂ ਖਾਲਸਾ ਪੰਥ ਦੀ ਜਦੋਂ ਗੱਲ ਚੱਲਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 1999 ਵਾਲੇ ਉਸ ਇਤਿਹਾਸ ਦੇ ਅੰਗ ਨਾਲ ਜੁੜਦੀ ਹੈ, ਪਰ ਭਗਤ ਕਬੀਰ ਜੀ ਨੇ ਵੀ ਇਹ ਗੱਲ ਕਹੀ ਸੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਣੇ, ਇਸ ਕਰਕੇ ਖਾਲਸਾ ਰਾਜ ਦੇ ਗੁਰਮਤ ਇਕੱਠੇ ਨੇ। ਹਾਂਜੀ ਸੋ ਭੁੱਲ ਚੁੱਕ ਦੀ ਮਾਫ਼ੀ ਦੇਣੀ ਜੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਵੀਰਾਂ ਦਾ, ਗਿਆਨੀ ਸ਼ਬਦੇਕ ਸਿੰਘ ਜੀ, ਗਿਆਨੀ ਗੁਰਸ਼ਰਨ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ, ਉਪਰੰਤ ਜੋ ਆਪ ਜੀ ਨੇ ਸਵਾਲ ਕੀਤੇ, ਆਪ ਜੀ ਦਾ ਵੀ ਧੰਨਵਾਦ ਹੈ, ਜੋ ਆਪ ਜੀ ਦੀ ਜਗਿਆਸਾ, ਜੋ ਆਪ ਜੀ ਦੇ ਮਨ ਦੇ ਵਿੱਚ ਸਵਾਲ ਪੈਦਾ ਹੋਏ ਤੁਸੀਂ ਉਹ ਲਿਖ ਕੇ ਦਿੱਤੇ, ਔਰ ਯਥਾ ਸ਼ਕਤ ਵੀਰਾਂ ਨੇ ਆਪ ਜੀ ਨੂੰ ਜਵਾਬ ਦਿੱਤੇ ਹਨ। ਆਸ ਹੈ ਕਿ ਆਪ ਜੀ ਨੇ ਜਵਾਬ ਦੇ ਨਾਲ ਸੈਟਿਸਫਾਈ ਹੋਏ ਹੋਵੋਗੇ। ਇੱਕ ਗੱਲ ਜਿਹੜੀ ਮੈਂ ਇੱਥੇ ਮਹਿਸੂਸ ਕਰ ਰਿਹਾ ਸੀ ਕਿ ਭਾਈ ਸਾਹਿਬ ਸਾਰੇ ਇਹ ਕਹਿ ਰਹੇ ਸਨ ਕਿ ਸਮਾਂ ਸੀਮਤ ਹੈ। ਮੈਨੂੰ ਲੱਗਦਾ ਹੈ ਕਿ ਅਗਲਾ ਟਾਈਮ ਜਿਹੜਾ ਜੇ ਸੈਮੀਨਾਰ ਰੱਖਿਆ ਤਾਂ 3 ਘੰਟੇ ਦਾ, 2 ਘੰਟੇ ਦੀ ਬਜਾਏ 3 ਘੰਟੇ ਦਾ ਕੀਤਾ ਜਾਵੇ, ਤਾਂ ਕਿ ਥੋੜ੍ਹਾ ਜਿਹਾ ਟਾਈਮ ਬੁਲਾਰਿਆਂ ਵਾਸਤੇ ਵੀ ਹੋਵੇ ਅਤੇ ਕੁਸ਼ਚਨ ਆਂਸਰ ਵੀ ਬਿਹਤਰ ਹੋਣ। ਸੋ ਯਤਨ ਕਰਾਂਗੇ, ਪਰ ਉਹਦੇ ਲਈ ਸੰਗਤਾਂ ਦੇ ਸਹਿਯੋਗ ਦੀ ਲੋੜ ਬਹੁਤ ਹੈ, ਕਿਉਂਕਿ ਸੰਗਤਾਂ ਆਉਣਗੀਆਂ ਤਾਂ ਹੀ 3 ਘੰਟੇ ਦਾ ਸਮਾਂ ਕੀਤਾ ਜਾ ਸਕੇਗਾ। ਸੋ ਆਪ ਸੰਗਤਾਂ ਨੇ, ਵੀਰਾਂ ਭੈਣਾਂ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਤੁਹਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਗੇ, ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

والله.

ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਗੁਰਸੰਗਤਾਂਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ। ਸਾਡੇ ਤੋਂ ਪਹਿਲਾਂ ਸੈਮੀਨਾਰ ਹੋਇਆ, ਇਹ ਵੀ ਤੁਸੀਂ ਸ਼ਮੂਲੀਅਤ ਕੀਤੀ ਹੈ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਸਤਿਗੁਰ ਤੇ ਰੱਖ ਭਰੋਸਾ ਜਿੰਦੇ ਕਿਉਂ ਡੋਲਦੀ। ਜਿਹੜਾ ਗੁਰਸਿੱਖ ਹੁੰਦਾ ਹੈ ਉਹਦਾ ਜਿਹੜਾ ਭਰੋਸਾ ਹੈ ਅਤੇ ਵਿਸ਼ਵਾਸ ਹੈ ਗੁਰੂ ਸਾਹਿਬ ਦੇ ਉੱਪਰ ਹੀ ਵਿਸ਼ਵਾਸ ਹੈ। ਦੇਖੋ ਗੁਰੂ ਸਾਹਿਬ ਸਾਡੇ ਉੱਤੇ ਪਰ ਉਪਕਾਰ ਕਰਦੇ। ਜੇ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕੋਈ ਹੈਲਪ ਕਰਦੇ ਹਾਂ, ਉਹ ਹੁੰਦਾ ਉਪਕਾਰ। ਕਿਉਂਕਿ ਜ਼ਿੰਦਗੀ ਵਿੱਚ ਅਸੀਂ ਵਿਚਰਦੇ ਹਾਂ, ਸਾਡੀਆਂ ਰਿਸ਼ਤੇਦਾਰੀਆਂ ਹਨ, ਸੱਜਣ ਮਿੱਤਰ ਦੋਸਤ ਹੈ, ਕੋਈ ਲੋੜ ਪਈ ਜਾਂਦੀ ਹੈ ਅਤੇ ਉਹ ਮਦਦ ਕਰਦਾ, ਉਹਨੂੰ ਕਹਿੰਦੇ ਵੀ ਇਹ ਮੈਂ ਤੇਰੇ 'ਤੇ ਉਪਕਾਰ ਕੀਤਾ ਹੈ। ਉਹ ਜੋ ਗੁਰੂ ਸਾਹਿਬ ਹੈ ਸਾਡੇ 'ਤੇ ਪਰ ਉਪਕਾਰ ਕਰਦੇ, ਗੁਰੂ ਦੀ ਹੀ ਬਖਸ਼ਿਸ਼ ਹੈ, ਇਨਹੀਂ ਕੀ ਕਿਰਪਾ ਸੇ ਸਜੇ ਹਮ ਹੈ। ਜਿਹੜੇ ਗੁਰਸਿੱਖ ਹੈ ਉਹਦਾ ਕੋਈ ਵਜੂਦ ਨਹੀਂ ਹੈ ਬਿਨਾਂ ਗੁਰੂ ਤੋਂ। ਗੁਰੂ ਨੇ ਕਿਰਪਾ ਕਰਨੀ ਹੈ ਸਾਡੇ 'ਤੇ। ਗੁਰਬਾਣੀ ਕਹਿੰਦੀ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਗੁਰੂ ਤੋਂ ਬਿਨਾਂ ਸਿੱਖ ਦਾ ਜੀਵਨ ਧਰਗ ਹੈ। ਬਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਿਆ ਦੇ ਨਦੀ ਦੇ ਕੰਢੇ ਕੰਢੇ ਤੁਰੇ ਜਾ ਰਹੇ ਆ। ਗੁਰੂ ਸਾਹਿਬ ਦੇ ਆਏ ਹੱਥਾਂ ਦੇ ਵਿੱਚ ਇੱਕ ਛੋਟਾ ਜਿਹਾ ਪੱਥਰ ਹੈ, ਛੋਟੀ ਜਿਹੀ ਵੱਟੀ ਹੈ ਪੱਥਰ ਦੀ। ਮਹਾਰਾਜ ਕਿਤੇ ਐਂ ਉੱਪਰ ਨੂੰ ਕਰਦੇ, ਕਿਤੇ ਥੱਲੇ ਨੂੰ ਕਰਦੇ ਹੈ। ਨਾਲ ਭਾਈ ਨੰਦ ਲਾਲ ਜੀ ਵਰਗੇ ਆ, ਹੋਰ ਵੀ ਸੇਵਕ ਹਨ ਨਾਲ ਗੁਰੂ ਸਾਹਿਬ ਦੇ ਸਿੰਘ ਹੈ। ਮਹਾਰਾਜ ਐਂ ਤੁਰੇ ਜਾਂਦੇ ਹੈ ਅਤੇ ਮੌਜ ਹੈ ਸਤਿਗੁਰਾਂ ਦੀ। ਉਦੋਂ ਬਾਅਦ ਬਾਜਾਂ ਵਾਲੇ ਸਤਿਗੁਰਾਂ ਨੇ ਜਿਹੜਾ ਪੱਥਰ ਹੈ ਉਹ ਨਦੀ ਦੇ ਵਿੱਚ ਸੁੱਟਦਾ ਹੈ, ਉਹ ਪੱਥਰ ਥੱਲੇ ਬਹਿ ਗਿਆ। ਗੁਰੂ ਸਾਹਿਬ ਹੁਣ ਆਪਣੇ ਪਿਆਰੇ ਸਿੰਘਾਂ ਨੂੰ ਕਹਿੰਦੇ ਆ, ਕਹਿੰਦੇ ਸਿੱਖੋ ਇਹ ਦੱਸੋ ਵੀ ਜਿਹੜਾ ਪੱਥਰ ਹੈ ਉਹ ਅਸੀਂ ਪਾਣੀ 'ਚ ਸਿੱਟਿਆ ਉਹ ਥੱਲੇ ਕਿਉਂ ਬਹਿ ਗਿਆ। ਕੋਈ ਕਹਿੰਦਾ ਜੀ ਇਹ ਪੱਥਰ ਭਾਰਾ ਹੈ ਤਾਂ ਥੱਲੇ ਬਹਿ ਗਿਆ। ਕੁਛ ਦਾ ਕਿਸੇ ਦਾ ਕੋਈ ਜਵਾਬ ਸੀ, ਕਿਸੇ ਦਾ ਕੋਈ ਜਵਾਬ ਸੀ, ਕਿਸੇ ਨੇ ਕੋਈ ਉੱਤਰ ਦਿੱਤਾ, ਕਿਸੇ ਨੇ ਕੋਈ ਦਿੱਤਾ ਹੈ। ਅਤੇ ਮਹਾਰਾਜ ਭਾਈ ਨੰਦ ਲਾਲ ਨੂੰ ਕਹਿੰਦੇ, ਭਾਈ ਨੰਦ ਲਾਲ ਜੀ ਤੁਸੀਂ ਦੱਸੋ ਇਹ ਪੱਥਰ ਇਹਦੇ ਵਿੱਚ ਕਿਉਂ ਥੱਲੇ ਬੈਠਾ ਹੈ, ਡੁੱਬਿਆ ਕਿਉਂ ਹੈ। ਭਾਈ ਨੰਦ ਲਾਲ ਜੀ ਕਹਿੰਦੇ, ਜਿਹੜੀ ਮੇਰੀ ਤੁਛ ਬੁੱਧੀ ਆ ਅਤੇ ਤੁਹਾਡੀ ਕਿਰਪਾ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਜਵਾਬ ਦੇਣ ਲੱਗਿਆ ਹਾਂ। ਦੂਜਿਆਂ ਨੇ ਵੀ ਜਵਾਬ ਦਿੱਤੇ ਹੈ। ਸੋ ਪਿਆਰੇ ਖਾਲਸਾ ਜੀ, ਭਾਈ ਨੰਦ ਲਾਲ ਜੀ ਕਹਿੰਦੇ, ਗੁਰੂ ਸਾਹਿਬ ਜੀ ਇਹਦਾ ਇੱਕ ਭਾਵ ਅਰਥ ਤਾਂ ਇਹੀ ਹੈ ਵੀ ਜਿੰਨੀ ਦੇਰ ਤੱਕ ਤੁਹਾਡੇ ਉਹ ਹੱਥਾਂ ਵਿੱਚ ਸੀਗਾ ਪੱਥਰ ਉਹ ਸੁਰੱਖਿਅਤ ਰਿਹਾ ਹੈ, ਜਦੋਂ ਤੁਹਾਡੇ ਹੱਥਾਂ ਤੋਂ ਪਰੇ ਚਲਿਆ ਗਿਆ ਤੁਸੀਂ ਪਾਣੀ ਸਿੱਟ ਤਾਂ ਉਹ ਡੁੱਬ ਗਿਆ। ਇਸੇ ਤਰ੍ਹਾਂ ਹੀ ਤੁਹਾਡੇ ਸਿੱਖਾਂ ਦਾ ਜੀਵਨ ਹੈ ਵੀ ਜਿਹੜੇ ਤੁਹਾਡੇ ਮੁਬਾਰਕ ਚਰਨਾਂ ਨਾਲ ਜੁੜੇ ਰਹਿਣਗੇ ਉਹ ਤਾਂ ਤਰਨਗੇ, ਕਿਰਪਾ ਹੋਊਗੀ ਤੁਹਾਡੀ। ਜਿਹੜੇ ਤੁਹਾਨੂੰ ਛੱਡ ਕੇ ਚਲੇ ਗਏ, ਜਿਹੜੇ ਤੁਹਾਡੇ ਤੋਂ ਬੇਮੁੱਖ ਹੋ ਗਏ ਹੈ, ਗੁਰੂ ਤੋਂ ਬੇਮੁੱਖ ਹੋ ਕੇ ਡੁੱਬਣਾ ਹੀ ਹੈ ਵੀ ਉਹਨਾਂ ਦਾ ਜੀਵਨ ਇਸੇ ਤਰ੍ਹਾਂ ਹੀ ਉਹ ਡੁੱਬ ਜਾਣਗੇ। ਕਿਉਂਕਿ ਬੇਮੁੱਖ ਹੋਇਆ ਰਾਮ ਤੇ ਲੱਗਣ ਜਨਮ ਵਜੋ ਖਿਨਵੇਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਪਿਆਰੇ ਖਾਲਸਾ ਜੀ, ਗੁਰੂ ਤੋਂ ਬੇਮੁੱਖ ਹੋ ਕੇ ਕਿਤੇ ਢੋਈ ਨਹੀਂ ਮਿਲਦੀ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਨੁਗਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨੁਗਰੇ ਦੇ ਸੀਸ ਤੇ ਲੱਖ ਪਾਪੀ ਦਾ ਭਾਰ। ਕਬੀਰ ਸਾਹਿਬ ਕਹਿੰਦੇ ਹੋਵੇ ਗੁਰੂ ਵਾਲਾ, ਮਾਫ਼ ਕਰਿਓ, ਉਹ ਕਹਿੰਦੇ ਹੋਵੇ ਗੁਰੂ ਵਾਲਾ, ਚਾਹੇ ਕਰੋੜਾਂ ਪਾਪ ਕੀਤੇ ਹੋਣ ਸਭ ਬਖਸ਼ੇ ਜਾਣਗੇ। ਜਿਹਦਾ ਕੋਈ ਗੁਰੂ ਨਹੀਂ ਹੈ ਉਹ ਬਖਸ਼ਿਆ ਨਹੀਂ ਜਾ ਸਕਦਾ ਗਿਆ। ਜਿਸ ਤਰ੍ਹਾਂ ਹੁਣ ਮਾਂ ਬਾਪ ਹੁੰਦੇ ਆ, ਬੱਚੇ ਦੀਆਂ ਗਲਤੀਆਂ 100 ਗਲਤੀਆਂ ਤੇ ਪੜਦਾ ਪਾਉਂਦੀ, ਮਾਂ ਜ਼ਿਆਦਾ ਪੜਦਾ ਪਾਊਗੀ ਬੱਚੇ ਦੀਆਂ ਗਲਤੀਆਂ ਤੇ, ਬਾਪ ਫਿਰ ਵੀ ਕੁੱਟੂਗਾ, ਕੁੱਟਣ ਦੀ ਕੋਸ਼ਿਸ਼ ਕਰੂਗਾ। ਸੋ ਇਸੇ ਤਰ੍ਹਾਂ ਹੀ ਜੋ ਗੁਰੂ ਸਾਹਿਬ ਹੁੰਦੇ ਆ ਆਪਣੇ ਸਿੱਖ ਤੇ ਇਹੋ ਜਿਹੀ ਕਿਰਪਾ ਕਰਦੇ ਆ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਖਾਲਸਾ ਸਾਜਿਆ ਨਾ, ਆਪਣਾ ਪੰਥ ਸਾਜਿਆ, ਖਾਲਸਾ ਪ੍ਰਗਟ ਹੋਇਆ, ਪ੍ਰਗਟ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਔਰ ਗੁਰੂ ਦੇ ਖਾਲਸੇ ਨੂੰ ਹੁਣ ਤੱਕ ਸਲੂਟ ਹੋ ਰਹੇ ਆ, ਜੈ ਜੈਕਾਰਾਂ ਹੁੰਦੀਆਂ ਗੁਰੂ ਸਾਹਿਬ ਦੇ ਜਿਹੜਾ ਖਾਲਸਾ ਸਾਜਿਆ ਹੈ। ਦੇਖੋ ਪੰਜ ਪਿਆਰੇ ਸੁਪਰੀਮ ਕੋਰਟ ਹੈ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਪਰੀਮ ਕੋਰਟ ਹੈ ਪੰਜ ਪਿਆਰੇ। ਅੱਜ ਤੱਕ ਜਦੋਂ ਨਗਰ ਕੀਰਤਨ ਹੁੰਦਾ ਹੈ ਉਹਦੀ ਅਗਵਾਈ ਪੰਜ ਪਿਆਰੇ ਕਰਦੇ ਆ। ਹੁਣ ਤੱਕ ਮਹਾਰਾਜ ਨੇ ਐਡਾ ਅਧਿਕਾਰ ਬਖਸ਼ਿਆ ਹੈ ਖਾਲਸੇ ਨੂੰ। ਮਹਾਰਾਜ ਕਹਿੰਦੇ ਰਹਿੰਦੀ ਦੁਨੀਆਂ ਤੱਕ ਜਿਹੜਾ ਮੇਰਾ ਖਾਲਸਾ ਅਜ਼ਰ ਅਮਰ ਰਹੂਗਾ, ਸਿੱਖਾਂ ਨੂੰ ਮੁਕਾਉਣ ਵਾਲੇ ਆਖ ਮੁੱਕ ਗਏ ਅਤੇ ਮੁੱਕ ਜਾਣਗੇ। ਇਹ ਜਿਹੜੀ ਸਿੱਖੀ ਆ ਅਤੇ ਸਿੱਖ ਹੈ ਰਹਿੰਦੀ ਦੁਨੀਆਂ ਤੱਕ ਅਜ਼ਰ ਅਮਰ ਰਹਿਣਗੇ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੀਵਾਨ ਸਜੇ ਹੈ, ਦੀਵਾਨ ਸਜੇ ਹਨ, ਭਾਈ ਜੋਗੇ ਦਾ ਇਤਿਹਾਸ ਬੋਲਣਾ ਹੈ। ਸੋ ਪਿਆਰੇ ਖਾਸ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਸਿੱਖ ਸੰਗਤਾਂ ਆ ਰਹੀਆਂ ਹਨ, ਬੋਲੇ ਸੋਹਣੇ ਹਾਂ, ਸਤਿ ਸ੍ਰੀ ਅਕਾਲ ਦੇ ਜਕਾਰੇ ਲੱਗ ਰਹੇ ਹੈ ਅਤੇ ਕਈ ਤਾਂ ਖੰਡੇ ਬਾਟੇ ਦੀ ਪਹੁੜ ਉਹ ਦਾਤ ਮਹਿੰਗੀ ਪ੍ਰਾਪਤ ਕਰਨ ਵਾਸਤੇ ਆ ਰਹੇ ਹੈ।
कोई जत्था केड़े पासे आ रहा है, कोई जत्था केड़े पासे आ रहा है, कई पटावा लेके आ रहे है, कई शास्त्र लेके आ रहे है, कई मामा अपने बच्चों गुरु साहब के सुपुरद करने वास्ते आ रही हैं भी महाराज साढ़े पुत्रां साढ़े बच्चों शिंगारनगे, देही नूं शिंगारनगे गुरु साहब कृपा करके। जो गुरु साहब के मुबारक चाना च रहणगे वह खंडे बाटे की दात मिलूगी, महाराज उन्हूं पंजे बाणियां का नितनेम करना सिखाउणगे, अस्त्र ते शस्त्र विद्या विच निपुण करनगे। बाजां वाले सतगुरु आए देश दे कोने कोने तो वहीरा कत्ती होई बोले सोणिहा सत श्री अकाल दे जकारे लगाउंदे होए आनंदपुर साहब की धरती ते सिख संगतां आ रही हैं। सो प्यारे खालसा जी, एक पेशावर तो जत्था आया है महाराज के दर्शन करने वास्ते, उहदे विच एक चार पांच साल का बच्चा है जोगा, मापिआं ने नां रख्या है जोगा, वह पांच छे साल का बच्चा है, अपने मापिआं दे नाल गुरु साहब के दर्शन करने वास्ते आ रहा है। बच्चे होंदे ही सोहणे है ते ओ गौ दे नाल गुरु साहब नूं देखदा तकदा है भाई जोगा, ते गुरु साहब की बड़ी अपार बख्श कृपा होंदी है, नज़र उहदे उपर पैंदी है। जदों वह अपने माता पिता दे नाल ओ जोगा आके महाराज दे मुबारक चरणा च फतेह बुलाउंदा है तोतली आवाज विच, और गुरु साहब के दर्शन करदा है, गुरु साहब दीआं मेहर दीआं नज़रां उहदे उपर पैंदीआं हन। जदों पैंदियां हैं गुरु साहब बच्चे नूं दलारदे है, प्यार करदे है, कहिंदे बेटा तेरा नाम की है, वह हुण बच्चा कहिंदा महाराज मेरा नाम है जोगा, ते अज तो मैं हाँ भी थोड़े जोगा, मेरे ते तुसीं बड़ी अपार बख्श कृपा कर दिओ, मैं अपने माता पिता नाल थोड़े पावन स्थान ते आया हाँ, थोड़े चार साहिबजादे है, थोड़े चार पुत है, तुसीं मैनूं खंडे बाटे की पौल छका के मैनूं अपना पंजवां पुत बना लो, आ खालसा की फौज विच मैनूं दाखला दवा दो है, मैं थोड़े स्थान ते रहूंगा, मैं घरे नहीं जाना, मैं पन्न कर रहा थोड़े चरण, मैं इत्थे रहूंगा, मैं घरे नहीं जाना गया, मेरे ते कृपा कर दो। पांच क साल का बच्चा भाई जोगा जो अपने माता पिता दे नाल आया है, बाजा वाले सतगुरु गुरु गोबिंद सिंह महाराज के मुबारक चरणा दे विच आके एक अरदास बेनती करता है,

ਜੋਗਾ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਮੇਰਾ ਨਾਮ ਵੀ ਜੋਗਾ ਹੈ ਤੇ ਅੱਜ ਤੋਂ ਮੈਂ ਹਾਂ ਵੀ ਤੁਹਾਡੇ ਜੋਗਾ, ਮੇਰੇ ਤੇ ਤੁਸੀਂ ਅਪਾਰ ਬਖਸ਼ਿਸ਼ ਕਿਰਪਾ ਕਰਿਓ, ਆਪਣੇ ਮੁਬਾਰਕ ਚਰਨਾਂ 'ਚ ਰੱਖੋ ਮੈਨੂੰ। ਮਹਾਰਾਜ ਕਹਿੰਦੇ ਜੇ ਤੂੰ ਮੇਰੇ ਜੋਗਾ ਹੋ ਗਿਆ ਮੈਂ ਵੀ ਤੇਰੇ ਜੋਗਾ ਹੋ ਗਿਆ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਦੇਖੋਗੇ ਨਾ ਸਭ ਤੋਂ ਉੱਤਮ ਜਿਹੜਾ ਰਿਸ਼ਤਾ ਹੈ ਪਾਕ ਤੇ ਪਵਿੱਤਰ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਹੈ। ਅਸੀਂ ਕਲਯੁਗੀ ਜੀਵ ਹਾਂ, ਸਾਡੇ ਦੁਨਿਆਵੀ ਰਿਸ਼ਤੇ ਹੈ, ਅਸੀਂ ਜਾਣੇ ਵੀ ਹੈ ਰਿਸ਼ਤੇਦਾਰੀ ਵਿੱਚ, ਕੋਈ ਖੁਸ਼ੀ ਗਮੀ ਦਾ ਸਮਾਗਮ ਹੋਵੇ ਅਸੀਂ ਜਾਂਦੇ ਹਾਂ ਉੱਥੇ, ਸ਼ਮੂਲੀਅਤ ਕਰਦੇ ਹਾਂ, ਕਿਉਂਕਿ ਜੇ ਕਿਸੇ ਦੇ ਖੁਸ਼ੀ ਦੇ ਸਮਾਗਮ 'ਚ ਚਲੇ ਜਾਈਏ ਖੁਸ਼ੀ ਦੁੱਗਣੀ ਹੋ ਜਾਂਦੀ ਹੈ, ਜੇ ਕਿਸੇ ਦੇ ਦੁੱਖ 'ਚ ਚਲੇ ਜਾਈਏ ਕੋਈ ਮੁਸੀਬਤ ਦੀ ਘੜੀ ਹੁੰਦੀ ਹੈ ਤਾਂ ਦੁੱਖ ਘੱਟ ਜਾਂਦਾ ਹੈ। ਦਰਾਸਾ ਦੇਣ ਵਾਸਤੇ ਵੀ ਜਾਂਦੇ ਹਾਂ ਅਸੀਂ, ਜੇ ਕਿਸੇ ਨੂੰ ਕੋਈ ਐਂ ਮੁਸੀਬਤ ਪੈ ਜਾਂਦੀ ਜਾਂ ਕੋਈ ਪਰਿਵਾਰ ਦਾ ਮੈਂਬਰ ਚਲਿਆ ਜਾਵੇ। ਅਤੇ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਹੁਣ ਦੇਖੋ ਕਿ ਨਾ ਗੁਰੂ ਸਾਹਿਬ ਦੇ ਕਿੰਨੇ ਸਿੱਖ ਹੋਣੇ ਹੈ, ਲੱਖਾਂ ਦੀ ਤਾਦਾਦ ਵਿੱਚ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਨ ਵਾਲੇ, ਇਹ ਨਹੀਂ ਹੈ ਵੀ ਅੱਜ ਨਹੀਂ ਹਨ, ਅੱਜ ਵੀ ਬੜੇ ਹਨ। ਸੋ ਪਿਆਰੇ ਖਾਲਸਾ ਜੀ, ਗੁਰੂ ਨੇ ਹੀ ਤਾਂ ਅਪਾਰ ਬਖਸ਼ਿਸ਼ ਕਿਰਪਾ ਕੀਤੀ ਆਪਣੇ ਸਿੱਖਾਂ ਦੇ ਉੱਪਰ। ਜੇ ਹੁਣ ਗੁਰੂ ਸਿੱਖਾਂ ਨੂੰ ਪਿਆਰ ਕਰਦਾ, ਦੇਖੋ ਮਹਾਰਾਜ ਦੇ ਆਪਦੇ ਚਾਰ ਪੁੱਤ ਆ, ਚਾਰ ਸਾਹਿਬਜ਼ਾਦੇ ਗੁਰੂ ਸਾਹਿਬ ਦੇ। ਮਹਾਰਾਜ ਨੇ ਸਭ ਤੋਂ ਵੱਧ ਪਿਆਰ ਜਿਹੜੀਆਂ ਬਗਾਨੀਆਂ ਮਾਵਾਂ ਨੇ ਆਪਣੇ ਜਿਗਰ ਦੇ ਟੋਟੇ ਗੁਰੂ ਸਾਹਿਬ ਨੂੰ ਸਮਰਪਿਤ ਕੀਤੇ ਆ ਵੀ ਸੱਚੇ ਪਾਤਸ਼ਾਹ ਤੁਸੀਂ ਦਾਤ ਸਾਨੂੰ ਬਖਸ਼ੀ ਹੈ ਅਤੇ ਇਹਨੂੰ ਤੁਸੀਂ ਸਾਂਭੋ। ਉਹ ਦੂਜੀਆਂ ਜਿਹੜੀਆਂ ਮਾਵਾਂ ਨੇ ਆਪਣੇ ਪੁੱਤਰ ਭੇਟਾ ਕੀਤੇ, ਗੁਰੂ ਸਾਹਿਬ ਨੇ ਉਹਨਾਂ ਬੱਚਿਆਂ ਨੂੰ ਸ਼ਿੰਗਾਰਿਆ, ਉਹਨਾਂ ਦੀ ਦੇਹ ਨੂੰ ਸ਼ਿੰਗਾਰਿਆ, ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ। ਭਾਈ ਮਣੀਆਂ ਜੋ ਅੰਮ੍ਰਿਤ ਛਕ ਕੇ ਭਾਈ ਮਣੀ ਸਿੰਘ ਬਣੇ, ਉਹਨੇ ਪੰਜ ਪੁੱਤ ਭੇਟਾ ਕਰਤੇ ਬਾਜਾਂ ਵਾਲੇ ਸਤਿਗੁਰੂ ਨੂੰ, ਅਤੇ ਗੁਰੂ ਸਾਹਿਬ ਨੇ ਵੀ ਕਿਰਪਾ ਕਰਤੀ ਭਾਈ ਬਚਿੱਤਰ ਸਿੰਘ ਵਰਗੇ, ਭਾਈ ਉਦੇ ਸਿੰਘ ਵਰਗੇ, ਭਾਈ ਅਣਕ, ਭਾਈ ਅੱਜ, ਭਾਈ ਅਜੈਬ, ਇਹ ਪੰਜ ਪੁੱਤ ਭੇਟਾ ਕੀਤੇ ਮਹਾਰਾਜ ਦੇ ਚਰਨਾਂ 'ਚ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ, ਤੇਰੀਆਂ ਦਾਤਾਂ ਹੈ, ਤੂੰ ਬਖਸ਼ੀਆਂ ਹੈ, ਸ਼ਿੰਗਾਰ ਦੇ, ਕਿਰਪਾ ਕਰਦੇ। ਗੁਰੂ ਸਾਹਿਬ ਦੇ ਕੋਲ ਰਹੇ ਉਹ, ਔਰ ਸ਼ਹਾਦਤਾਂ ਪਾਈਆਂ ਭਾਈ ਮਣੀ ਸਿੰਘ ਦੇ ਪਰਿਵਾਰ ਵਿੱਚੋਂ ਕਿੰਨੀਆਂ ਸ਼ਹਾਦਤਾਂ ਹੋਈਆਂ ਹਨ। ਸੋ ਪਿਆਰੇ ਖਾਲਸਾ ਜੀ, ਐਂ ਗੁਰੂ ਸਾਹਿਬ ਨੇ ਸਤਿਕਾਰਿਆ, ਇਹ ਨਹੀਂ ਵੀ ਆਪਣੇ ਬੱਚਿਆਂ ਨੂੰ, ਬਗਾਨੀਆਂ ਮਾਵਾਂ ਨੇ ਬੱਚੇ ਸਮਰਪਿਤ ਕੀਤੇ ਗੁਰੂ ਸਾਹਿਬ ਨੂੰ, ਅਤੇ ਗੁਰੂ ਸਾਹਿਬ ਨੇ ਉਹਨਾਂ 'ਚ ਰੰਗ ਭਰਿਆ ਏ। ਹਰੇਕ ਕਲਾ ਵਿੱਚ ਨਿਪੁੰਨ ਕਰਤਾ, ਹਰੇਕ ਕਲਾ ਵਿੱਚ ਗੁਰੂ ਸਾਹਿਬ ਨੇ ਵੀ ਮੇਰੇ ਸਿੱਖਾਂ ਨੂੰ ਸਲੂਟ ਪਹਿਣਾ, ਇੱਥੇ ਵੀ ਅਤੇ ਗਾਂ ਦਰਗਾਹ ਵਿੱਚ ਵੀ ਕੋਈ ਰੋਕ ਨਾ ਸਕੇ। ਸੋ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਉਹ ਬੱਚੇ ਨੂੰ ਕਹਿੰਦੇ ਬੇਟਾ ਗੱਲ ਕਹਿਣੀ ਬਹੁਤ ਸੌਖੀ ਹੈ, ਉਹ ਤਾਂ ਪਹਿਰਾ ਦੇਣਾ ਉਦੋਂ ਵੀ ਔਖਾ ਹੈ, ਸੰਗਤਾਂ ਐਂ ਮਹਾਰਾਜ ਦੇ ਮਾਰਕ ਚਰਨਾਂ ਵੱਲ ਆਸੇ ਪਾਸੇ ਦੇਖ ਰਹੀਆਂ ਹਨ ਵੀ ਇਹ ਬੱਚਾ ਏ, ਇਹ ਕੀ ਕਹਿ ਰਿਹਾ ਹੈ, ਔਰ ਮਹਾਰਾਜ ਇਹਦੀ ਗੱਲ ਕਿਵੇਂ ਬੜੇ ਧਿਆਨ ਨਾਲ ਸੁਣ ਰਹੇ ਹੈ, ਅਤੇ ਸਾਰੀਆਂ ਸੰਗਤਾਂ ਵੀ ਉੱਧਰ ਦੇਖਣ ਲੱਗ ਗਈਆਂ ਮਹਾਰਾਜ ਦੇ ਮੁਬਾਰਕ ਚਰਨਾਂ ਵੱਲ ਵੀ ਇਹ ਕੀ ਕਹਿੰਦਾ ਹੈ, ਅਤੇ ਗੁਰੂ ਸਾਹਿਬ ਸੁਣੀ ਜਾਂਦੇ ਹੈ। ਗੁਰੂ ਸਾਹਿਬ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਗੱਲ ਕਹਿਣੀ ਬਹੁਤ ਸੌਖੀ ਹੈ ਬੇਟਾ, ਉਹ ਤਾਂ ਪਹਿਰਾ ਦੇਣਾ ਉਦੋਂ ਵੀ ਔਖਾ ਹੈ, ਤੂੰ ਆਪਣੇ ਮਾਤਾ ਪਿਤਾ ਨਾਲ ਆਇਆ, ਤੈਨੂੰ ਤਾਂ ਆਏ ਪਤਾ ਹੋਊਗਾ ਵੀ ਬਾਜਾਂ ਵਾਲੇ ਗੁਰੂ ਦੇ ਦਰ ਤੇ ਚੱਲੇ ਆ ਆਨੰਦਾਂ ਦੀ ਪੂਰੀ ਆਨੰਦਪੁਰ ਸਾਹਿਬ, ਗੁਰੂ ਨੂੰ ਕਹਿ ਦਾਂਗੇ, ਗੁਰੂ ਮੈਨੂੰ ਕੋਲੇ ਰੱਖ ਲੂਗਾ, ਖਾਣ ਨੂੰ ਬੜੇ ਪਦਾਰਥ ਮਿਲਣਗੇ, ਕੋਈ ਤੋਟ ਨਹੀਂ ਆਉਣੇਗੀ, ਕਿੰਨੇ ਪਦਾਰਥ ਆ ਰਹੇ ਆ ਲੰਗਰਾਂ 'ਚ, ਬੇਸ਼ੁਮਾਰ ਪਦਾਰਥ ਹੈ, ਹੋਰ ਮਿੱਠੇ ਪਦਾਰਥ ਛਕਣ ਵਾਸਤੇ ਹੈ, ਮੌਜ ਨਾਲ ਪਿਆ ਕਰਾਂਗੇ, ਮੌਜ ਨਾਲ ਉੱਠਿਆ ਕਰਾਂਗੇ, ਮਨ ਭਾਉਂਦਾ ਖਾਵਾਂਗੇ, ਮਨ ਭਾਉਂਦਾ ਪਹਿਨਾਂਗੇ, ਨਾ ਕੋਈ ਰੋਕਣ ਵਾਲਾ, ਨਾ ਕੋਈ ਟੋਕਣ ਵਾਲਾ, ਨਾ ਕੁਝ ਕਹਿਣ ਵਾਲਾ ਹੈ, ਇੱਥੇ ਤਾਂ ਕਿਸੇ ਨੂੰ ਕੁਛ ਕਹਿਣਾ ਨਹੀਂ ਹੈ। ਮਹਾਰਾਜ ਕਹਿੰਦੇ ਭੁਲੇਖੇ ਹਨ, ਜਿਹੜੇ ਸੁੱਖ ਘਰੇ ਮਿਲਦੇ ਆ ਉਹ ਗੁਰੂ ਕੋਲੇ ਨਹੀਂ ਮਿਲਦੇ, ਤੇ ਜੋ ਗੁਰੂ ਕੋਲੇ ਮਿਲਦੇ ਉਹ ਘਰੇ ਨਹੀਂ ਮਿਲਦੇ ਹਨ। ਇੱਥੇ ਜਿਉਂ ਦੇਰੀ ਤੂੰ ਆਸ ਤੱਕ ਕੇ ਆਇਆ ਹੈ ਨਾ, ਔਰ ਇੱਥੇ ਤਾਂ ਲੋਹੇ ਨਾਲ ਲੋਹਾ ਟਕਰਾਉਣਾ ਹੈ, ਜੰਗ ਯੁੱਧ ਹੁੰਦੇ ਆ, ਤੀਰਾਂ ਦੀ ਵਰਖਾ ਹੋਣੀ ਹੈ, ਤੀਰਾਂ ਦੀ ਵਰਖਾ, ਲੋਹੇ ਨਾਲ ਲੋਹਾ ਟਕਰਾਉਣਾ ਹੈ। ਜਦੋਂ ਸਿੰਘ ਸੂਰਮੇ ਸਾਡੇ ਸਮੇਤ ਅਸੀਂ ਜੰਗ ਦੇ ਮੈਦਾਨ ਵਿੱਚ ਜਾਂਦੇ ਹਾਂ, ਕੀ ਪਤਾ ਕਿਹੜੇ ਪਾਸਿਓਂ ਹਮਲਾ ਹੋ ਜਾਣਾ ਹੈ, ਵੈਰੀ ਨੇ ਕਿੱਧਰੋਂ ਕਿੱਧਰ ਆ ਜਾਣਾ, ਜਾਂ ਰਸਤੇ ਵਿੱਚ ਘੇਰਾ ਪੈ ਜਾਣਾ ਹੈ, ਸਾਡੀਆਂ ਫੌਜਾਂ ਚੜ੍ਹ ਕੇ ਜਾਂਦੀਆਂ ਹਨ, ਫਿਰ ਲੋਹੇ ਨਾਲ ਲੋਹਾ ਟਕਰਾਉਂਦਾ, ਤੀਰਾਂ ਦੀ ਵਰਖਾ ਹੁੰਦੀ ਹੈ, ਜਦੋਂ ਲੋਹੇ ਨਾਲ ਲੋਹਾ ਟਕਰਾਊਗਾ, ਤੀਰਾਂ ਦੀ ਵਰਖਾ ਹੋਊਗੀ, ਤੈਨੂੰ ਤੇਰੇ ਮਾਤਾ ਪਿਤਾ ਚੇਤੇ ਆਉਣੇ ਆ, ਜਾ ਵਗ ਜਾ, ਤੂੰ ਤਾਂ ਬੱਚਾ ਹੈ, ਹੁਣੇ ਚਲਿਆ ਜਾ ਆਪਣੇ ਮਾਤਾ ਪਿਤਾ ਨਾਲ, ਛੱਡ ਦੇ ਗੱਲਾਂ, ਗੱਲ ਕਹਿਣੀ ਬਹੁਤ ਸੌਖੀ ਆ, ਉਹ ਤੇ ਪਹਿਰਾ ਦੇਣਾ ਉਦੋਂ ਵੀ ਔਖਾ, ਸਿੱਖ ਬਣ ਲਈ ਤੁਰਨਾ ਪੈਂਦਾ ਨੰਗੀਆਂ ਧਾਰਾਂ ਤੇ, ਗੁਰੂ ਕੋਲੇ ਕੋਈ ਰਹਿਣਾ ਸੌਖਾ ਕਾਰਜ ਨਹੀਂ ਆ, ਬੈਠਾ ਪੁੱਛ ਲੈ ਜਿਹਨੂੰ ਮਰਜ਼ੀ ਪੁੱਛ ਲਿਓ, ਮਹਾਰਾਜ ਕਹਿੰਦੇ ਹਾਂ ਗੁਰੂ ਬੱਚਿਆਂ ਨੂੰ ਪਿਆਰ ਵੀ ਕਰਦਾ ਤੇ ਸੇਵਾ ਵੀ ਕਰਨੀ ਪੈਂਦੀ ਹੈ ਤੇ ਨਾਮ ਵੀ ਜਪਣਾ ਪੈਂਦਾ ਹੈ, ਐਂ ਮਹਾਰਾਜ ਸਮਝਾ ਰਹੇ। ਪਰ ਉਹ ਬੱਚਾ ਜਿਵੇਂ ਕਹਿੰਦੇ ਬੱਚੇ ਜਿੱਦ ਕਰ ਜਾਂਦੇ, ਉਹ ਕਹਿੰਦੇ ਨਹੀਂ ਮਹਾਰਾਜ ਮੈਂ ਹੁਣ ਜਾਣਾ ਨਹੀਂ ਹੈ, ਮਾਤਾ ਪਿਤਾ ਵੀ ਕਹਿੰਦੇ ਮਹਾਰਾਜ ਰੱਖ ਲਓ ਕੋਈ ਨਹੀਂ ਫਿਰ ਅਸੀਂ ਲੈ ਜਾਵਾਂਗੇ, ਤੇ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰ ਦਾ ਬੰਨਾ ਔਖਾ, ਜਿਉਂਦੇ ਮਰ ਜਾਈਦਾ,
ਸਾਰੀ ਜ਼ਿੰਦਗੀ ਬੰਦਾ ਲਾ ਦਿੰਦਾ, ਸਾਰੀ ਜ਼ਿੰਦਗੀ। ਦੇਖੋ ਪਤਾ ਨਹੀਂ ਕਦੋਂ ਪੇਪਰ ਪੈ ਜਾਣਾ ਹੈ, ਤੇ ਜਾਂ ਬੰਦੇ ਨੇ ਮਾਰਗ ਤੋਂ ਹਿੱਲ ਜਾਣਾ ਹੈ, ਜਾਂ ਉਹਦਾ ਮਨ ਬੇਈਮਾਨ ਹੋ ਜਾਣਾ, ਜਾਂ ਉਹਦਾ ਮਨ ਭਟਕ ਜਾਣਾ ਹੈ, ਧਿਆਨ ਭਟਕ ਜਾਣਾ ਗੁਰੂ ਵਾਲੇ ਚਰਨਾਂ ਪਾਸੋਂ, ਹੋਰ ਹੀ ਬਣਤਾ ਬਣਾਈ ਜਾਣੀਆਂ। ਆਪਾਂ ਐਂ ਕਰ ਲਈਏ, ਉਹ ਫਲਾਣੇ ਬਾਰੇ ਐਂ ਕਹਿ ਦਈਏ, ਉਹਦੀ ਸ਼ਿਕਾਇਤ ਲਾ ਦਈਏ, ਜੇ ਉਹਦੀ ਸ਼ਿਕਾਇਤ ਲਾਵਾਂਗੇ ਉਹਦਾ ਦਰਜਾ ਆਪ ਪਾ ਲਾਂਗੇ। ਗੁਰੂ ਨੂੰ ਤਾਂ ਸਾਰਾ ਕੁਝ ਪਤਾ ਹੁੰਦਾ ਹੈ। ਮਹਾਰਾਜ ਨੇ ਬਹੁਤ ਸਮਝਾਇਆ ਪਰ ਉਹ ਬੱਚਾ ਮੰਨਿਆ ਨਹੀਂ ਹੈ, ਤੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ, ਖੰਡੇ ਬਾਟੇ ਦੀ ਪਹੁਲ ਛਕਾਈ ਹੈ। ਭਾਈ ਜੋਗੇ ਨੂੰ, ਉਸ ਬੱਚੇ ਨੂੰ ਖੰਡੇ ਬਾਟੇ ਦੀ ਪਹੁਲ ਛਕਾ ਕੇ ਨਾਂ ਰੱਖਤਾ ਭਾਈ ਜੋਗਾ ਸਿੰਘ। ਹੁਣ ਮਹਾਰਾਜ ਦੇ ਮੁਬਾਰਕ ਚਰਨਾਂ 'ਚ ਰਹਿੰਦਾ ਇਹ ਬੱਚਾ, ਅੱਜ ਹੋਰ ਕੱਲ ਹੋਰ ਗੁਰੂ ਸਾਹਿਬ ਬਾਜਾਂ ਵਾਲੇ ਸਤਿਗੁਰੂ ਉਸ ਬੱਚੇ ਦੀ ਦੇਹ ਨੂੰ ਸ਼ਿੰਗਾਰ ਰਹੇ ਹੈ, ਸ਼ਿੰਗਾਰ ਰਹੇ, ਰੰਗ ਭਰ ਰਹੇ ਹੈ। ਭਗਤੀ ਦਾ ਰੰਗ ਭਰਤਾ ਗੁਰੂ ਸਾਹਿਬ ਨੇ, ਵੀ ਨਾ ਨਿਤਨੇਮ ਪੱਕਾ ਕਰਨਾ ਹੈ। ਸੇਵਾ ਦਾ ਰੰਗ ਭਰਤਾ ਹੈ, ਫਿਰ ਸੂਰਮਾ ਬਣਾਤਾ ਹੈ ਲੜਨ ਵਾਸਤੇ, ਹਰੇਕ ਕਲਾ ਵਿੱਚ ਨਿਪੁੰਨ ਕਰਤਾ ਹੈ। ਦਾ ਪੇ 'ਚ ਸਾਰੇ ਸਿਖਾਤੇ ਮਹਾਰਾਜ ਨੇ ਵੀ ਜੰਗਾਂ ਯੁੱਧਾਂ ਵਿੱਚ ਆਏ ਢਾਲ ਅੱਗੇ ਕਰਕੇ ਆਏ ਵਾਰ ਰੋਕਣਾ ਤੇ ਆਏ ਵਾਰ ਕਰਨਾ ਤੇ ਆਏ ਧੌਣਾ ਲਾਉਣੀਆਂ ਵੈਰੀਆਂ ਦੀਆਂ। ਹਰੇਕ ਕਲਾ ਵਿੱਚ ਨਿਪੁੰਨ ਕਰ ਰਹੇ ਮਹਾਰਾਜ ਸਾਰਿਆਂ ਨੂੰ, ਇਹ ਨਹੀਂ ਵੀ ਇਕੱਲੇ ਇੱਕ ਨੂੰ ਹੀ ਆ, ਸਾਰਿਆਂ 'ਤੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ। ਹੁਣ ਉੱਥੇ ਅੱਜ ਹੋਰ ਕੱਲ ਹੋਰ 17 ਠਾਲ ਦਾ ਉਹ ਬੱਚਾ ਹੋ ਗਿਆ, ਭਲਕੇ ਨੌਜਵਾਨ ਹੋ ਗਿਆ ਭਾਈ ਜੋਗਾ ਸਿੰਘ। ਉਧਰੋਂ ਹੁਣ ਮਾਪੇ ਪਿਸ਼ੌਰ ਪਿਸ਼ਾਵਰ ਵਿੱਚ ਬੈਠੇ ਸੋਚਦੇ ਹੈ ਵੀ ਜਿਹੜਾ ਸਾਡਾ ਬੇਟਾ ਏ, ਵਿਜਦੀ ਅਸੀਂ ਮਿਲ ਕੇ ਆਉਂਦੇ ਰਹੇ ਹਾਂ, ਸੋਹਣਾ ਕੱਦ ਕਾਠ ਹੋ ਗਿਆ ਏ, ਤੇ ਆਪਾਂ ਕੋਈ ਲੜਕੀ ਦੇਖਦੇ ਹਾਂ ਆਪਣੇ ਪੁੱਤਰ ਵਾਸਤੇ, ਉਹਦਾ ਵਿਆਹ ਕਰਦੇ ਹਾਂ, ਤੇ ਗੁਰੂ ਸਾਹਿਬ ਨੂੰ ਕਹਾਂਗੇ ਸੱਚੇ ਪਾਤਸ਼ਾਹ ਸਾਡਾ ਇੱਕੋ ਹੀ ਬੱਚਾ ਏ, ਇੱਕੋ ਬੇਟਾ ਹੈ। ਮਾਪਿਆਂ ਦੀਆਂ ਆਸਾਂ ਹੁੰਦੀਆਂ ਹਨ, ਚਾਹੇ ਕੋਈ ਲੜਕੀ ਹੈ ਚਾਹੇ ਲੜਕਾ, ਮਾਪਿਆਂ ਦੇ ਕੋਲ ਚਾਹੇ ਬੱਚਾ ਬੱਚੀ ਹੈ, ਵੱਡੇ ਹੁੰਦੇ ਹੈ, ਮਾਪੇ ਪੜ੍ਹਾਉਂਦੇ ਹੈ, ਚੰਗੀ ਉਹਨਾਂ ਨੂੰ ਤਲੀਮ ਹਾਸਲ ਕਰਾਉਂਦੇ ਹੈ, ਔਰ ਜਦੋਂ ਉਹ ਕੋਈ ਕਾਰਜ ਕਰਦੇ ਹੈ ਔਰ 14 ਦੇ ਬਹਿ ਜਾਂਦੇ ਆ, ਜਾਂ ਕਿ ਨੌਕਰੀ ਲੱਗਦੇ ਆ, ਜਾਂ ਵੱਡੇ ਹੋ ਜਾਂਦੇ ਆ, ਮਾਪਿਆਂ ਨੂੰ ਸਾਡਾ ਪੁੱਤ ਵਿਆਹੁਣ ਜੋਗਾ ਹੋ ਗਿਆ, ਸਾਡੀ ਧੀ ਵਿਆਹੁਣ ਜੋਗੀ ਹੋ ਗਈ, ਹੁਣ ਆਪਾਂ ਰਿਸ਼ਤਾ ਲੱਭੀਏ ਕਿਹੜਾ। ਮਾਪਿਆਂ ਨੇ ਵੀ ਇੱਕ ਲੜਕੀ ਦੇਖ ਲਈ ਸੀ ਉੱਥੇ ਆਪਣੇ ਇਲਾਕੇ ਦੇ ਵਿੱਚ, ਔਰ ਬਾਜਾਂ ਵਾਲੇ ਸਤਿਗੁਰੂ ਨੂੰ ਕਹਿੰਦੇ ਆਪਾਂ ਅਰਜ ਕਰਨ ਚੱਲੇ ਹਾਂ ਗੁਰੂ ਕੋਲੇ, ਤਾਂ ਕਿੰਨੇ ਹੀ ਸੈਂਕੜੇ ਕਿੰਨੇ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਹਨ,

ਜਿਹੜੀ ਦੇਖੀ ਆ ਇਹਦਾ ਵਿਆਹ ਕਰਾਉਣਾ ਏ, ਇਹਨੂੰ ਅਸੀਂ ਲਿਜਾਣ ਵਾਸਤੇ ਆਏ ਹਾਂ ਘਰੇ ਆਪਦੇ। ਬਾਜਾਂ ਵਾਲੇ ਸਤਿਗੁਰੂ ਕਹਿੰਦੇ ਜਾ ਜੋਗਿਆ ਚਲਿਆ ਜਾ, ਤੇਰੇ ਮਾਤਾ ਪਿਤਾ ਆਏ ਹੈ, ਇਹ ਕਰਜ਼ਾ ਹੈ, ਮਾਤਾ ਪਿਤਾ ਦਾ ਕਰਜ਼ਾ ਹੈ। ਮਹਾਰਾਜ ਕਹਿੰਦੇ ਅਸੀਂ ਵੀ ਤਾਂ ਵਿਆਹ ਕਰਾਏ ਹੈ, ਤੂੰ ਵੀ ਵਿਆਹ ਕਰਾ ਲਾ, ਜਾ ਕੇ ਸ਼ਾਦੀ ਕਰਾ ਲਾ, ਆਪਣੇ ਮਾਪਿਆਂ ਦੀ ਖੁਸ਼ੀ ਹੈ ਤੇਰੇ ਮਾਪਿਆਂ ਦੀ। ਮਾਪਿਆਂ ਨੂੰ ਖੁਸ਼ੀ ਦੇਣੀ ਬੱਚਿਆਂ ਦਾ ਫਰਜ਼ ਬਣਦਾ ਹੈ, ਤੈਨੂੰ ਜਨਮ ਦਿੱਤਾ ਇਹਨਾਂ ਨੇ, ਫਿਰ ਸਾਡੇ ਕੋਲ ਛੱਡ ਕੇ ਗਏ ਹੈ, ਹੁਣ ਤੂੰ ਜਵਾਨ ਹੋ ਗਿਆ, ਤੇਰਾ ਸਮਾਂ ਹੈ ਵਿਆਹ ਕਰਾਉਂਦਾ। ਬਾਜਾਂ ਵਾਲੇ ਸਤਿਗੁਰੂ ਭਾਈ ਜੋਗਾ ਸਿੰਘ ਜਿਵੇਂ ਕਹਿੰਦੇ ਜਾ ਕੇ ਜੋਗਿਆ

ਯੋਗ ਧੁਰੋਂ ਹੀ ਹੋਊਗਾ। ਦੇਖੋ ਜੇ ਜਨਮ ਹੈ ਤਾਂ ਮੌਤ ਹੈ, ਜਨਮ ਆਇਆ ਹੈ ਗੁਰੂ ਸਾਹਿਬ ਨੇ ਇਹ ਸੰਯੋਗ ਬਣਾਇਆ, ਜੇ ਜਾਣਾ ਤਾਂ ਉਹ ਵੀ ਵਿਯੋਗ ਮਿਲਣਾ ਹੀ ਮਿਲਣਾ ਹੈ। ਮਹਾਰਾਜ ਕਹਿੰਦੇ ਤੇਰਾ ਸੰਯੋਗ ਹੈ, ਮਾਪੇ ਨੇ ਤੇਰੇ ਵਾਸਤੇ ਕੋਈ ਲੜਕੀ ਕੰਨਿਆ ਦੇਖੀ ਹੈ, ਤੂੰ ਇਹ ਤੈਨੂੰ ਲੈਣ ਵਾਸਤੇ ਆਏ ਆ, ਇਹਨਾਂ ਨਾਲ ਚੱਲਿਆ ਜਾ, ਵਿਆਹ ਕਰਾ ਲੈ, ਗ੍ਰਹਿਸਥੀ ਜੀਵਨ ਗੁਰੂ ਨਾਨਕ ਮਹਾਰਾਜ ਨੇ ਵੀ ਅਪਣਾਇਆ ਹੈ, ਤੂੰ ਵੀ ਆਪਣੇ ਇਹ ਮਾਪਿਆਂ ਦਾ ਕਰਜ਼ਾ ਹੈ, ਮਾਪਿਆਂ ਨੂੰ ਵੀ ਆਸਾਂ ਹੁੰਦੀਆਂ ਹਨ ਆਪਣੇ ਬੱਚਿਆਂ ਦੇ ਉੱਪਰੋਂ, ਤੂੰ ਆਪਣੇ ਮਾਪਿਆਂ ਨਾਲ ਜਾ, ਤੇਰੇ ਵਾਸਤੇ ਕੋਈ ਕੰਨਿਆ ਦੇਖੀ ਹੈ, ਲੜਕੀ ਹੈ, ਵਿਆਹ ਕਰਾ ਲਿਆ, ਜਦੋਂ ਕੋਈ ਬੱਚਾ ਹੋ ਗਿਆ ਕੋਈ ਗੱਲ ਨਹੀਂ, ਤੂੰ ਆ ਜਾਈ ਸਾਡੇ ਨਾਲ, ਸਾਰੇ ਹੀ ਸਿੱਖ ਸਾਨੂੰ ਪ੍ਰੇਮ ਕਰਦੇ ਆ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਛੱਡ ਕੇ ਮੇਰਾ ਬਚਣਾ ਮੁਸ਼ਕਲ ਹੋ ਜਾਊਗਾ, ਮੈਂ ਰੋਜ਼ ਤੁਹਾਡੇ ਦਰਸ਼ਨ ਕਰਦਾ ਹਾਂ, ਉੱਠਦੇ ਬਹਿੰਦੇ ਤੁਹਾਨੂੰ ਧਿਆਉਣਾ ਹੈ, ਤੁਹਾਡਾ ਨਾਮ ਜਪਦਾ ਹੈ, ਤੁਸੀਂ ਮੇਰੇ 'ਤੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ, ਮੇਰੀ ਦੇਹੀ ਨੂੰ ਸ਼ਿੰਗਾਰਿਆ, ਮੈਨੂੰ ਖੰਡੇ ਵੱਟ ਦੀ ਪਹੁਲ ਛਕਾਈ ਹੈ, ਮੈਂ ਤੁਹਾਨੂੰ ਛੱਡ ਕੇ ਮੇਰਾ ਜਾਣ ਦਾ ਇਰਾਦਾ ਨਹੀਂ ਹੈ, ਮੈਂ ਵਿਆਹ ਵੀ ਨਹੀਂ ਕਰਾਉਣਾ। ਮਹਾਰਾਜ ਨੇ ਕਿਹਾ ਜੋਗਿਆ ਜਾਣਾ ਤਾਂ ਤੈਨੂੰ ਪੈਣਾ ਹੀ ਹੈ, ਮਾਤਾ ਪਿਤਾ ਤੇਰੇ ਆਏ ਹੈ, ਇਹਨਾਂ ਦੀਆਂ ਵੀ ਆਸਾਂ ਹਨ, ਤੂੰ ਚੱਲਿਆ ਜਾ, ਘਬਰਾ ਨਾ, ਚਿੰਤਾ ਨਾ ਕਰ, ਜਦੋਂ ਅਸੀਂ ਤੈਨੂੰ ਯਾਦ ਕਰਾਂਗੇ ਨਾ ਉਦੋਂ ਵਾਪਸ ਆ ਜਾਈ, ਕੋਈ ਗੱਲ ਨਹੀਂ, ਸਾਡਾ ਸੰਦੇਸ਼ਾ ਤੈਨੂੰ ਦਿਲਾਂ ਦੀਆਂ ਤਾਰ ਦਿਲ ਦੇ ਦਰਵਾਜ਼ੇ ਖੋਲ੍ਹ ਕੇ ਰੱਖੀ, ਸਾਡਾ ਸੰਦੇਸ਼ਾ ਆਊਗਾ, ਅਤੇ ਜਦੋਂ ਅਸੀਂ ਤੈਨੂੰ ਬੁਲਾਵਾਂਗੇ ਉਦੋਂ ਤੂੰ ਸਾਡੇ ਕੋਲ ਆ ਜਾਈ, ਅਤੇ ਤੈਨੂੰ ਦਰਸ਼ਨਾਂ ਦੀ ਤਾਂਘ ਹੈ, ਕਿਉਂਕਿ ਜਿਹੜਾ ਸਿੱਖ ਹੁੰਦਾ ਉਹ ਹਰ ਪਲ ਹਰ ਸਮਾਂ ਹਰ ਘੜੀ ਆਪਦੇ ਗੁਰੂ ਦੇ ਦਰਸ਼ਨ ਚਾਹੁੰਦਾ ਹੈ, ਤੋ ਇਹ ਤਾਂਘ ਰਹਿੰਦੀ ਤੁਹਾਡੇ ਦਰਸ਼ਨਾਂ ਦੀ, ਔਰ ਆਸ਼ਾ ਨਹੀਂ ਮਹਾਰਾਜ ਮੇਰੀ, ਤੁਸੀਂ ਸ਼ਬਦ ਤੇ ਦਲਬਰਾ ਧਿਆਨ ਤੋਂ ਹੀ, ਤੁਸੀਂ ਦਿਲ ਤੇ ਦਿਲੋਂ ਆਵਾਜ਼ ਮੇਰੀ, ਗੱਲ ਮੁੱਕੀ ਨਾ ਪੜਨ ਪੜਾਉਣ ਵਾਲੀ, ਤੁਸੀਂ ਪੂਜਾ ਤੇ ਪਾ ਕੇ ਨਵਾਜ਼ ਮੇਰੀ, ਤੁਹਾਨੂੰ ਮਿਲਦੇ ਰਹੀ ਦਰਬਾਰ ਸਿੰਘਾਂ ਨੂੰ ਰਹਿੰਦੀ ਹੈ ਬਹੁਤ ਨਾਰਾਜ਼ ਮੇਰੀ। ਜਿਹੜੇ ਗੁਰੂ ਵਾਲੇ ਹੁੰਦੇ ਆ ਉਹ ਹਰ ਪਲ ਹਰ ਸਮਾਂ ਹਰ ਘੜੀ ਆਪਦੇ ਗੁਰੂ ਦੇ ਦਰਸ਼ਨ ਚਾਹੁੰਦੇ ਹੈ ਵੀ ਸਾਨੂੰ ਗੁਰੂ ਦੇ ਦਰਸ਼ਨ ਹੋ ਜਾਣ, ਗੁਰਬਾਣੀ ਕਹੀ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਆਦ ਵਿਆਦ ਅਪਾਰ ਤਿੰਨੇ ਰੋਗਾਂ ਦੀ ਦਾਰੂ ਹੈ ਗੁਰੂ ਦੇ ਦਰਸ਼ਨ। ਤੀਨੇ ਤਾਪ ਅਨਵਾਰ ਨਹਾਰਾ ਦੁੱਖ ਹਨ ਤਾਂ ਸੁਖ ਰਾਸ ਤਾਂ ਕੋ ਵਿਘਨ ਕੋ ਲਾਗੇ ਜਾਂ ਕੀ ਪ੍ਰਭ ਆ ਗਏ ਅਰਦਾਸ। ਦੇਖੋ ਸਾਡੀ ਦੇਹੀ ਨੂੰ ਤਿੰਨ ਤਰ੍ਹਾਂ ਦੇ ਰੋਗ ਲੱਗੇ ਹੈ, ਇੱਕ ਤਾਂ ਆਤਮਕ ਰੋਗ ਹੈ, ਇੱਕ ਮਾਨਸਿਕ ਰੋਗ ਹੈ, ਇੱਕ ਸਰੀਰਕ ਰੋਗ ਹੈ। ਸਰੀਰਕ ਰੋਗ ਵੀ ਦਵਾਈ ਨਾਲ ਠੀਕ ਹੋ ਸਕਦਾ ਹੈ, ਜੜੀ ਬੂਟੀ ਲੈ ਕੇ ਦਵਾਈ ਲੈ ਕੇ ਉਹਦਾ ਹੱਲ ਹੈ। ਕਈਆਂ ਨੂੰ ਪਰੇਸ਼ਾਨੀ ਰਹਿੰਦੀ ਹੈ, ਮਾਨਸਿਕ ਪਰੇਸ਼ਾਨੀ ਰਹਿੰਦੀ, ਮਾਨਸਿਕ ਪਰੇਸ਼ਾਨ ਹੁੰਦੇ ਆ, ਐਵੇਂ ਸੋਚੀ ਜਾਣਾ ਉਹ ਬਾਹਰਲੇ ਪਾਸੇ ਗਿਆ ਹੈ, ਪਤਾ ਨਹੀਂ ਕਿੰਨੇ ਕੁ ਪੈਸੇ ਲੈ ਕੇ ਆਊਗਾ, ਉਹ ਉਸ ਪਾਸੇ ਗਿਆ ਉਹਨੂੰ ਕੁਛ ਮਿਲੂਗਾ, ਉਹ ਜੇ ਕਿਸੇ ਦੀ ਮਦਦ ਕਰਦੇ ਉੱਥੇ ਐਵੇਂ ਐਵੇਂ ਐਵੇਂ ਸੋਚੀਏ ਨਾ, ਉਹ ਵੀ ਪਰੇਸ਼ਾਨ। ਅੱਜ ਕੱਲ ਲੋਕ ਆਪਦੇ ਜੇ ਦੁੱਖਾਂ ਕਰਕੇ ਪਰੇਸ਼ਾਨ ਨਹੀਂ ਹੈ, ਦੂਜੇ ਦੇ ਸੁੱਖਾਂ ਕਰਕੇ ਪਰੇਸ਼ਾਨ ਹੈ, ਵੀ ਮੈਥੋਂ ਵੱਧ ਤਾਂ ਨਹੀਂ ਲੈ ਗਿਆ, ਉਹਨੂੰ ਵੱਧ ਤਾਂ ਨਹੀਂ ਮਿਲ ਗਿਆ, ਐਸੇ ਭੰਬਲ ਭੂਸੇ ਵਿੱਚ ਪਏ ਹੈ, ਪਏ ਵੀ ਬਸ ਨਾ ਜਿਉਂਦੇ ਨਾ ਜਿਉਣ ਦਿੰਦੇ ਆ ਕਿਸੇ ਨੂੰ, ਮੇਰਾ ਇਹੋ ਜਿਹੇ ਬੋਲਣਗੇ ਸਾੜ ਕੇ ਰੱਖ ਦਿੰਦੇ ਆ। ਸੋ ਪਿਆਰੇ ਖਾਲਸਾ ਜੀ, ਇੱਕ ਹੈਗਾ ਆਤਮਕ ਰੋਗ, ਉਹ ਹੈ ਗੁਰੂ ਦੇ ਦਰਸ਼ਨ। ਆਤਮਾ ਪਰਮਾਤਮਾ ਦਾ ਨਾਂ ਹੈ, ਚਾਹੇ ਕੋਈ ਬੀਬੀ ਹੈ, ਚਾਹੇ ਕੋਈ ਭਾਈ ਵੀਰ ਹੈ, ਜਿਹੜੀ ਆਤਮਾ ਹੈ ਉਹਦਾ ਪਤੀ ਪਰਮਾਤਮਾ ਹੈ। ਐਸ ਮਾਤ ਲੋਕ ਤੇ ਵਿਚਰਦੇ ਹਨ, ਜਿਹੜੇ ਦੁੱਖ ਮਿਲਨੇ ਆ ਸਰੀਰ ਨੂੰ ਮਿਲਨੇ ਆ, ਦੁੱਖ ਜਿਹੜੇ ਮਿਲਨੇ ਆ, ਤੇ ਜਦੋਂ ਇਹ ਪੰਜ ਭੌਤਿਕ ਸਰੀਰ ਛੱਡ ਕੇ ਜਾਵਾਂਗੇ ਆਤਮਾ ਪੇਸ਼ ਹੋਊਗੀ, ਉੱਥੇ ਆਤਮਾ ਨੂੰ ਮਿਲਨੇ ਆ। ਜੇ ਸਾਡੇ ਗੁਰੂ ਹੋਏ ਤਾਂ ਗੁਰੂ ਸਾਹਿਬ ਅਪਾਰ ਪੁਰਸ਼ ਕਿਰਪਾ ਕਰਨਗੇ, ਜਿੰਨਾ ਵੱਲ ਸਤਿਗੁਰ ਦੇਖੇ ਧਰਮਰਾਜ ਨਹੀਂ ਪੁੱਛਦਾ ਲਿਖੇ, ਗੁਰੂ ਸਾਹਿਬ ਕਹਿ ਦੇਣਗੇ ਮੇਰਾ ਸਿੱਖ ਉੱਥੇ ਲਿਖੇ, ਬੇਬਾਕ ਹੋ ਜਾਂਦੇ ਹੈ। ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਮਹਾਰਾਜ ਕਹਿੰਦੇ ਆ ਵੀ ਜੋਗਿਆ ਤੂੰ ਜਾਵੜਾ, ਜਦੋਂ ਤੂੰ ਤੈਨੂੰ ਸਾਡੀ ਯਾਦ ਆਊਗੀ ਉਦੋਂ ਵਾਪਸ ਆ ਜਾਈ। ਆ ਹੁਣ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰ ਰਿਹਾ, ਤੇ ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਐ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਜੋਗਿਆ ਬੇਟਾ ਹੁਣ ਤੂੰ ਚਲਿਆ ਜਾ ਸਿੱਖਾ, ਜਦੋਂ ਲੋੜ ਪਊਗੀ ਤੈਨੂੰ ਯਾਦ ਕਰਾਂਗੇ ਉਦੋਂ ਤੂੰ ਵਾਪਸ ਆ ਜਾਈਂ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਾ, ਇਤਿਹਾਸ ਡੂੰਘਾ ਤੇ ਗਹਿਰਾ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਦੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਇਸ ਪਾਵਨ ਸਾਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਦੀ ਕਮੇਟੀ ਵੱਲੋਂ 2-3 ਪ੍ਰੋਗਰਾਮ ਉਹ ਲਿਖੇ ਗਏ ਹਨ, ਆਪਦੇ ਧਿਆਨ ਹੈ ਤਾਂ ਬੇਨਤੀ ਹੈ। ਸੰਥਿਆ ਕਲਾਸ 1 ਸਤੰਬਰ ਸ਼ਾਮ 7-8 ਵਜੇ ਤੱਕ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌੜ ਛਕਣੀ ਹੈ, ਅਮਰ ਛਕਣਾ ਹੈ, ਉਹਨਾਂ ਦੇ ਮੁਬਾਰਕ ਚਾਨਣਾਂ 'ਚ ਬੇਨਤੀ ਹੈ ਵੀ 13 ਸਤੰਬਰ ਦਿਨ ਐਤਵਾਰ ਨੂੰ ਇਸ ਪਾਵਨ ਸਥਾਨ 'ਤੇ ਸਵੇਰੇ 9:30 ਵਜੇ ਪਹੁੰਚ ਕੇ ਖੰਡੇ ਬਾਟੇ ਦੀ ਪਹੁਲ ਉਹ 5 ਪਿਆਰਿਆਂ ਪਾਸੋਂ ਪ੍ਰਾਪਤ ਕਰਿਓ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਹੁੰਦਾ ਹੈ। ਸੋ ਇੰਨੀਆਂ ਬੇਨਤੀਆਂ ਆਪਣੇ ਪ੍ਰਵਾਨ ਕਰਨੀਆਂ, ਔਰ ਅਸੀਂ ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾ ਚੁੱਕੇ ਹਾਂ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ।

ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਬਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਖੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੇ ਰਹਾ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਏ। ਗਿਆਨੀ ਧਿਆਨੀ ਗੋਰ ਖੁਰਹਾਈ, ਕਹਿਣ ਨਾ ਜਾਈ ਤੇਰੀ ਤਰਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਰਨਾ ਪਾਈਆ, ਕਰ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਸੇ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਸਮਹੱਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰਚਾਉ, ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੇ ਲਾਗੇ ਭੂਖ, ਉਤ ਭੂਖੇ ਖਾਇ ਚੱਲੀਏ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾ ਰਹਾ। ਸਾਚੇ ਨਾਮ ਕੀ ਤਰ ਵਡਿਆਈ, ਆਖ ਤਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਆਪ ਤਿਵੜ ਤ੍ਰਿਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤਿਕਮ ਜਾਤ ਨਾਨਕ ਨਾਏ ਬਾਸਨਾਦ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਭ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਕਾਸ ਮੇਰੇ ਮੀਤ ਕੁਰ ਦੇ ਮੁਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਪਾਕ ਵਡੇਰੇ ਜਨ ਹਰ ਹਰ ਸਰਤਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪ੍ਰਗਾਸ